ਬਾਣੀ ਵਿਚਾਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ। ਪੰਜਾਬੀ ਰੇਡੀਓ ਕੈਲਗਰੀ 102.7 FM 'ਤੇ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਹਰ ਹਫ਼ਤੇ 5 ਦਿਨ ਪ੍ਰਸਾਰਿਤ ਹੁੰਦਾ ਹੈ। ਪ੍ਰੋਗਰਾਮ ਦਾ ਪ੍ਰਸਾਰਣ ਸਮਾਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਕੈਲਗਰੀ ਸਮੇਂ ਅਨੁਸਾਰ ਸ਼ਾਮ ਦੇ 6 ਵਜੇ ਤੋਂ 8 ਵਜੇ ਤੱਕ ਅਤੇ ਭਾਰਤੀ ਸਮੇਂ ਅਨੁਸਾਰ ਮੰਗਲਵਾਰ ਤੋਂ ਲੈ ਕੇ ਸ਼ਨਿਚਰਵਾਰ ਤੱਕ ਸਵੇਰ ਦੇ 5:30 ਤੋਂ 7:30 ਵਜੇ ਤੱਕ ਪ੍ਰਸਾਰਿਤ ਹੁੰਦਾ ਹੈ। ਆਓ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਇਸ ਅਲਾਹੀ ਸੰਦੇਸ਼ ਦੇ ਨਾਲ।

0: ਹੋ ਜਾਂਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕਵੇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕਵੇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕਵੇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue ਸਾਊਥ ਈਸਟ ਕੈਲਗਰੀ ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983 825-760-0983। ਪ੍ਰੋਗਰਾਮ ਦਾ ਇਹ ਹਿੱਸਾ ABM ਕਾਲਜ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ABM ਕਾਲਜ ਵਿੱਚ ਕਿਸੇ ਵੀ ਤਰ੍ਹਾਂ ਦੇ ਹੈਲਥ ਪ੍ਰੋਗਰਾਮਸ, ਬਿਜ਼ਨਸ ਜਾਂ IT ਪ੍ਰੋਗਰਾਮਸ ਦੀ ਜਾਣਕਾਰੀ ਲੈਣ ਲਈ ਕਾਲ ਕਰੋ 403-719-4300 403-719-4300। ਹੋਰ ਜਾਣਕਾਰੀ ਲਈ ਸਾਡੀ ਵੈਬਸਾਈਟ abmcollege.com ਤੇ ਵਿਜ਼ਿਟ ਕਰੋ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3670-63 Avenue ਨਾਰਥ ਈਸਟ ਕੈਲਗਰੀ।
0: ਪੰਜਾਬੀ ਰੇਡੀਓ 102.7 FM ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਤੇ ਜੋ ਵੀ ਵਿਚਾਰ ਪੇਸ਼ ਕੀਤੇ ਜਾਂਦੇ ਨੇ ਉਹ ਉਹਨਾਂ ਵਿਦਵਾਨਾਂ ਦੇ ਆਪਣੇ ਵਿਚਾਰ ਨੇ। ਰੇਡੀਓ ਅਦਾਰਾ 102.7 FM ਇਹਨਾਂ ਦੇ ਨਾਲ ਸਹਿਮਤ ਹੋਵੇ ਇਹ ਲਾਜ਼ਮੀ ਨਹੀਂ।
3: ਤੁਹਾਡਾ ਸਵਾਗਤ ਹੈ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਕਿ ਅੱਜ ਆਪਾਂ ਵਿਚਾਰ ਕਰਾਂਗੇ ਗੁਰਬਾਣੀ ਨੂੰ ਸਮਝਣਾ ਤੇ ਅਮਲ ਕਰਨਾ ਹੀ ਸਿੱਖ ਦੇ ਜੀਵਨ ਦਾ ਮਰੋੜ ਹੈ। ਆਮ ਤੌਰ ਤੇ ਇਹ ਦੇਖਿਆ ਜਾਂਦਾ ਹੈ ਖਾਸ ਕਰ ਅਜੋਕੇ ਸਮੇਂ ਵਿੱਚ ਜਦੋਂ ਪਾਪੀਆਂ ਦਾ ਪ੍ਰਭਾਵ ਬਹੁਤ ਜ਼ਿਆਦਾ ਹੈ, ਕਿਸੇ ਇੱਕ ਸ਼ਬਦ ਨੂੰ ਚੁਣ ਕੇ ਉਹਨੂੰ ਵਾਰ ਵਾਰ ਰਿਪੀਟ ਕਰਨਾ ਜਿਸਨੂੰ ਉਹ ਜਾਪ ਕਹਿੰਦੇ ਆ, ਤੇ ਉਸ ਦੇ ਨਾਲ ਉਹ ਸੋਚਦੇ ਆ ਕਿ ਉਹਨੂੰ ਪ੍ਰਾਪਤੀ ਹੋਏਗੀ, ਜਿਸਨੂੰ ਮੰਤਰ ਜਾਪ ਵੀ ਕਹਿੰਦੇ ਆ। ਗੁਰੂ ਸਾਹਿਬਾਨ ਨੇ ਇਸ ਤਰ੍ਹਾਂ ਦੇ ਕਿਸੇ ਵੀ ਮੰਤਰ ਜਾਪ ਦੀ ਕੋਈ ਵਿਵਸਥਾ ਜਿਹੜੀ ਆ ਪ੍ਰਵਾਨ ਨਹੀਂ ਕੀਤੀ। ਇੱਥੋਂ ਤੱਕ ਕਿ ਧਿਆਨ ਲਗਾਉਣਾ, ਧਿਆਨ ਹਟਾਉਣਾ, ਇਹਨਾਂ ਚੀਜ਼ਾਂ ਨੂੰ ਵੀ ਰੱਦ ਕੀਤਾ ਹੋਇਆ। ਅਸੀਂ ਜਦੋਂ ਜਪਜੀ ਸਾਹਿਬ ਦੀ ਪਹਿਲੀ ਪੌੜੀ ਹੀ ਸਰਵਣ ਕਰਦੇ ਹਾਂ ਜਾਂ ਉਸਨੂੰ ਪੜ੍ਹਦੇ ਹਾਂ, ਉਸ ਦੇ ਮੁਤਾਬਕ ਗੱਲ ਕਰਦੇ ਹਾਂ, ਸਮਝਦੇ ਹਾਂ, ਤਾਂ ਉੱਥੋਂ ਹੀ ਸ਼ੁਰੂ ਹੋ ਜਾਂਦਾ ਹੈ ਹਰ ਪ੍ਰਕਾਰ ਦੀ ਇਹੋ ਜਿਹੀ ਸੋਚ ਦਾ ਖੰਡਨ ਹੋ ਜਾਂਦਾ ਹੈ। ਅਤੇ ਉਸ ਨੂੰ ਗੁਰੂ ਸਾਹਿਬਾਨ ਕਹਿੰਦੇ ਕਿ ਇਹ ਯੂਜ਼ਲੈਸ, ਇਹਦੇ ਨਾਲ ਕੁਛ ਪ੍ਰਾਪਤ ਨਹੀਂ। ਜਿਵੇਂ ਸੋਚਿਆ ਸੋਚ ਨਾ ਹੋ ਗਈ, ਜੇ ਸੋਚੀ ਜਾ ਇੱਥੇ ਪਾਓ ਸੁੱਚ ਕਰਨ ਨਾਲ, ਪਾਓ ਤੀਰਥਾਂ ਤੇ ਇਸ਼ਨਾਨ ਕਰਨ ਕੋਈ ਪ੍ਰਾਪਤ ਨਹੀਂ ਹੁੰਦਾ। ਚੁੱਪੈ ਚੁੱਪ ਨਾ ਹੋਵੇ ਜੇ ਲਾਏ ਰਹਾਂ ਲਿਖਤਾਂ। ਇੱਥੇ ਸਮਾਧੀ ਲਾ ਕੇ ਮੌਨ ਧਾਰ ਕੇ ਬੈਠਣ ਨੂੰ ਰਿਜੈਕਟ ਕੀਤਾ ਗਿਆ। ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ ਪਾ। ਉਹ ਵਿਅਕਤੀ ਜਿਸਦੀ ਦ੍ਰਿਸ਼ਟੀ ਹੀ ਭੁੱਖ ਨਾਲ, ਜਿਸਦੀ ਅੱਖ ਨਹੀਂ ਰਚਦੀ, ਉਹਨੂੰ ਤੁਸੀਂ ਕਿੰਨਾ ਵੀ ਕੁਛ ਪਦਾਰਥ ਦੇ ਦਿਓ, ਉਹਨੇ ਕਦੀ ਸੈਟਿਸਫਾਈਡ ਨਹੀਂ ਹੋਣਾ। ਉਹਦੇ ਵਿੱਚ ਉਹ ਸਬਰ ਸੰਤੋਖ ਵਾਲੀ ਗੱਲ ਨਹੀਂ ਆਉਣੀ, ਬਲਕਿ ਇੱਥੋਂ ਤੱਕ ਕਿ ਸ੍ਰਿਸ਼ਟੀ ਦਾ ਸਿਧਾਂਤ ਹੀ ਪ੍ਰਕਿਰਤੀ ਦਾ ਸਹਿਸ ਖੱਟੇ ਲੱਕ ਉੱਠਦਾ ਆਵੇ, ਤ੍ਰਿਪਤ ਨਾ ਆਵੇ, ਪਾਇਆ ਪਾਛੇ ਪਾਵੇ, ਉਸਦੀ ਬੇਨਤੀ ਇਹੋ ਜਿਹੀ ਹੋ ਜਾਂਦੀ ਹੈ ਕਿ ਫਿਰ ਸਹਿਸ ਜਾਣ ਭਾਵ ਲੱਕ ਹੋਏ ਦੇਖ ਨਾ ਚੱਲੇ। ਕਿੰਨੀਆਂ ਵੀ ਟ੍ਰਿਕਾਂ, ਕਿੰਨੇ ਵੀ ਆਸਨ, ਕਿੰਨਾ ਕੁਛ ਹੋਰ ਜਿਹੜੀਆਂ ਚੀਜ਼ਾਂ ਨੇ, ਇਹਨਾਂ ਨੂੰ ਕਰਕੇ, ਕਰਮਕਾਂਡ ਨੂੰ ਕਰਕੇ ਕੋਈ ਪ੍ਰਾਪਤੀ ਨਹੀਂ ਹੋਣੀ, ਇਹ ਗੁਰਮਤ ਦਾ ਫੈਸਲਾ ਹੈ। ਗੁਰਮਤ ਦਾ ਫੈਸਲਾ ਹੈ ਕਿ ਕੇਵਲ ਪ੍ਰਾਪਤੀ ਹੋਣੀ ਹੈ ਹੁਕਮ ਦੀ ਰਜ਼ਾ ਚ ਰਾਜ਼ੀ ਰਹਿ ਕੇ, ਤੇ ਉਸ ਹੁਕਮ ਦੀ ਰਜ਼ਾ ਚ ਰਾਜ਼ੀ ਕਿਵੇਂ ਰਹਿਣਾ ਹੈ। ਇਸੇ ਵਾਸਤੇ ਸਾਨੂੰ ਗੁਰਬਾਣੀ ਨੂੰ ਪੜ੍ਹਨਾ ਹੈ, ਗੁਰਬਾਣੀ ਨੂੰ ਸਮਝਣਾ ਹੈ, ਤੇ ਗੁਰਬਾਣੀ ਦੀ ਉਸ ਸਮਝ ਨੂੰ ਆਪਣੇ ਤੇ ਲਾਗੂ ਕਰਨਾ, ਅਮਲੀ ਤੌਰ ਤੇ ਅਮਲ ਵਿੱਚ ਗੁਰਬਾਣੀ ਅਨੁਸਾਰ ਜੀਵਣਾ ਹੈ। ਉਸਦੇ ਹਰ ਇੱਕ ਪਹਿਲੂ ਨੂੰ ਗੁਰੂ ਸਾਹਿਬਾਨ ਨੇ, ਭਗਤ ਸਾਹਿਬਾਨ ਨੇ ਵਿਚਾਰਿਆ ਤੇ ਗੁਰੂ ਸਾਹਿਬ ਨੇ ਇੱਕ ਖਜ਼ਾਨਾ ਇਕੱਤਰ ਕਰਕੇ ਦਿੱਤਾ, ਜਿੱਥੇ ਜੀਵਨ ਦੇ ਸੰਬੰਧੀ ਹਰ ਸਵਾਲ ਦਾ, ਹਰ ਔਕੜ ਦਾ ਸਮਾਧਾਨ, ਹਰ ਸਵਾਲ ਦਾ ਜਵਾਬ, ਹਰ ਸਮੱਸਿਆ ਦਾ ਸਮਾਧਾਨ ਤੇ ਜ਼ਿੰਦਗੀ ਕਿਵੇਂ ਜੀਣੀ ਹੈ ਇਹਦਾ ਮਾਰਗ ਦਰਸ਼ਨ ਜਿਹੜਾ ਹੈ ਚਾਨਣ ਦੇ ਰੂਪ ਦੇ ਵਿੱਚ, ਕਿਉਂਕਿ ਗੁਰਬਾਣੀ ਨੂੰ ਗੁਰੂ ਸਾਹਿਬ ਨੇ ਚਾਨਣ ਕਿਹਾ। ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੇ ਮੰਨਿਆ ਹੈ। ਇਸੇ ਕਰਕੇ ਇਸ ਚਾਨਣ ਨੂੰ, ਸ਼ਬਦ ਨੂੰ, ਜਦੋਂ ਆਪਾਂ ਸ਼ਬਦ ਸਰਵਣ ਕਰ ਰਹੇ ਸੀ, ਸਤਿਗੁਰ ਸ਼ਬਦ ਉਜਾਰੋ ਦੀਪਾ ਬਿਨਸੈ ਅੰਧਕਾਰ ਤਹਿ ਮੰਦਰ ਖੁੱਲੀ ਕੋਠੜੀ ਰਤਨੇ ਨੂੰ,

ਪਰ ਉਸ ਤੇ ਮੌਜੂਦਗੀ ਦੀ ਹੋਂਦ ਦਾ ਅਹਿਸਾਸ ਉਦੋਂ ਹੀ ਹੋਏਗਾ ਜਦੋਂ ਸ਼ੁਭ ਗੁਣਾਂ ਦਾ ਧਾਰਨੀ ਹੋਏਗਾ। ਸਾਰਾ ਖੇਲ ਹੀ ਜਿਹੜਾ ਹੈ ਗੁਣਾਂ ਤੇ ਉਹ ਬਣਦਾ ਤੇ ਇਸੇ ਹੀ ਖੇਲ ਦੇ ਵਿੱਚ ਗੁਰਬਾਣੀ ਅਨੁਸਾਰ ਜਿਹੜੇ ਕਾਲਪਨਿਕ ਸਵਰਗ ਤੇ ਨਰਕ ਨੇ ਉਹ ਵੀ ਇਸੇ ਜੀਵਨ ਦੇ ਵਿੱਚ ਇੱਥੇ ਹੀ ਨੇ, ਕਿਤੇ ਹੋਰ ਨਹੀਂ ਹੈ। ਕਿਉਂਕਿ ਗੁਰਬਾਣੀ ਨੇ ਜਿਸ ਮੁਕਤੀ ਦਾ ਜ਼ਿਕਰ ਆਉਂਦਾ ਹੈ ਥਰੂਆਊਟ ਹਿੰਦੂ ਮਾਇਥੋਲੋਜੀ, ਹਿੰਦੂ ਗ੍ਰੰਥਾਂ, ਸ਼ਾਸਤਰਾਂ ਚ, ਅੱਠ ਦਰਸ਼ਨ ਦੇ ਵਿੱਚ ਜਾਂ ਭਾਰਤੀ ਪਰੰਪਰਾ ਦੇ ਵਿੱਚ ਵੇਦ ਜਿਹੜੇ ਨੇ ਉਹਨਾਂ ਦੇ ਵਿੱਚ ਗੁਰਬਾਣੀ ਦੇ ਵਿੱਚ ਕਿਸੇ ਵੀ ਥਾਂ ਤੇ ਮਰਨ ਨਾਲ ਕਿਸੇ ਮੁਕਤੀ ਦੀ ਪ੍ਰਾਪਤੀ ਦਾ ਜ਼ਿਕਰ ਨਹੀਂ। ਕਿਉਂਕਿ ਗੁਰਮਤ ਇਹ ਮੰਨਦੀ ਹੈ ਕਹੋ ਨਾਨਕ ਗੁਰ ਹੁਕਮ ਚੁਕਾਇਆ ਨਾ ਕੋ ਮਰੇ ਨਾ ਆਵੇ ਜਾਇਆ। ਸੋ ਜੇ ਹੁਣ ਕੋਈ ਇਹ ਕਹੇ ਕਿਸੇ ਕਾਲਪਨਿਕ ਸੰਸਾਰ ਦੀ ਗੱਲ ਤੇ ਗੁਰੂ ਨਾਨਕ ਪਾਤਸ਼ਾਹ ਬਾਬਾ ਜੇ ਬੁਲੰਦ ਕਹਿੰਦੇ ਆ ਇੱਕ ਦੱਬੇ ਇੱਕ ਦੱਜੀਏ ਇੱਕ ਨਾ ਕੁੱਤੇ ਖਾਏ ਇੱਕ ਪਾਣੀ ਵਿੱਚ ਉਸਲਟੀ ਇੱਕ ਵੀ ਹੱਸਣ ਪਾਏ ਨਾਨਕ ਇਹ ਨਾ ਜਾਪੇ ਕਿੱਥੇ ਜਾਏ ਸਕੇ। ਕਿਉਂਕਿ ਜਿਹੜਾ ਸਰੀਰ ਹੈ ਇਹ ਤੇ ਕਿਤੇ ਜਾ ਨਹੀਂ ਸਕਦਾ। ਬੜੀਆਂ ਉਦਾਹਰਣਾਂ ਨੇ। ਸੇਠ ਦੁਨੀ ਚੰਦ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਸੂਈ ਦਿੱਤੀ ਸੀ ਕਿ ਛੋਟੀ ਜਿਹੀ ਵਾਸਤੇ ਸਮਝਾਉਣਾ ਇਹੀ ਸੀ ਨਾ ਜੇ ਕਿਤੇ ਕੋਈ ਚੀਜ਼ ਫਿਜ਼ੀਕਲ ਜਾਂਦੀ ਹੁੰਦੀ ਜੇ ਸਰੀਰ ਹੀ ਜਾਂਦਾ ਹੁੰਦਾ। ਇਹ ਕਹਿਣ ਲੱਗੇ ਮੈਨੂੰ ਮੇਰੀ ਸੰਭਾਲ ਕੇ ਰੱਖੀ ਮੈਂ ਕਿਸੇ ਅਗਲੇ ਜਹਾਨ ਚ ਸੋ ਕਾਲ ਜਿਹੜਾ ਜਹਾਨ ਹੈ ਉੱਥੋਂ ਤੇਰੇ ਕੋਲੋਂ ਵਸੂਲ ਲਵਾਂ। ਕਿਉਂਕਿ ਹੋ ਸਕਦਾ ਹੈ ਕਿ ਉਹਨੇ ਗੱਲਾਂ ਗੱਲਾਂ ਚ ਉਸ ਜਹਾਨ ਦੀ ਗੱਲ ਕੀਤੀ ਜਦੋਂ ਘਰ ਆਇਆ ਘਰਵਾਲੀ ਨੂੰ ਕਿਹਾ ਕਿ ਸੂਈ ਸੰਭਾਲ ਕੇ ਰੱਖਣੀ ਆ ਇਹ ਗੁਰੂ ਸਾਹਿਬ ਨੇ ਵਾਅਦਾ ਕੀਤਾ। ਉਹ ਕਹਿਣ ਲੱਗੀ ਗੁਰੂ ਸਾਹਿਬ ਨੂੰ ਇਹ ਵੀ ਪੁੱਛ ਕੇ ਆਓ ਕਿ ਭਾਈ ਇਹ ਤਾਂ ਲੈ ਕੇ ਕਿੱਦਾਂ ਜਾਵਾਂਗਾ ਮੇਰਾ ਸਾਰਾ ਕੁਛ ਤੇ ਮੈਂ ਕੁਛ ਵੀ ਇਹਨਾਂ ਨਾਲ ਲੈ ਜਾ ਸਕਦਾ। ਇੱਕ ਸਮਝਾਉਣ ਦੀ ਗੱਲ ਸੀ ਗੁਰੂ ਸਾਹਿਬ ਨੇ ਉਸਨੂੰ ਸਮਝ ਵੀ ਆ ਗਈ ਕਿ ਵਾਕਈ ਮੈਂ ਇਸ ਚੋਂ ਕੁਛ ਵੀ ਨਹੀਂ ਲੈ ਜਾ ਸਕਦਾ ਸੂਈ ਕਿਵੇਂ ਲੈ ਜਾ। ਇਹ ਕੰਸੈਪਟ ਗੁਰੂ ਸਾਹਿਬ ਨੇ ਇਸੇ ਕਰਕੇ ਦਿੱਤਾ ਬਾਣੀ ਦੇ ਅਨੁਸਾਰ ਕਿ ਨਾਨਕ ਇਹ ਨਾ ਜਾਪੇ ਕਿੱਥੇ ਜਾ ਸਕੇ। ਇਹ ਤਾਂ ਪਤਾ ਹੀ ਨਹੀਂ ਲੱਗ ਸਕਦਾ ਕਿ ਜਿਹੜਾ ਇਹ ਵਿਅਕਤੀ ਹੈ ਜਿਹੜਾ ਜੀਵ ਹੈ ਕਿੱਥੇ ਜਾ ਕੇ ਸਮਾ ਜਾਂਦਾ ਹੈ ਕਿੱਥੇ ਜਾ ਕੇ ਮਿਲ ਜਾਂਦਾ ਹੈ। ਪਰ ਦੂਸਰੇ ਪਾਸੇ ਉਹ ਇਸੇ ਨੂੰ ਇਸ ਤਰ੍ਹਾਂ ਬਿਆਨ ਕਰਦੇ ਆ ਸਭ ਮੈਂ ਜੋਤ ਜੋਤ ਹੈ ਸੋਏ ਕਿਸ ਦੇ ਚਾਨਣ ਸਭ ਮੈਂ ਚਾਨਣ ਕਿ ਜਿਹੜਾ ਸਮੁੱਚੇ ਸੰਸਾਰ ਦੇ ਵਿੱਚ ਜੀਵਾਂ ਦੇ ਅੰਦਰ ਜਿਹੜੀ ਜੋਤ ਹੈ ਉਹ ਉਸੇ ਇੱਕ ਵਾਹਿਦ ਹਸਤੀ ਦੀ ਉਹੀ ਹਰ ਥਾਂ ਪ੍ਰਕਾਸ਼ਮਾਨ ਹੁੰਦੀ ਤੇ ਉਹ ਸਾਰਾ ਹੀ ਜਿਹੜਾ ਗਿਆਨ ਹੈ ਉਹ ਸਾਰੀ ਹੀ ਜਿਹੜੀ ਸਮਝ ਹੈ ਉਹ ਹਰ ਥਾਂ ਜਿਸ ਨੂੰ ਅਸੀਂ ਆਤਮਾ ਦਾ ਨਾਂ ਲੈਂਦੇ ਹਾਂ ਉਹ ਉਸੇ ਦੇ ਹੀ ਜੋਤ ਦਾ ਸਦਕਾ ਉਸੇ ਹੀ ਬ੍ਰਹਿਮੰਡੀ ਆਤਮਾ ਦਾ ਸਦਕਾ ਪ੍ਰਕਾਸ਼ਮਾਨ ਹੈ ਬਾਡੀ ਦੇ ਅੰਦਰ। ਕਿਉਂਕਿ ਬਾਡੀ ਦੇ ਅੰਦਰ ਜਿਹੜਾ ਇਹ ਦਿਮਾਗ ਰੂਪੀ ਜਿਹੜਾ ਮਟੀਰੀਅਲ ਹੈ ਇਹੀ ਦਸਮ ਦੁਆਰ ਵੀ ਹੈ। ਜਦੋਂ ਗੁਰੂ ਸਾਹਿਬ ਕਹਿੰਦੇ ਨਾ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਹਾ ਹੈ ਦਸਵਾਂ ਦੁਆਰ ਜਿਹੜਾ ਹੈ ਉਹ ਮਨੁੱਖ ਦਾ ਚੇਤਨ ਮਨ ਹੈ ਤੇ ਇਹ ਕਿਸੇ ਕਿਸੇ ਦਾ ਹੀ ਜਿਹੜਾ ਹੈ ਪੂਰਾ ਉਜਾਗਰ। ਇਹ ਮਨ ਜਿਹੜਾ ਹੈ ਕਿਉਂਕਿ ਇਹ ਜਿਹੜਾ ਦਸਵਾਂ ਦੁਆਰ ਹੈ

एक कोई भौतिक नहीं है, फिजिकल नहीं है, ये विचार का ज्ञान का साधन है। बेशक ये सारी मेमोरी जी साडे ब्रेन के अंदर साडे न्यूरॉन के अंदर उस तरह स्टोर होंगी है, जो दिमाग में किसी को सट लग जाए सब कुछ भूल जाता है, ये उसे स्टोर पई हुई है। तो जीवन जड़ा है ये चल रहा है, क्योंकि एक भौतिक प्रक्रिया है। ये प्रक्रिया जिस वेले इस धरती के उपर आज तो 4.5 करोड़ साल पहला या 4.25 करोड़ साल मतलब करोड़ नहीं बल्कि अरब साल पहला जड़ तो चैतन बनिया, जिसनों आप विज्ञान की स्टडी के कहते हैं बायोजेनेसिस, किवें यह जीव चेतन होया, यूनिसेलुलर बनिया, जड़ा जीवन सी, ते यही विकसित होंदा होंदा आज संसार के उपर आप जड़िया प्रजातियां देखते हैं। पर एक स्टडी के मुताबिक जिन्ना जीवन अज धरती के उपर कोई 87 मिलियन जीवन है, तो ये केवल 5% जिहड़ा संसार की होंद तो लैके अज तक जिहड़ा जीवन आया है। बहुत सारिया जातियां जिहड़ियां ने वो एक्सटेंट हो गई, आईया कि चलिया गई, यह सारा कुदरत का खेल है, काल पुरख के हुक्म का पसारा है। कदों कोई चीज इंसान की होंद भी जिहड़ी है बाई चांस कुदरत है खेल है कि अफ्रीका दे विच पूर्व तो पछम नू डिवाइड करने वाली एक पहाड़ी उभर के आ गई, क्योंकि टाइटेनिक प्लेटा का जदों ते दूजे पासे बारिशां दा जिहड़ा जिहड़ी मौनसून सी रुक जांदी सी ते बारिशां कट होणियां शुरू होईयां, वड्डे दरख्तां दी थां ते छोटे छोटे जमीन ते काफू सी होण लगा, छोटे दरख्त होण लगे, ते जिहड़े ए जिन्हां नूं पहलां प्राइमेट्स कहिंदे सी, फिर प्राइम जिसका दूसरा नाम जिहड़ा इहनां दा ए ग्रेट एप्स, उन्हां नालों अलग ने सब प्राइमेट्स, एक इहो जी बंदरां वर्गी जाति सी जिसनों दरख्तां तो उतर के जमीन ते भी आना पिया। इस तरह विकसित होंदे होंदे एक जाति ऐसी भी आई जिसने दो पैरां ते तुरना, क्योंकि जमीन ते चलन वास्ते फास्ट भी रहना सी, दो पैरां ते खड़े होके भी देखना सी घाह दे मैदानां चों, अपनी सुरक्षा का प्रबंध भी करना सी, दो पैरां ते बाईपैडल हो गई, टेट्रापॉड्स तो बाईपैडल, कोई ज्यादा दूर नहीं 1 करोड़ साल दे विच विच ही सारा कुछ होया। ते उन्हां पूर्वजां दीआं जातियां अगे डिवाइड हो गई हालात के करके, कई चीज कारणों के करके इंसान जिहड़ा वजूद च आया हौली हौली इत्थे पहुंच गया। पर इस इंसानी जिहड़ा अज जिसनों असीं होमो सैपियंस कहते, इस वर्गी जिसनों आपां होर जातियां जिहड़ियां सी 21 जातियां होईयां ने, जिन्हां दे विचों नियांडरथैल्स कहा जांदा है, होमो फ्लोरेंसिस हुंदे आ, इस तरह दे होमो इरेक्टस, आर्टिफैक्ट्स, ऑस्ट्रलोपिथेक्स, कुछ तो इन्हां चों एक ये भी हैगा कि यह नहीं है कि भाई एक सीकुएंस दे विच सारा कुछ होया, एक समय ही 8 जातियां जिहड़ियां सी मौजूद सी धरती दे उपर, ते पिछले 12-15 हज़ार साल तो सिर्फ केवल एक जाति है होमो सैपियंस।
ਉਸ ਤੇ ਕਈ ਕਾਰਨ ਨੇ, ਹਾਲਾਤ ਦੇ ਮੁਤਾਬਕ ਫਿੱਟ ਹੋਣਾ ਜਾਂ ਕੁਝ, ਇਹੋ ਜਿਹੀਆਂ ਜਿਹੜੀਆਂ ਪ੍ਰਜਾਤੀਆਂ ਸੀ ਜਿਸ ਨੂੰ ਆਪਾਂ ਕਹਿੰਦੇ ਹਾਂ ਜੀਨਸ, ਪਹਿਲਾਂ ਤੇ ਹੋ ਗਿਆ ਨਾ ਆਪਾਂ ਜਿਸ ਨੂੰ ਇੱਕ ਸਪੈਸ਼ੀਜ਼ ਕਹਿੰਦੇ ਆ, ਦੂਜਾ ਹੋ ਗਿਆ ਜੀਨਸ, ਤੇ ਤੀਸਰਾ ਫਿਰ ਇੱਕ ਜੀਨਸ ਤੋਂ ਉੱਪਰ ਇੱਕ ਫੈਮਿਲੀ ਹੁੰਦੀ ਹੈ। ਇਸ ਫੈਮਿਲੀ ਦੇ ਵਿੱਚ ਜਿੰਨੇ ਵੀ ਪ੍ਰਾਈਮੈਟਸ ਨੇ, ਭਾਵੇਂ ਉਹ ਬੰਦਰ ਨੇ, ਭਾਵੇਂ ਉਹ ਬੋਨੋਬੋਸ ਨੇ, ਭਾਵੇਂ ਉਹ ਚਿੰਪੈਂਸੀ ਨੇ, ਭਾਵੇਂ ਉਹ ਹੋਰ ਕਈ ਜਾਤੀਆਂ ਨੇ ਜਿਹੜੀਆਂ ਬਾਇਪੈਡਲ ਨੇ, ਇਹ ਸਾਰੇ ਹੀ ਉਹਦੇ ਵਿੱਚ ਆ ਜਾਂਦੇ ਆ। ਜਾਂ ਬਾਕੀ ਜਾਨਵਰਾਂ ਦੀਆਂ ਜਿਹੜੀਆਂ ਨੇ, ਜਿਸ ਤਰ੍ਹਾਂ ਕੈਟ ਫੈਮਿਲੀ ਜਿਹਦੇ ਵਿੱਚ ਸ਼ੇਰ, ਚੀਤਾ, ਟਾਈਗਰ ਵਗੈਰਾ, ਇਹ ਸਾਰੇ ਆ ਜਾਂਦੇ ਆ। ਇੱਕ ਹੋਰ ਹੈ ਜਿਸ ਤਰ੍ਹਾਂ, ਇਸ ਤਰ੍ਹਾਂ ਅਣਗਿਣਤ ਜਿਹੜੀਆਂ ਹੈਗੀਆਂ। ਤੇ ਇਹ ਸਾਰਾ ਕੁਛ ਜਿਹੜਾ ਹੈ, ਮੇਰੇ ਦੱਸਣ ਦਾ ਮਤਲਬ ਜਾਂ ਕਹਿਣ ਦਾ ਮਤਲਬ ਹੈ ਕਿ ਇਹ ਸਭ ਕੁਛ ਜੋ ਸੰਸਾਰ ਤੇ ਪ੍ਰਕਿਰਿਆ ਚੱਲਦੀ ਹੈ, ਇਹ ਪ੍ਰਕਿਰਤੀ ਦੀ, ਇਹ ਹੁਕਮ ਦੇ ਅੰਦਰ ਹੁਕਮ ਕਿਵੇਂ ਕਰਾਉਂਦਾ, ਕੀ ਕਰਾਉਂਦਾ, ਤੇ ਮਨੁੱਖ ਦੇ ਵਾਸਤੇ। ਗੁਰਸਿੱਖ ਦੀ ਆਪਾਂ ਗੱਲ ਕਰ ਰਹੇ ਸੀ, ਉਹ ਦੂਜੇ ਪਾਸੇ ਚਲੇ ਗਏ ਕਿ ਗੁਰਸਿੱਖ ਜਿਹੜਾ ਹੈ, ਉਸ ਤੋਂ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਇਸ ਸ਼ਬਦ ਦੇ ਵਿੱਚ, ਗੁਰੂ ਸਾਹਿਬ ਕਹਿੰਦੇ ਨਰਬਦ ਨਰਬਦ ਤੰਦੂ ਕਾਰਾ ਤਨ ਗਗਨਾ ਹੁਕਮ ਅਪਾਰਾ, ਨਾ ਦਿਨ ਰਹਿਣ, ਨਾ ਚੰਦ, ਨਾ ਸੂਰਜ ਸੁਣ ਸਮਾਧ ਲਗਾਏਗਾ, ਤੇ ਉਹਦੇ ਵਿੱਚ ਹੀ ਉਹ ਹੌਲੀ ਹੌਲੀ ਉਸ ਸ਼ਬਦ ਦੇ ਵਿੱਚ ਹੀ ਬਿਆਨ ਕਰਦੇ ਨੇ ਕਿ ਕੁਛ ਵੀ ਨਹੀਂ ਸੀ, ਨਾ ਕਰਮ ਕਾਂਡ ਸੀ, ਨਾ ਕੋਈ ਬੋਲੀ ਸੀ, ਨਾ ਕੁਛ ਸੀ। ਹੌਲੀ ਹੌਲੀ ਉਸ ਅਕਾਲ ਪੁਰਖ ਦੀ ਰਜ਼ਾ ਦੇ ਵਿੱਚ, ਜਾਂ ਤਿਸ ਭਾਣਾ ਤਾਂ ਜਗ ਤੇ ਉਪਾਇਆ, ਬਾਜ ਕਲਾ ਆਡਾਲ ਹੈ। ਫਿਰ ਉਸ ਤੋਂ ਬਾਅਦ ਉਹ ਪਹਿਲਾਂ ਤੇ ਕਹਿੰਦੇ ਨਾ ਮਾਂ ਬਿਸ਼ਨ ਨਵੀਂ ਤੈ ਕਾਲਾ, ਇੱਥੇ ਕਹਿੰਦੇ ਆ ਫਿਰ ਉਹਨਾਂ ਸਾਰਿਆਂ ਨੂੰ ਅਕਾਲ ਪੁਰਖ ਨੇ ਆਪ ਸਿਰਜਿਆ, ਬਾਜ ਕਲਾ ਆਡਾਲ ਹੈ। ਜਦੋਂ ਇਸ ਸੰਸਾਰ ਦੀ ਗੱਲ, ਜਗਤ ਦੀ ਗੱਲ ਕਰ ਰਿਹਾ ਗੁਰੂ ਸਾਹਿਬ, ਉਸ ਵੇਲੇ ਵੀ ਇਹ ਹਵਾਲਾ ਦੇ ਲਿਆ ਕਿ ਇਹ ਖਲਾ ਦੇ ਵਿੱਚ ਇੱਕ ਉੱਡ ਰਹੀ ਸ਼ੈ, ਜਿਸ ਨੂੰ ਬਿਨਾਂ ਕਿਸੇ ਸਪੋਰਟ ਦੇ ਖਲਾ ਦੇ ਵਿੱਚ ਐਸਟੈਬਲਿਸ਼ ਕੀਤਾ ਹੋਇਆ, ਤੇ ਆਪਣੇ ਜਿਹੜਾ ਇਹਦਾ ਮਿਆਰ ਹੈ ਉਹਦੇ ਗਿਰਦ ਘੁੰਮ ਰਹੀ ਹੈ, ਸੂਰਜ ਦੇ ਗਿਰਦ ਘੁੰਮ ਰਹੀ ਹੈ, ਦੋ ਪੈਟਰਨ ਦੇ ਨਾਲ, ਜਿਹੜਾ ਇੱਕ ਆਪਣੇ ਐਕਸਸ ਦੇ ਉੱਪਰ, ਧੁਰੇ ਦੇ ਉੱਪਰ, ਦੂਜਾ ਉਹਦੇ ਗਿਰਦ ਪਰਿਕਰਮਾ ਕਰਦੀ ਹੈ। ਸੋ ਇਹ ਸਾਰਾ ਕੁਛ ਜਿਹੜਾ ਹੈ, ਇਹ ਅਕਾਲ ਪੁਰਖ ਨੇ ਪੈਦਾ ਕੀਤਾ। ਤੇ ਇਸੇ ਕਰਕੇ ਹਰ ਥਾਂ ਤੇ ਜਦੋਂ ਇਹ ਕਹਿੰਦੇ ਨਾ ਕਿ ਰਿਜਕ ਦੀਆ ਸਭ ਨੂੰ ਹੋ ਸਕਦਾ, ਪਹਿਲਾਂ ਰਿਜਕ ਆਉਂਦਾ ਹੈ, ਫਿਰ ਜੇ ਉਹੋ ਜਿਹਾ ਰਿਜਕ ਹੁੰਦਾ ਹੈ, ਉਹੋ ਜਿਹਾ ਜੀਵਨ ਪੈਦਾ ਹੁੰਦਾ ਉਸਦੇ ਅੰਦਰ। ਪਰ ਹੁਣ ਜਿਹੜੇ ਦੁਨੀਆਂ ਦੇ ਵਿੱਚ, ਸੰਸਾਰ ਦੇ ਵਿੱਚ ਆਪਾ ਤਾਪੀਏ, ਇਹ ਕਿਉਂ ਹੈ? ਇਸ ਦਾ ਕਾਰਨ ਵੀ ਜਿਹੜਾ ਹੈ ਉਹ ਇਹ ਨਹੀਂ ਆ ਕਿ ਕੁਛ ਪੈਦਾ ਨਹੀਂ ਹੋਇਆ। ਇਨਸਾਨ ਹੈਗਾ ਤੇ ਇਨਸਾਨ ਦੀ ਰੋਜ਼ੀ ਰੋਟੀ, ਜੋ ਉਸਨੂੰ ਚਾਹੀਦਾ ਹੈ, ਜੋ ਉਹਦੇ ਸਰਵਾਈਵਲ ਦੀ ਨੀਡ ਹੈ, ਉਹ ਇਸੇ ਧਰਤੀ ਤੇ ਉਹ ਪੈਦਾ ਵੀ ਹੁੰਦੀ ਹੈ। ਹੁਣ ਤੇ ਉਹ ਆਪ ਉਪਜਾਉਂਦਾ ਹੈ, ਪਰ ਇਸ ਤੋਂ ਪਹਿਲਾਂ ਉਹਨੂੰ ਮਿਲਦੀ ਸੀ, ਖਾਂਦਾ ਸੀ, ਜਾਂ ਉਹ ਜਿਸ ਤਰ੍ਹਾਂ, ਕਿਉਂਕਿ ਮੀਟ ਈਟਰ ਵੀ ਸੀ, ਮਛਲੀ ਵੀ ਖਾਂਦਾ ਸੀ। ਹੋਮੋ ਸੈਪੀਅਨਸ ਦੇ ਸਰਵਾਈਵਲ ਦਾ ਕਾਰਨ ਹੀ ਇਹ ਸੀ ਕਿ ਇਸਨੇ ਹਰ ਤਰ੍ਹਾਂ ਦੀ ਕੰਡੀਸ਼ਨ ਦੇ ਅਨੁਸਾਰ ਆਪਣੇ ਆਪ ਨੂੰ ਅਡਾਪਟ ਕਰ, ਤੇ ਉਹ ਸਾਰਾ ਕੁਛ ਜਿਹੜਾ ਅਬੰਡਨ ਹੈ। ਪਰ ਜਦੋਂ ਮੁਨਾਫਾਖੋਰੀ, ਇਕੱਠਾ ਕਰਨਾ ਸਾਰਿਆਂ ਦੇ ਉਸ ਤੇ ਹੱਕ ਮਾਰਨਾ, ਉਸਨੂੰ ਆਪ ਸਾਂਭ ਲੈਣਾ, ਕਿਸੇ ਇੱਕ ਤਾਕਤਵਰ ਵਿਅਕਤੀ ਨੇ ਸੰਭਾਲ ਲਿਆ ਸਾਰਾ ਕੁਛ, ਜਿਸ ਤਰ੍ਹਾਂ ਅੱਜ ਦੁਨੀਆਂ 'ਚ ਦੇਖੀਏ ਕਿ 10% ਤੋਂ ਵੀ ਘੱਟ, 5% ਲੋਕਾਂ ਦੇ ਕੋਲ ਸਾਰੀ ਦੁਨੀਆਂ ਦੀ ਜਿਹੜੀ ਜਾਇਦਾਦ ਹੈ, ਦੁਨੀਆਂ ਦਾ ਜਿਹੜਾ ਜਿਹੜੀ ਅਵੇਲੇਬਲ ਫੂਡ ਹੈ, ਸਾਰਾ ਕੁਛ ਹੈ, ਤੇ 90-95% ਲੋਕ ਜਿਹੜੇ ਨੇ ਉਹ ਸਟਰਗਲ ਕਰਦੇ, ਉਹ ਗਰੀਬੀ ਦੀ ਰੇਖਾ ਤੇ ਨੇ। ਸੋ ਅੱਧੇ ਤੋਂ ਵੱਧ, 70% ਤੋਂ ਜ਼ਿਆਦਾ ਜਿਹੜੀ ਦੁਨੀਆਂ ਦੇ ਰਿਸੋਰਸਿਸ ਨੇ ਕਿਸੇ। ਸੋ ਜਦੋਂ ਇਹ ਕਬਜ਼ੇ ਵਾਲੀ ਜਿਹੜੀ ਬੇਟੀ ਆ ਗਈ, ਇਸ ਨੇ ਹੀ ਜਿਹੜੀ ਇਹ ਰਿਜ਼ਕ ਦੀ ਉਥਲ ਪੁਥਲ ਹੈ, ਇਸ ਨੂੰ ਪੈਦਾ ਕੀਤਾ ਹੋਇਆ, ਕਿਉਂਕਿ ਇਹ ਮੈਨ ਮੇਡ ਹੈ, ਪ੍ਰਕਿਰਤੀ ਮੇਡ ਨਹੀਂ। ਹਾਂ, ਪ੍ਰਕਿਰਤੀ ਨੇ ਜਦੋਂ ਕੋਈ ਬਿਪਤਾ ਪੈਦਾ ਕਰਨੀ ਹੈ, ਜਿਸ ਸਪੈਸ਼ੀਜ਼ ਨੂੰ ਫਿਨਿਸ਼ ਕਰਨਾ ਹੈ, ਐਕਸਟੈਂਡ ਕਰਨਾ ਹੈ, ਉਹਦੇ ਅਨੁਸਾਰ ਹਾਲਾਤ ਬਦਲ ਜਾਂਦੇ ਆ, ਤੇ ਜੇ ਉਹਨਾਂ ਚੋਂ ਕੋਈ ਸਰਵਾਈਵ ਕਰ ਜਾਂਦੇ ਆ, ਉਹ ਅਗਲੀਆਂ ਜਨਰੇਸ਼ਨਾਂ ਤੋੜਦੇ ਆ,
ਜੇ ਉਸ ਦੇ ਨਾਲ ਹੀ ਨੇਸਤ ਨਾਬੂਦ ਹੁੰਦੇ ਆ, ਜਿਸ ਤਰ੍ਹਾਂ ਆਪਾਂ ਕਿਹਾ ਕਿ ਵੀ 21 ਤੋਂ ਵੱਧ ਜਿਹੜੀਆਂ ਇਸ ਵਕਤ ਤੱਕ ਵਿਗਿਆਨ ਨੂੰ ਪਤਾ ਚੱਲਣ ਕਿ ਹਿਊਮਨ ਦੀਆਂ ਇਨਸਾਨ ਦਾ ਜਿਹੜਾ ਜੀਨੋਮ ਹੈ, ਜੀਨ ਉਹ ਜਿਹੀਆਂ ਜਿਹੜੀਆਂ ਪ੍ਰਜਾਤੀਆਂ ਜਾਤੀਆਂ ਹਿਊਮਨ ਵਾਲੀਆਂ ਮੌਜੂਦ ਸਨ, ਪਰ ਅੱਜ ਕੇਵਲ ਹੋਮੋਸੈਪੀਅਨ ਹੀ ਇੱਥੇ ਹੈ। ਇਹ ਸਾਰਾ ਕੁਛ ਜੋ ਹੈ ਇਹ ਪ੍ਰਾਕਿਰਤਿਕ ਨਿਯਮਾਂ ਦੇ ਆਧਾਰ ਤੇ ਹੁਕਮ ਦੇ ਵਿੱਚ ਹੀ ਬਣਦਾ ਵਿਗੜਦਾ, ਕਿਉਂਕਿ ਪਰਲੋ ਵੀ ਉਹੀ ਲਿਆਂਦਾ ਹੈ ਤੇ ਪਰਲੋ ਦੇ ਨਾਲ ਜਿਹੜਾ ਚੇਂਜ ਹੈ ਉਹ ਵੀ ਲਿਆਂਦਾ ਹੈ। ਜਿਸ ਆਪਾਂ ਜ਼ਿਕਰ ਕੀਤਾ ਸੀ ਕਿ ਚੇਂਜ ਦੇ ਨਾਲ ਹੀ ਸਮੇਂ ਦੇ ਪਰਿਵਰਤਨ ਦਾ ਵੀ ਪਤਾ ਲੱਗਦਾ। ਹਰ ਚੀਜ਼ ਜਿਹੜੀ ਆ ਜੋ ਪਜੋ ਸੋ ਬਿੰਸ ਹੈ, ਪਰ ਉਹ ਆਜ ਕੇ ਕਾਲ ਨਾਨਕ ਹਰ ਗੁਣ ਗਾਇ ਲੈ ਛਾੜ ਸਕਲ ਜਗਿਆ। ਸੋ ਗੁਰਸਿੱਖ ਦੇ ਵਾਸਤੇ ਗੁਰਬਾਣੀ ਅਨੁਸਾਰ ਚੱਲਣਾ, ਆਪਣੇ ਵਧੀਆ ਕਿਰਦਾਰ ਨੂੰ ਮੈਂਟੇਨ ਰੱਖਣਾ ਹੀ ਉਹਦੇ ਸਫਲ ਜੀਵਨ ਦਾ ਜਿਹੜੇ ਤੇ ਇਹੀ ਇੱਕ ਕਾਰਨ ਹੈ ਕਿ ਸਮਾਜ ਜਿਹੜਾ ਹੈ, ਸਮਾਜ ਕੁਛ ਨਿਯਮਾਂ ਦੇ ਆਧਾਰ ਤੇ ਜਿਹੜਾ ਵਿਚਰਦਾ ਹੈ। ਤਾਂ ਹੀ ਗੁਰੂ ਸਾਹਿਬ ਕਹਿੰਦੇ ਕਿ ਉਦਮੀ ਹੋ ਕੇ, ਜਿਸ ਹੁਣ ਵਿਹਲੜ ਬਾਬੇ ਲੋਕਾਂ ਕੋਲੋਂ ਮੰਗ ਕੇ ਖਾਂਦੇ ਆ, ਉਹਨਾਂ ਨੇ ਵੰਡਣਾ ਕੀ? ਭਾਵੇਂ ਉਹ ਕਿੰਨੇ ਅਮੀਰ ਹੋ ਗਏ ਨੇ, ਪਰ ਹੈ ਤੇ ਲੋਕਾਂ ਕੋਲੋਂ ਹੀ ਮੰਗਦੇ ਆ। ਉਸ ਦੇ ਮੁਕਾਬਲੇ ਦੇ ਵਿੱਚ ਜੇ ਇੱਕ ਮਹਾਨ ਵਿਅਕਤੀ, ਆਮ ਵਿਅਕਤੀ, ਜਿਸ ਨੂੰ ਜ਼ਿੰਦਗੀ ਦੇ ਰਾਜ਼ ਦਾ ਪਤਾ ਹੈ, ਜਿਸਨੇ ਜ਼ਿੰਦਗੀ ਦੇ ਰਾਹ ਨੂੰ ਪਛਾਣਿਆ ਹੈ, ਕਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ, ਉਸੇ ਨੂੰ ਹੀ ਜ਼ਿੰਦਗੀ ਦੇ ਰਸਤੇ ਦਾ, ਪਰਮਾਰਥ ਦੇ ਰਸਤੇ ਦੀ ਪਹਿਚਾਣ ਹੈ। ਜਿਹੜਾ ਵਿਅਕਤੀ ਮਿਹਨਤ ਕਰਦਾ ਹੈ, ਕਮਾਉਂਦਾ ਹੈ ਤੇ ਲੋੜਵੰਦਾਂ ਦੀ ਮਦਦ ਵੀ ਕਰਦਾ ਆਪਣੀ ਵਿੱਤ ਅਨੁਸਾਰ। ਇਸ ਤਰ੍ਹਾਂ ਹੀ ਸਮਾਜਿਕ ਕਦਰਾਂ

0: ਮੇਰੇ ਨਾਲ ਇਸ ਵਕਤ ਮੇਰੇ ਸਤਿਕਾਰਯੋਗ ਵੀਰ ਜੀ ਪੰਜ ਸਾਹਿਬ ਭਾਈ ਅਵਤਾਰ ਸਿੰਘ ਜੀ ਮਿਸ਼ਨਰੀ ਜੁੜ ਚੁੱਕੇ ਨੇ। ਆਓ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਖਾਲਸਾ ਵਾਹਿਗੁਰੂ ਜੀ ਕੀ ਫਤਿਹ
0: ਜੀ। ਵੀਰ ਜੀ
1: ਹਾਂਜੀ, ਅੱਜ ਆਪਾਂ ਵਿਚਾਰ ਕਰਾਂਗੇ
0: ਜੀ
1: ਇਹ ਆਪਣਾ ਦਰਬਾਰ ਸਾਹਿਬ ਜਿਹੜਾ ਹਰਿਮੰਦਰ ਕਿਵੇਂ ਬਣਿਆ।
2: ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲਾ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM। ਧਾਰਮਿਕ ਪ੍ਰੋਗਰਾਮਾਂ ਦਾ ਆਨੰਦ ਮਾਣਨ ਲਈ ਪੰਜਾਬੀ ਰੇਡੀਓ
1: ਜਦੋਂ ਦਾ ਗੁਜਰਾਤ ਗਿਆ ਹੋਇਆ
2: ਟਿਊਨ ਕਰੋ,
1: ਜਾਂ ਜਦੋਂ ਦਾ ਭਗਵਾਨ ਗੁਰੂ ਚੜ ਗਿਆ RRS ਦੇ ਨਾਲ ਮਿਲ ਕੇ, ਉਦੋਂ ਦਾ ਉਹਨੇ ਕਹਿਣਾ ਸ਼ੁਰੂ ਕੀਤਾ ਹੋਇਆ ਹੈ ਕਿ ਜਿਹੜਾ ਦਰਬਾਰ ਸਾਹਿਬ ਹੈ, ਦੂਜਾ ਹਰਿਮੰਦਰ ਹੈਗਾ ਹੈ ਤੇ ਉਹ ਜਾਂ ਅਸਲੀ ਰੱਬ ਦਾ ਘਰ ਹੈ।
2: ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਸ
1: ਤੇ ਹੋਰ ਵੀ ਕਈ ਗੱਲਾਂ ਹੈਗੀਆਂ ਤੇ ਆਪਾਂ ਇਸ ਦੇ ਅੱਜ ਇਸ ਤੇ ਵਿਚਾਰ ਕਰਦੇ
2: ਪ੍ਰਦਾਨ ਕਰਦੇ ਨੇ ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ,
1: ਕਿਉਂਕਿ ਗੁਰਮਤ ਦੀ ਫਿਲਾਸਫੀ ਤੋਂ ਜਿਹੜੇ ਸੱਖਣੇ ਹੈਗੇ ਆ, ਗੁਰਮਤ ਦੀ ਫਿਲਾਸਫੀ, ਗੁਰਮਤ ਦਾ ਇਤਿਹਾਸ ਜਿਹੜਾ ਸਿੱਖ ਇਤਿਹਾਸ ਹੈਗਾ, ਜਿਹੜੇ ਉਹ ਤੋਂ ਕੋਰੇ ਹੈਗੇ ਆ, ਉਹ ਇਹੋ ਜਿਹੀਆਂ ਗੱਲਾਂ ਕਰਦੇ ਆ।
2: 4038991984
1: ਤੇ ਜਦੋਂ ਆਪਾਂ ਪਿਛੋਕੜ ਵੱਲ ਜਾਂਦੇ ਆ ਦੇਖਦੇ ਆ,
2: ਪਤਾ ਹੈ ਬਿਲਡਿੰਗ ਨੰਬਰ,
1: ਜਿਵੇਂ ਨਿਸ਼ਾਨ ਸਾਹਿਬ ਦਾ ਰੰਗ ਕੇਸਰੀ ਤੋਂ ਬਦਲ ਕੇ ਹੌਲੀ ਹੌਲੀ ਭਗਵਾ ਕਰ ਦਿੱਤਾ ਗਿਆ।
2: ਇਹ ਹਿੱਸਾ ਤੁਹਾਡੇ ਤੱਕ ਫਸਟ ਚੁਆਇਸ ਲਾਈਟਿੰਗ,
1: ਇਵੇਂ ਪ੍ਰਕਰਮਾ ਵਿੱਚ ਲੱਗੇ ਬੋਰਡਾਂ ਦੇ ਵਿੱਚੋਂ ਦਰਬਾਰ ਸਾਹਿਬ ਸ਼ਬਦ ਹੌਲੀ ਹੌਲੀ ਬਦਲ ਕੇ ਹਰਿਮੰਦਰ ਸਾਹਿਬ ਲਿਖਿਆ ਜਾਣ ਲੱਗ ਪਿਆ।
2: ਯਾਨੀ 403
1: ਪਹਿਲਾਂ ਦਰਬਾਰ ਸਾਹਿਬ ਦੇ ਵਿੱਚ ਜਿੰਨੇ ਬੋਰਡ ਲੱਗੇ ਹੁੰਦੇ ਸੀ ਉਹਨਾਂ ਤੇ ਦਰਬਾਰ ਸਾਹਿਬ ਲਿਖਿਆ ਹੁੰਦਾ ਸੀ।
2: ਯੂਨਿਟ ਨੰਬਰ 2120 39 51
1: ਤੇ ਗੁਰਬਾਣੀ ਵਿੱਚ ਤਾਂ ਅਕਸਰ ਜਿਹੜਾ ਹਰਿਮੰਦਰ ਜਿਹੜਾ ਮਨੁੱਖੀ ਸਰੀਰ ਨੂੰ ਕਿਹਾ ਗਿਆ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP
1: ਤੇ ਅੰਮ੍ਰਿਤਸਰ ਸਾਹਿਬ ਵਿਖੇ ਸ਼ੋਭਤ ਸਿੱਖੀ ਦਾ ਜਿਹੜਾ ਕੇਂਦਰ ਹੈ ਦਰਬਾਰ ਸਾਹਿਬ ਹੈ, ਨਾ ਕਿ ਹਰਿਮੰਦਰ ਹੈ।
2: ਵਾਸ਼ਰੂਮ, ਵੈਨਿਟੀ, ਕਲਾਜ਼ਟ ਅਤੇ ਕਮਰਸ਼ੀਅਲ ਮਿਲ
1: ਜਿਸ ਤਰ੍ਹਾਂ
2: ਕੋਈ ਵੀ ਜਾਣਕਾਰੀ
1: ਹਿੰਦੂਆਂ ਦੇ ਮੰਦਿਰ ਹੁੰਦੇ ਆ, ਮੁਸਲਮਾਨਾਂ ਦੀਆਂ ਮਸਜਿਦਾਂ ਹੁੰਦੀਆਂ,
2: 29 5000
1: ਤੇ ਸਿੱਖਾਂ ਦੇ ਗੁਰਦੁਆਰੇ ਆ
2: 7014947 ਤੇ।
1: ਸੋ ਇਸ ਕਰਕੇ ਗੁਰੂ ਸਾਹਿਬ ਕੋਈ ਨਵਾਂ ਮੰਦਿਰ ਤਾਂ ਬਣਾਉਣ ਨਹੀਂ ਸੀ ਲੱਗੇ।
2: ਨੰਬਰ 11 2316 27 Avenue ਨਾਰਥ ਈਸਟ ਕੈਲਗਰੀ।
1: ਕੁਛ ਚਿਰ ਪਹਿਲੇ ਇੱਕ ਸਮਾਗਮ ਦੇ ਵਿੱਚ ਇੱਕ ਸਿਆਸੀ ਆਗੂ ਬੜੇ ਜ਼ੋਰ ਦੇ ਨਾਲ ਕਹਿ ਰਿਹਾ ਸੀ ਕਿ ਅਸੀਂ ਗਲਤ ਦਰਬਾਰ ਸਾਹਿਬ ਕਹੀ ਜਾ ਰਹੇ ਹਾਂ, ਅਸਲੀ ਨਾਂ ਤਾਂ ਹਰਿਮੰਦਰ ਸਾਹਿਬ ਆ।
2: ਰੇਡੀਓ ਅਦਾਰਾ 102.7 FM ਇਹਨਾਂ ਦੇ ਨਾਲ ਸਹਿਮਤ ਹੋਵੇ
1: ਤੇ ਚਲੋ, ਉਹਨੂੰ ਤਾਂ ਆਪਾਂ ਸਮਝ ਸਕਦੇ ਆ ਨਾ ਵੀ ਇਹ ਅਗਿਆਨਤਾ ਵਿੱਚ ਕਹਿ ਗਿਆ ਜਾਂ ਸਿਆਸਤ ਨੂੰ ਮੂਹਰੇ ਰੱਖ ਕੇ ਇਹਨੇ ਗੱਲ ਕੀਤੀ ਆ। ਪਰ ਦੁੱਖ ਉਦੋਂ ਹੁੰਦਾ ਜਦੋਂ ਉੱਘੇ ਪ੍ਰਚਾਰਕ ਵੀ ਕਹਿ ਰਹੇ ਨੇ ਕਿ ਹਰ ਜਪੇ ਹਰ ਮੰਦਰ ਸਾਜਿਆ, ਸੰਤ ਭਗਤ ਗੁਣ ਗਾਵੇ ਰਾਮ, ਸਿਮਰ ਸਿਮਰ ਸਵਾਮੀ ਪ੍ਰਭ ਆਪਣਾ, ਸਗਲੇ ਪਾਪ ਤਜਾਵੇ ਰਾਮ। ਇਸ ਸ਼ਬਦ ਦੀ ਉਹ ਗਲਤ ਵਿਆਖਿਆ ਕਰਦੇ ਆ ਤੇ ਜਾਣ ਬੁੱਝ ਕੇ ਇਹ ਗੱਲਾਂ ਕਰਦੇ ਆ ਜਾਂ ਉਹਨਾਂ ਦੇ ਉੱਪਰ ਦੂਜਾ ਸੰਪਰਦਾਵਾਂ ਦਾ ਰੰਗ ਚੜਿਆ ਹੋਇਆ। ਸੋ ਆਪਾਂ ਇਹਦੀ ਵਿਚਾਰ ਕਰਦੇ ਹਾਂ। ਹਰਿਮੰਦਰ ਦੋ ਲਫ਼ਜ਼ਾਂ ਦਾ ਮੇਲ ਤੋਂ ਬਣਿਆ, ਹਰ ਤੇ ਮੰਦਰ। ਮੰਦਰ ਦਾ ਸ਼ਬਦੀ ਅਰਥ ਹੈ ਘਰ, ਰਹਿਣ ਦਾ ਟਿਕਾਣਾ ਜਾਂ ਆਰਾਮ ਕਰਨ ਦਾ ਸਥਾਨ। ਗੁਰਬਾਣੀ ਵਿੱਚ ਅਕਾਲ ਪੁਰਖ ਨੂੰ ਬਹੁਤ ਨਾਵਾਂ ਨਾਲ ਯਾਦ ਕੀਤਾ ਗਿਆ ਹੈ। ਸਤਿਗੁਰੂ ਬਖਸ਼ਿਸ਼ ਕਰਦੇ ਆ, ਨਾਨਕ ਵਿਚਾਰਾ ਕਿਆ ਕਹੇ, ਸਭ ਲੋਕ ਸਲਾਹੇ ਏਕ ਸਹਿ। ਸੋ ਸਿਰ ਨਾਨਕ ਲੋਕਾਂ ਪਾਵ ਹੈ, ਬਲਹਾਰੀ ਜਾਉ ਜੇਤੇ ਤੇਰੇ ਨਾਮ ਹੈ। ਇੱਕ ਮਿੰਟ ਹੋਲਡ ਕਰਿਓ, ਹਰਸਿਮਰਤ ਡੋਂਟ ਟਾਕ ਪਲੀਜ਼। ਪਹਿਲਾਂ ਆਪਾਂ ਇਹ ਵਿਚਾਰੀਏ ਕਿ ਗੁਰਬਾਣੀ ਦੇ ਵਿੱਚ ਇਹ ਸ਼ਬਦ ਜਿਹੜਾ ਕਿਸ ਸੰਦਰਭ ਦੇ ਵਿੱਚ ਆਇਆ ਹੈ। ਤੇ ਜੇ ਆਪਾਂ ਗੁਰਬਾਣੀ ਨੂੰ ਵਿਚਾਰਦੇ ਹਾਂ ਤੇ ਗੁਰਬਾਣੀ ਦੇ ਵਿੱਚ ਤਾਂ ਅਨੇਕਾਂ ਹੀ ਨਾਮ ਆਏ ਪਰਮਾਤਮਾ ਦੇ, ਉਹਨਾਂ ਦੇ ਵਿੱਚੋਂ ਇੱਕ ਨਾਮ ਹਰਿਮੰਦਰ ਵੀ ਆ, ਜਾਂ ਹਰੀ ਨਾਮ ਵੀ ਹੈਗਾ ਪਰਮਾਤਮਾ ਦਾ, ਅੱਲਾ ਵੀ ਨਾਮ ਪਰਮਾਤਮਾ ਦਾ ਹੈ, ਬੀਠਲ ਵੀ ਨਾਮ ਪਰਮਾਤਮਾ ਦਾ ਕਿਰਤਮ ਨਾਮ ਕਥੇ ਤੇਰੇ ਜੇਬਾ ਸਤ ਨਾਮ ਤੇਰਾ ਪਰਾ ਪੂਰਬਲਾ ਉਹਦੇ ਬੇਅੰਤ ਨਾਮ ਹੀ ਵਰਣਨ ਕੀਤੇ ਗਏ ਗੁਰਬਾਣੀ ਦੇ ਵਿੱਚ ਪਰ ਜਿਹੜਾ ਉਹਦਾ ਪੁਰਾਤਨ ਨਾਮ ਹੈ ਜਿਹੜਾ ਪਹਿਲਾ ਨਾਮ ਆ ਉਹ ਸਤ ਨਾਮ ਗੁਰੂ ਸਾਹਿਬ ਕਹਿ ਰਿਹਾ ਸਤ ਦਾ ਮਤਲਬ ਹੈਗਾ ਸਦਾ ਰਹਿਣ ਵਾਲਾ ਹੋਂਦ ਵਾਲਾ ਜਿਹੜਾ ਸਦਾ ਹੋਂਦ ਵਾਲਾ ਉਸਦਾ ਨਾਮ ਸਤ ਨਾਮ ਆ ਉਹ ਇਸ ਤਰ੍ਹਾਂ ਕਈ ਨਾਮ ਗੁਰਬਾਣੀ ਦੇ ਵਿੱਚ ਪਰਮਾਤਮਾ ਦੇ ਵਾਸਤੇ ਵਰਤੇ ਗਏ ਆ ਤੇ ਉਹਨਾਂ ਤੋਂ ਭੁਲੇਖਾ ਨਹੀਂ ਸਾਨੂੰ ਖਾਣਾ ਚਾਹੀਦਾ ਕਰਤਾਰ ਵੀ ਉਹਦਾ ਨਾਮ ਆ ਰਮਿਆ ਹੋਇਆ ਰਾਮ ਵੀ ਉਹਦਾ ਨਾਮ ਆ ਤੇ ਰਾਮ ਸ਼ਬਦ ਨੂੰ ਦੇਖ ਕੇ ਅਸੀਂ ਕਹੀਏ ਕਿ ਜਿਹੜਾ ਰਾਮ ਚੰਦਰ ਆ ਉਹ ਉਸਨੂੰ ਗੁਰੂ ਸਾਹਿਬ ਨੇ ਕਿਹਾ ਤੇ ਬਹੁਤ ਵੱਡਾ ਭੁਲੇਖਾ ਹੈ ਤੇ ਕਰਤਾਰ ਨਾਮ ਵੀ ਹਾਂਜੀ ਹਾਂਜੀ ਕਰਤਾਰ ਨਾਮ ਜਿਹੜਾ ਹੈ ਉਹ ਜਿਹੜਾ ਕਰਤਾਰ ਹੈ ਦੁਨੀਆਂ ਕਰਤਾ ਉਸਨੂੰ ਕਿਹਾ ਗਿਆ ਜੋ ਦੁਨੀਆਂ ਨੂੰ ਪੈਦਾ ਕਰਨ ਵਾਲਾ ਹੈ ਤੇ ਉਹਦਾ ਨਾਮ ਪਰਮੇਸ਼ਰ ਵੀ ਗੁਰੂ ਸਾਹਿਬ ਨੇ ਗੁਰਬਾਣੀ ਵਿੱਚ ਵਰਤਿਆ ਗਿਆਨ ਧਿਆਨ ਪੂਰਨ ਪਰਮੇਸ਼ਰ ਜੋ ਸਭਨਾਂ ਗੱਲਾਂ ਜੋਗਾ ਜੀਓ ਉਹ ਪਰਮਾਤਮਾ ਦਾ ਨਾਮ ਮੋਹਣ ਵੀ ਵਰਤਿਆ ਗੁਰਬਾਣੀ ਦੇ ਵਿੱਚ ਮੋਹਣ ਨਾਮ ਸਦਾ ਰਵ ਰਹੇ ਕੋਟ ਮਧੇ ਕਿਨੇ ਗੁਰਮੁਖ ਲਹਿਓ ਮੋਹਣ ਮੋਹ ਲਿਆ ਮਨ ਮੋਹੇ ਗੁਰ ਕੈ ਸ਼ਬਦ ਪਛਾਣਾ ਤੋਹੇ ਤੇ ਮੋਹਣ ਵੀ ਜਿਹੜਾ ਮਨ ਨੂੰ ਮੋਹ ਲੈਣ ਵਾਲਾ ਇਹ ਨਾਮ ਵਰਤਿਆ ਗਿਆ ਗੁਰਬਾਣੀ ਦੇ ਵਿੱਚ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਪਰ ਅਹਿਰਾਸ ਦੇ ਵਿੱਚ ਪੜ੍ਹਦੇ ਹਾਂ ਮਾਧੋ ਨਾਮ ਵੀ ਪਰਮੇਸ਼ਰ ਵਾਸਤੇ ਕਰਤਾਰ ਵਾਸਤੇ ਵਰਤਿਆ ਗਿਆ ਤੇ ਮਾਧੋ ਦਾ ਅਰਥ ਹੈ ਜੋ ਮਾਇਆ ਦਾ ਪਤੀ ਆ ਹੇ ਪ੍ਰਭੂ ਹੇ ਮਾਇਆ ਦੇ ਪਤੀ ਤੂੰ ਸੰਗਤ ਦੇ ਵਿੱਚ ਮਿਲ ਜਾਂਦਾ ਤੇ ਉਹਦਾ ਨਾਮ ਬੀਠਲ ਵੀ ਵਰਤਿਆ ਗੁਰੂ ਸਾਹਿਬ ਨੇ ਮਿਲ ਮੇਰੇ ਬੀਠਲਾ ਲੈ ਬਾਹੜੀ ਬੁਲਾਏ ਸੋ ਇਸ ਤਰ੍ਹਾਂ ਬੇਅੰਤ ਨਾਮ ਗੁਰੂ ਸਾਹਿਬ ਨੇ ਉਸ ਪਰਮਾਤਮਾ ਦੇ ਗੁਰਬਾਣੀ ਦੇ ਵਿੱਚ ਵਰਤੇ ਆ ਸੋ ਹਰ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਅਕਾਲ ਪੁਰਖ ਵਾਸਤੇ ਵਰਤੇ ਕਈ ਨਾਵਾਂ ਦੇ ਵਿੱਚੋਂ ਇੱਕ ਆ ਅਤੇ ਇਹ ਸ਼ਬਦ ਗੁਰਬਾਣੀ ਵਿੱਚ ਕਈ ਥਾਂ ਬਾਕੀ ਨਾਵਾਂ ਨਾਲੋਂ ਵਧੇਰੇ ਵਰਤਿਆ ਗਿਆ ਸੋ ਹਰਿਮੰਦਰ ਦਾ ਸ਼ਬਦੀ ਅਰਥ ਹੈ ਪਰਮੇਸ਼ਰ ਦਾ ਘਰ ਹੁਣ ਆਪਾਂ ਵਿਚਾਰਨਾ ਕਿ ਗੁਰਬਾਣੀ ਸਾਨੂੰ ਕੀ ਅਗਵਾਈ ਦਿੰਦੀ ਹੈ ਪਰਮੇਸ਼ਰ ਦਾ ਘਰ ਕਿਹੜਾ ਹੈ ਤੇ ਉਹ ਕਿੱਥੇ ਰਹਿੰਦਾ ਹੈ ਗੁਰਬਾਣੀ ਫਰਮਾਨ ਕਰਦੀ ਹੈ ਜੈ ਜੈ ਪੇਖੋ ਤੈ ਹਜ਼ੂਰ ਦੂਰ ਕਤੋਂ ਨਾ ਜਾਈ ਰਵ ਰਿਹਾ ਸਰਬੱਤਰ ਮੈਂ ਮਨ ਸਦਾ ਧਿਆਈ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 677 ਤੇ ਅੰਕਿਤ ਆ ਘੱਟ ਘੱਟ ਮੈਂ ਹਰ ਜੂ ਵਸੇ ਸੰਤਨ ਕਹਿਓ ਪੁਕਾਰ ਕਹੋ ਨਾਨਕ ਤੇ ਭਜਮਣਾ ਭੌਣੇ ਦੂਤਰੇ ਪਾਰ ਇਹ ਭੋਗ ਦੇ ਸਲੋਕਾਂ ਦੇ ਵਿੱਚ 427 ਅੰਗ ਤੇ ਸੁਭਾਇਮਾਨ ਆ ਸੋ ਹਰਿਮੰਦਰ ਦਾ ਸ਼ਬਦ ਜਿਹੜਾ ਉਹਨੂੰ ਲੈ ਕੇ ਕਹਿ ਦੇਣਾ ਕਿ ਹਰਿਮੰਦਰ ਸਾਹਿਬ ਗੁਰੂ ਇਹਦਾ ਅਸਲੀ ਨਾਂ ਹੈ ਇਹ ਇਸ ਦੇ ਵਿੱਚ ਬਹੁਤ ਵੱਡਾ ਭੁਲੇਖਾ ਹੈ
0: ਜੀ ਜੀ
1: ਤੇ ਗੁਰੂ ਸਾਹਿਬ ਗੁਰਬਾਣੀ ਦੇ ਵਿੱਚ ਹੋਰ ਵੀ ਫਰਮਾਨ ਕਰਦੇ ਆ ਗੁਰਬਿਨ ਕਿਨ ਸਮਝਾਈਏ ਮਨ ਰਾਜਾ ਸੁਲਤਾਨ
0: ਜੀ
1: ਗੁਰੂ ਤੋਂ ਬਿਨਾਂ ਕਿਸੇ ਨੂੰ ਹੋਰ ਕਦੇ ਮਤ ਨਹੀਂ ਦਿੱਤੀ ਕੋਈ ਇਸ ਨੂੰ ਸਮਝਾ ਨਹੀਂ ਸਕਿਆ ਮਨ ਰਾਜਾ ਮਨ ਮਨ ਤੇ ਮਾਨਿਆ ਮਨਸਾ ਮਣੇ ਸਮਾਏ
0: ਜੀ
1: ਸੋ ਇਸ ਤਰ੍ਹਾਂ ਬੇਅੰਤ ਨਾਮ ਜਿਹੜੇ ਆ ਗੁਰਬਾਣੀ ਦੇ ਵਿੱਚ ਗੁਰੂ ਸਾਹਿਬ ਨੇ ਵਰਤੇ ਆ
0: ਜੀ
1: ਤੇ ਉਹਨਾਂ ਦੇ ਵਿੱਚੋਂ ਸਾਨੂੰ ਟਪਲਾ ਨਹੀਂ ਖਾਣਾ ਚਾਹੀਦਾ ਭੁਲੇਖਾ ਨਹੀਂ ਖਾਣਾ ਚਾਹੀਦਾ ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ ਬਾਹਰ ਢੂੰਡਤ ਬਹੁਤ ਦੁੱਖ ਪਾਵੇਂ ਘਰ ਅੰਮ੍ਰਿਤ ਘੱਟ ਮਾਹੀ ਜੀਓ ਹੇ ਮਨਾ ਤੂੰ ਬਾਹਰ ਮਤਾਂ ਭਟਕਦਾ ਫਿਰ ਜਿਹੜਾ ਅਸਲੀ ਅੰਮ੍ਰਿਤ ਆ ਉਹਦਾ ਤੇਰੇ ਹਿਰਦੇ ਰੂਪੀ ਘਰ ਦੇ ਵਿੱਚ ਆ
0: ਜੀ
1: ਇਸੇ ਤਰ੍ਹਾਂ ਜਿਹੜਾ ਹਰਿਮੰਦਰ ਸ਼ਬਦ ਆ ਗੁਰੂ ਸਾਹਿਬ ਨੇ ਵਰਤਿਆ ਹੈ ਤੇ ਇਸ ਦੇ ਉੱਪਰ ਗੁਰੂ ਸਾਹਿਬ ਨੇ ਇੱਕ ਪੂਰਾ ਸ਼ਬਦ ਵੀ ਉਚਾਰਨ ਕੀਤਾ ਹੈ ਆਪਾਂ ਉਸਦੀ ਹੀ ਵਿਆਖਿਆ ਕਰਦੇ ਜਿਸ ਤੋਂ ਸਪਸ਼ਟ ਹੋ ਜਾਏਗਾ
0: ਜੀ ਜੀ
1: ਪ੍ਰਭਾਤੀ ਮਹੱਲਾ ਤੀਜਾ ਏਕ ਓਂਕਾਰ ਸਤਿਗੁਰ ਪ੍ਰਸਾਦ ਪ੍ਰਭਾਤੀ ਵਿਭਾਸ ਮਹੱਲਾ ਤੀਜਾ
0: ਜੀ
1: ਗੁਰ ਪ੍ਰਸਾਦੀ ਵੇਖ ਤੂੰ ਹਰਿਮੰਦਰ ਤੇਰੇ ਨਾਲ, ਹਰਿਮੰਦਰ ਸ਼ਬਦੇ ਖੋਜੀਏ ਹਰ ਨਾਮੋ ਲਿਓ ਸੰਭਾਲ, ਮਨ ਮੇਰੇ ਸ਼ਬਦ ਰੱਪੇ ਰੰਗ ਹੋਏ, ਸੱਚੀ ਭਗਤ ਸੱਚਾ ਹਰਿਮੰਦਰ ਪ੍ਰਗਟੀ ਸਾਚੀ ਸੋਏ ਰਹਾਉ। ਹਰਿਮੰਦਰ ਇਹ ਸਰੀਰ ਹੈ ਗਿਆਨ ਰਤਨ ਪ੍ਰਗਟ ਹੋਏ, ਮਨਮੁਖ ਮੂਲ ਨ ਜਾਣਨੀ ਮਾਨਸ ਹਰਿਮੰਦਰ ਨਾ ਹੋਏ। ਹਰਿਮੰਦਰ ਹਰ ਜਿਉ ਸਾਜਿਆ ਰੱਖਿਆ ਹੁਕਮ ਸਵਾਰ, ਤੁਰ ਲੇਖ ਲਿਖਿਆ ਸੋ ਕੁਮਾਵਣਾ ਕੋਈ ਨਾ ਮੇਟਨ ਹਾਰ, ਸ਼ਬਦ ਚੀਨ ਸੁਖ ਪਾਇਆ ਸੱਚੇ ਨਾਏ ਪਿਆਰ, ਹਰਿਮੰਦਰ ਸ਼ਬਦੇ ਸੋਹਣਾ ਕੰਚਨ ਕੋਟ ਅਪਾਰ। ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 1346 ਦੇ ਉੱਪਰ ਅੰਕਿਤ ਹੈ। ਇਹਦਾ ਜਿਹੜਾ ਮੁੱਖ ਭਾਵ ਆ, ਹੇ ਮੇਰੇ ਮਨ, ਜਿਹੜਾ ਮਨੁੱਖ ਗੁਰੂ ਦੇ ਸ਼ਬਦ ਵਿੱਚ ਰੰਗਿਆ ਜਾਂਦਾ ਹੈ ਉਸਦੇ ਮਨ ਨੂੰ ਪਰਮਾਤਮਾ ਦੀ ਭਗਤੀ ਦਾ ਰੰਗ ਚੜ੍ਹ ਜਾਂਦਾ ਹੈ
0: ਜੀ,
1: ਉਸ ਨੂੰ ਸਦਾ ਫਿਰ ਪ੍ਰਭੂ ਦੀ ਭਗਤੀ ਪ੍ਰਾਪਤ ਹੋ ਜਾਂਦੀ ਆ, ਉਸਦੀ ਸ਼ੋਭਾ ਸਦਾ ਲਈ ਲੋਕ ਪ੍ਰਲੋਕ ਵਿੱਚ ਖਿਲਰ ਜਾਂਦੀ ਆ। ਉਸ ਮਨੁੱਖ ਦਾ ਸਰੀਰ ਪਰਮਾਤਮਾ ਦਾ ਕਦੇ ਨਾ ਡੋਲਣ ਵਾਲਾ ਘਰ ਬਣ ਜਾਂਦਾ ਹੈ, ਉਸਦਾ ਸਰੀਰ ਅਜਿਹਾ ਹਰਿਮੰਦਰ ਬਣ ਜਾਂਦਾ ਹੈ ਜਿਸ ਨੂੰ ਵਿਕਾਰਾਂ ਦਾ ਝੱਖੜ ਜਿਹੜਾ ਕਦੇ ਹਿਲਾ ਨਹੀਂ ਸਕਦਾ, ਡੁਲਾ ਨਹੀਂ ਸਕਦਾ। ਸੋ ਹੇ ਭਾਈ, ਤੂੰ ਗੁਰੂ ਦੀ ਕਿਰਪਾ ਨਾਲ ਵੇਖ, ਪ੍ਰਭੂ ਦਾ ਘਰ ਤੇਰੇ ਨਾਲ ਹੈ, ਤੇਰੇ ਅੰਦਰ ਹੀ ਹੈ, ਹਰਿਮੰਦਰ ਨੂੰ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਲੱਭਿਆ ਜਾ ਸਕਦਾ ਹੈ। ਹੇ ਭਾਈ, ਗੁਰੂ ਦੇ ਸ਼ਬਦ ਵਿੱਚ ਜੁੜ ਕੇ ਪ੍ਰਭੂ ਦਾ ਨਾਮ ਆਪਣੇ ਅੰਦਰ ਸਾਂਭ ਕੇ ਰੱਖ। ਹੇ ਭਾਈ, ਮਨੁੱਖ ਦਾ ਇਹ ਸਰੀਰ ਹਰਿਮੰਦਰ ਹੈ
0: ਜੀ,
1: ਪਰ ਇਹ ਭੇਦ ਸਤਿਗੁਰੂ ਦੀ ਬਖਸ਼ੀ ਆਤਮਕ ਜੀਵਨ ਤੋਂ ਸੋਝੀ ਤੋਂ ਬਿਨਾਂ ਨਹੀਂ ਆ ਸਕਦਾ
0: ਜੀ।
1: ਮਨੁੱਖ, ਗੁਰੂ ਸਾਹਿਬ ਨੇ ਸਰੀਰ ਨੂੰ ਹੀ ਹਰਿਮੰਦਰ ਕਿਹਾ ਹੈ,
0: ਬਿਲਕੁਲ,
1: ਤੇ ਸਰੀਰ ਦੇ ਵਿੱਚ ਹੀ ਪ੍ਰਭੂ ਪਰਮਾਤਮਾ ਦਾ ਵਾਸ ਆ। ਸੋ ਹੇ ਭਾਈ, ਇਹ ਮਨੁੱਖਾ ਸਰੀਰ ਹਰੀ ਦਾ ਮੰਦਰ ਆ, ਪ੍ਰਭੂ ਨੇ ਆਪ ਬਣਾਇਆ ਹੈ ਜੇ ਆਪਣੇ ਹੁਕਮ ਨਾਲ ਹੀ ਇਸ ਨੂੰ ਸਾਜਿਆ ਹੈ, ਰਚਿਆ ਹੈ
0: ਜੀ।
1: ਤੁਰ ਦਰਗਾਹ ਤੋਂ ਹਰੇਕ ਮਨੁੱਖ ਦੇ ਕੀਤੇ ਕਰਮਾਂ ਅਨੁਸਾਰ ਜਿਹੜਾ ਲੇਖ ਹਰੇਕ ਸਰੀਰ ਹਰਿਮੰਦਰ ਦੇ ਵਿੱਚ ਲਿਖਿਆ ਜਾਂਦਾ ਹੈ, ਉਸ ਲੇਖ ਅਨੁਸਾਰ ਹਰੇਕ ਪ੍ਰਾਣੀ ਨੂੰ ਚੱਲਣਾ ਪੈਂਦਾ ਹੈ
0: ਜੀ।
1: ਕੋਈ ਮਨੁੱਖ ਆਪਣੇ ਕਿਸੇ ਉੱਦਮ ਨਾਲ ਉਸ ਲੇਖ ਨੂੰ ਮਿਟਾਉਣ ਜੋਗਾ ਨਹੀਂ ਹੈ
0: ਜੀ ਜੀ।
1: ਹੇ ਭਾਈ, ਗੁਰੂ ਦੇ ਸ਼ਬਦ ਰਾਹੀਂ ਸਦਾ ਥਿਰ ਹਰ ਨਾਮ ਵਿੱਚ ਪਿਆਰ ਨਾਲ ਜੁੜਿਆ ਰਹੋ। ਉਸ ਨੇ ਗੁਰੂ ਦੇ ਸ਼ਬਦ ਨਾਲ ਸਾਂਝ ਪਾ ਕੇ ਆਤਮਕ ਆਨੰਦ ਪ੍ਰਾਪਤ ਕੀਤਾ ਹੈ, ਜਿਹੜਾ ਪਿਆਰ ਦੇ ਨਾਲ ਉਸ ਦੇ ਨਾਲ ਜੁੜ ਜਾਂਦਾ ਹੈ
0: ਜੀ।
1: ਸੋ ਇਸ ਤਰ੍ਹਾਂ ਗੁਰੂ ਸਾਹਿਬ ਇਸ ਸ਼ਬਦ ਦੇ ਵਿੱਚ ਵਿਆਖਿਆ ਕਰ ਰਿਹਾ ਹਰਿਮੰਦਰ ਦੀ। ਸਤਿਗੁਰੂ ਨੇ ਇਹਨਾਂ ਗੱਲਾਂ ਇਸ ਸ਼ਬਦ ਵਿੱਚ ਸਪਸ਼ਟ ਕੀਤਾ ਹੈ ਕਿ ਅਸਲ ਵਿੱਚ ਇਹ ਸਰੀਰ ਹੈ ਉਸ ਅਕਾਲ ਪੁਰਖ ਦਾ ਸੋਹਣਾ ਘਰ
0: ਜੀ,
1: ਇਹ ਹਰਿਮੰਦਰ ਹੈ। ਪਰ ਸਾਨੂੰ ਇਹ ਸਮਝ ਨਹੀਂ ਆਈ, ਇਹ ਹਰਿਮੰਦਰ ਦੀ ਪਹਿਚਾਣ ਤਾਂ ਹੀ ਹੋਏਗੀ ਜੇ ਸਤਿਗੁਰੂ ਦੇ ਸ਼ਬਦ ਦੀ ਵਿਚਾਰ ਕਰਾਂਗੇ
0: ਜੀ।
1: ਅਸਲ ਵਿੱਚ ਸਾਡੀਆਂ ਦੁਬਧਾ ਭੁਲੇਖਿਆ ਭਟਕਣਾ ਦਾ ਮੂਲ ਕਾਰਨ ਹੈ ਕਿ ਅਸੀਂ ਸ਼ਬਦ ਦੀ ਵਿਚਾਰ ਛੱਡ ਕੇ ਗੁਰਬਾਣੀ ਰਟਣ ਵੱਲ ਚੱਲ ਪੈਂਦੇ ਹਾਂ
0: ਜੀ।
1: ਗੁਰਬਾਣੀ ਰਟਣ ਵਾਸਤੇ ਨਹੀਂ ਹੈ, ਗੁਰਬਾਣੀ ਵਿਚਾਰਨ ਵਾਸਤੇ ਹੈ
0: ਜੀ।
1: ਕਿਸੇ ਵੀ ਸੂਝਵਾਨ ਵਿਅਕਤੀ ਅੱਗੇ ਇਹ ਸਵਾਲ ਸੁਭਾਵਿਕ ਹੀ ਆਏਗਾ ਕਿ ਸਤਿਗੁਰੂ ਤਾਂ ਆਪ ਹੀ ਇਹ ਕਹਿੰਦੇ ਆ ਕਿ ਅਕਾਲ ਪੁਰਖ ਹਰ ਜਗ੍ਹਾ ਮੌਜੂਦ ਆ, ਫਿਰ ਸਤਿਗੁਰੂ ਨੇ ਅਕਾਲ ਪੁਰਖ ਨੂੰ ਮਨੁੱਖਾ ਸਰੀਰ ਤੱਕ ਹੀ ਕਿਵੇਂ ਸੀਮਿਤ ਕਰ ਦਿੱਤਾ
0: ਜੀ।
1: ਆਪਣੇ ਸਤਿਗੁਰੂ ਦੇ ਬਲਿਹਾਰ ਤੋਂ ਸਾਨੂੰ ਬਲਿਹਾਰ ਜਾਣਾ ਚਾਹੀਦਾ ਹੈ ਕਿ ਇਤਨੇ ਪੂਰਨ ਗੁਰੂ ਦੇ ਸਿੱਖ ਹੋਣ ਦਾ ਸੁਭਾਗ ਸਾਨੂੰ ਮਿਲਿਆ
0: ਜੀ।
1: ਇਸੇ ਸ਼ਬਦ ਦੇ ਪੰਜਵੇਂ ਬੰਦ ਵਿੱਚ ਸਤਿਗੁਰੂ ਜੀ ਨੇ ਗੱਲ ਸਪਸ਼ਟ ਕੀਤੀ ਆ, ਹਰਿਮੰਦਰ ਇਹ ਸਰੀਰ ਹੈ ਗੁਰਬਿਨ ਘੋਰ ਅੰਧਾਰ, ਦੂਜਾ ਭਾਉ ਕਰ ਪੂਜਦੇ ਮਨਮੁਖ ਅੰਧ ਗੁਆਰ
0: ਜੀ।
1: ਅਸਲ ਵਿੱਚ ਇਹ ਮੰਦਰ ਹਰਿਮੰਦਰ ਜਿਹੜਾ ਗੁਰੂ ਇਹ ਸਾਡਾ ਸਰੀਰ ਆ
0: ਜੀ,
1: ਦੂਜੇ ਭਾਅ ਦੇ ਵਿੱਚ ਜਾਣ ਕਰਕੇ, ਅਗਿਆਨਤਾ ਵਿੱਚ ਜਾਣ ਕਰਕੇ ਲੋਕ ਜਿਹੜੇ ਆ ਭਾਉ ਦੂਜਾ ਕਰ ਪੂਜਦੇ ਮਨਮੁਖ ਅੰਧ ਗੁਆਰ
0: ਜੀ।
1: ਇਹ ਸਾਰਾ ਸੰਸਾਰ ਵੀ ਹਰਿਮੰਦਰ ਹੀ ਹੈ, ਪਰਮਾਤਮਾ ਦੇ ਰਹਿਣ ਦਾ ਘਰ ਹੈ ਸਾਰਾ ਸੰਸਾਰ, ਪਰ ਗੁਰੂ ਦੀ ਸ਼ਰਨ ਤੋਂ ਬਿਨਾਂ ਇਹ ਗਿਆਨ ਜਿਹੜਾ ਪ੍ਰਾਪਤ ਨਹੀਂ ਹੁੰਦਾ ਅਤੇ ਮਨੁੱਖ ਘੋਪਰ ਹਨੇਰੇ ਦੇ ਵਿੱਚ ਹੀ ਰਹਿੰਦਾ ਹੈ ਤੇ ਜੀਵਾਂ ਨੂੰ ਇਸ ਭੇਦ ਦੀ ਸਮਝ ਨਹੀਂ ਪੈਂਦੀ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਆਤਮਕ ਜੀਵਨ ਵੱਲੋਂ ਅੰਨੇ ਹੋਏ ਹੋਏ ਮੂਰਖ ਮਨੁੱਖ ਪਰਮਾਤਮਾ ਤੋਂ ਬਿਨਾਂ ਹੋਰਾਂ ਨਾਲ ਪਿਆਰ ਪਾ ਕੇ ਉਸ ਨੂੰ ਪੂਜਦੇ ਤੇ ਸਤਿਕਾਰਦੇ ਰਹਿੰਦੇ ਆ
0: ਜੀ।
1: ਤੋ ਇਸ ਸ਼ਬਦ ਦੇ ਕੁੱਲ 11 ਪਦਿਆਂ ਵਿੱਚ ਸਤਿਗੁਰੂ ਨੇ ਹਰਿਮੰਦਰ ਦੇ ਸੰਕਲਪ ਨੂੰ ਪੂਰੀ ਤਰ੍ਹਾਂ ਸਪਸ਼ਟ ਕਰ ਦਿੱਤਾ ਹੈ
0: ਜੀ।
1: ਇਸ ਦੇ ਨਾਲ ਹੋਰ ਵੀ ਬਹੁਤ ਸ਼ਬਦ ਨੇ ਜੋ ਇਹੀ ਦ੍ਰਿੜ ਕਰਾਉਂਦੇ ਆ ਕਿ ਗੁਰਬਾਣੀ ਵਿੱਚ ਮਨੁੱਖਾ ਸਰੀਰ ਨੂੰ ਹੀ ਹਰਿਮੰਦਰ ਆਖਿਆ ਗਿਆ
0: ਜੀ।
1: ਆਪਾਂ ਹੋਰ ਸ਼ਬਦ ਵੀ ਦੇਖਦੇ ਹਾਂ, ਦਹਿ ਦਿਸ ਖੋਜ ਤਹਮ ਫਿਰੇ ਮੇਰੇ ਲਾਲ ਜੀਓ ਹਰ ਪਾਇਆ ਕਰ ਆਏ ਰਾਮ
0: ਜੀ।
1: ਹਰ ਮੰਦਰ ਹਰ ਜੀਓ ਸਾਜਿਆ ਮੇਰੇ ਲਾਲ ਜੀਓ ਹਰ ਤਿਸਮੇ ਰਿਹਾ ਸਮਾਏ ਰਾਮ। ਹਰ ਮੰਦਰ ਹਰ ਜੀਓ ਸਾਜਿਆ, ਇਹ ਸਰੀਰ ਰੂਪੀ ਘਰ ਜਿਹੜਾ ਹੈ ਪਰਮਾਤਮਾ ਨੇ ਸਾਜਿਆ ਹੈ, ਇਹ ਸੰਸਾਰ ਰੂਪੀ ਘਰ ਪਰਮਾਤਮਾ ਨੇ ਸਾਜਿਆ
0: ਜੀ।
1: ਹਰ ਜਪੇ ਹਰ ਮੰਦਰ ਸਾਜਿਆ, ਸੰਤ ਭਗਤ ਗੁਣ ਗਾਵੇ ਰਾਮ
0: ਜੀ।
1: ਸਿਮਰ ਸਿਮਰ ਸਵਾਮੀ ਪ੍ਰਭ ਆਪਣਾ, ਸਗਲੇ ਪਾਪ ਤਜਾਵੇ ਰਾਮ
0: ਜੀ।
1: ਇਹ ਪੰਨਾ ਨੰਬਰ 781 ਦੇ ਅੰਕਤ ਆ
0: ਜੀ।
1: ਹਰ ਮੰਦਰ ਹਰ ਸਾਜਿਆ, ਹਰ ਵਸੇ ਜਿਸ ਨਾਲ, ਗੁਰਮਤੀ ਹਰ ਪਾਇਆ ਮਾਇਆ ਮੋਹ ਪਰਜਾਲ। ਹਰ ਮੰਦਰ ਵਸਤ ਅਨੇਕ ਹੈ, ਨਾਮਿਨਦ ਨਾਮ ਸੰਭਾਲ, ਧਨਵੰਤੀ ਨਾਨਕਾ ਜਿਨ੍ਹਾਂ ਗੁਰਮੁਖ ਲੱਦਾ ਹਰ ਭਾਲ। ਸੋ ਹੋਰ ਥਾਵਾਂ ਤੇ ਵੀ ਗੁਰੂ ਸਾਹਿਬ ਨੇ ਇਸੇ ਤਰ੍ਹਾਂ ਹੀ ਹਰ ਮੰਦਰ ਬਾਰੇ ਗੁਰਬਾਣੀ ਦੇ ਵਿੱਚ ਵਿਚਾਰ ਪੇਸ਼ ਕੀਤੇ ਆ
0: ਜੀ।
1: ਸਰੀਰ ਤੋਂ ਬਾਹਰ ਭਾਲਣ ਦੀ ਥਾਂ ਦੀ ਲੋੜ ਨਹੀਂ ਹੈ, ਪਰਮਾਤਮਾ ਸਰੀਰ ਰੂਪੀ ਹਿਰਦੇ ਵਿੱਚ ਹੀ ਘਰ ਵਿੱਚ ਹੀ ਵਸਦਾ ਹੈ। ਬਾਹਰ ਭੁੱਲਣ ਤੇ ਛੂਟ ਪਰੇ ਗੁਰ ਘਰ ਹੀ ਮਾਹੇ ਦਿਖਾਇਆ ਥਾ
0: ਜੀ।
1: ਪਰ ਜਿਨ੍ਹਾਂ ਨੂੰ ਗੁਰੂ ਦਾ ਗਿਆਨ ਪ੍ਰਾਪਤ ਹੋ ਗਿਆ ਉਹਨਾਂ ਨੂੰ ਗੁਰੂ ਨੇ ਹਿਰਦੇ ਰੂਪੀ ਘਰ ਦੇ ਵਿੱਚ ਹੀ ਦਿਖਾ ਦਿੱਤਾ ਕਿ ਪਰਮਾਤਮਾ ਤੁਹਾਡੇ ਹਿਰਦੇ ਵਿੱਚ ਵਸਦਾ ਹੈ, ਬਾਹਰ ਨਹੀਂ ਹੈ
0: ਜੀ।
1: ਉਸ ਨੂੰ ਲੱਭਣ ਵਾਸਤੇ ਜੰਗਲ ਜਾਂ ਬੀਆਬਾਨਾਂ ਵਿੱਚ ਜਾਂ ਗੁਫਾਵਾਂ ਵਿੱਚ ਜਾਣ ਦੀ ਲੋੜ ਨਹੀਂ, ਉਹ ਤੁਹਾਡੇ ਹਿਰਦੇ ਵਿੱਚ ਹੀ ਵਸਦਾ ਹੈ
0: ਜੀ।
1: ਸੋ ਗੁਰਬਾਣੀ ਦੇ ਇਹਨਾਂ ਉਪਰੋਕਤ ਪ੍ਰਮਾਣਾਂ ਤੋਂ ਇਹ ਗੱਲ ਬੜੀ ਸਪਸ਼ਟ ਹੋ ਜਾਂਦੀ ਆ ਕਿ ਹਰਿਮੰਦਰ ਸ਼ਬਦ ਮਨੁੱਖਾ ਸਰੀਰ ਵਾਸਤੇ ਵਰਤਿਆ ਗਿਆ ਹੈ
0: ਜੀ।
1: ਹਿੰਦੂ ਮਤ ਵਿੱਚ ਕਿਉਂਕਿ ਪੂਜਾ ਦਾ ਵਿਧਾਨ ਹੈ, ਉਹ ਮੰਦਰ ਸ਼ਬਦ ਆਪਣੇ ਪੂਜਾ ਦੇ ਸਥਾਨ ਵਾਸਤੇ ਵਰਤਦੇ ਆ
0: ਜੀ।
1: ਹਿੰਦੂ ਮਤ ਵਿੱਚ ਅਕਾਲ ਪੁਰਖ ਨਹੀਂ ਬਲਕਿ ਦੇਵੀ ਦੇਵਤਿਆਂ ਅਵਤਾਰਾਂ ਦੀ ਪੂਜਾ ਕੀਤੀ ਜਾਂਦੀ ਆ
0: ਜੀ।
1: ਇਸ ਵਾਸਤੇ ਉਹ ਜਿਸ ਦੇਵੀ ਦੇਵਤੇ ਜਾਂ ਅਵਤਾਰ ਦੀ ਪੂਜਾ ਲਈ ਮੰਦਰ ਬਣਾਉਂਦੇ ਹਨ, ਜਿਸ ਦੀਆਂ ਮੂਰਤੀਆਂ ਉਸ ਮੰਦਰ ਵਿੱਚ ਲਾਉਂਦੇ ਹਨ, ਉਸਦਾ ਨਾਮ ਉਹ ਮੰਦਰ ਸ਼ਬਦ ਦੇ ਨਾਲ ਜੋੜਦੇ ਆ
0: ਜੀ।
1: ਜਿਵੇਂ ਐਗਜਾਮਪਲਾਂ ਸ਼ਿਵ ਮੰਦਰ, ਰਾਮ ਮੰਦਰ ਤੇ ਹਨੂੰਮਾਨ ਮੰਦਰ। ਸੋ ਉਹ ਉਹਨਾਂ ਦਾ ਨਾਮ ਮੰਦਰ ਦੇ ਨਾਲ ਰੱਖਦੇ ਆ।
0: ਬੇਸਿਕਲੀ ਮੰਦਰ ਸ਼ਬਦ ਦਾ ਅਰਥ ਹੈ ਮਕਾਨ, ਘਰ।
1: ਮੰਦਰ ਦਾ ਅਰਥ ਮਕਾਨ ਹੈ ਹਾਂਜੀ।
0: ਤੇ ਇਸੇ ਕਰਕੇ ਜਦੋਂ ਉਹ
1: ਸਿੱਖ ਕੌਮ ਦਾ ਧਾਰਮਿਕ ਸਥਾਨ ਗੁਰਦੁਆਰਾ ਹੈ
0: ਜੀ, ਸਾਡਾ ਧਾਰਮਿਕ ਸਥਾਨ ਜਿਹੜਾ ਉਹ ਗੁਰਦੁਆਰਾ ਹੈ।
1: ਇੱਕ ਮਿੰਟ ਹੋਲਡ ਕਰਿਓ
0: ਜੀ।
1: ਇੱਥੇ ਨਾ ਨਾਲ ਬੰਦੇ ਵਿੱਚ ਰੌਲਾ ਪਾਈ ਜਾਂਦਾ, ਮੈਂ ਇਹਨਾਂ ਨੂੰ ਕਿੰਨੀ ਵਾਰੀ ਕਹਿੰਦਾ ਗਾ ਫਿਰ ਹਟਦੇ ਨਹੀਂ।
0: ਕੋਈ ਗੱਲ ਨਹੀਂ, ਤੁਸੀਂ ਕੰਟੀਨਿਊ ਕਰੋ।
1: ਚਲੋ ਹੁਣ ਬਾਹਰ ਚਲੇ ਗਿਆ। ਸਿੱਖ ਕੌਮ ਦਾ ਦਰਬਾਰ ਸਥਾਨ, ਧਾਰਮਿਕ ਸਥਾਨ ਗੁਰਦੁਆਰਾ ਹੈ
0: ਜੀ।
1: ਪਹਿਲਾਂ ਇਹ ਸਮਝ ਲਈਏ ਕਿ ਗੁਰਦੁਆਰੇ ਦਾ ਵਿਕਾਸ ਕਿਵੇਂ ਹੋਇਆ
0: ਜੀ।
1: ਗੁਰੂ ਨਾਨਕ ਪਾਤਸ਼ਾਹ ਆਪਣੇ ਪ੍ਰਚਾਰ ਦੌਰਿਆਂ ਵਿੱਚ, ਪ੍ਰਚਾਰ ਦੌਰਿਆਂ ਜਿਨ੍ਹਾਂ ਨੂੰ ਆਪਾਂ ਉਦਾਸੀਆਂ ਵੀ ਕਹਿ ਲੈਂਦੇ ਹਾਂ
0: ਜੀ,
1: ਉਹਨਾਂ ਪ੍ਰਚਾਰਕ ਦੌਰੇ ਜਿੱਥੇ ਜਿੱਥੇ ਗਏ ਉੱਥੇ ਉਹਨਾਂ ਸੰਗਤਾਂ ਕਾਇਮ ਕੀਤੀਆਂ, ਜਿੱਥੇ ਨੇਮ ਨਾਲ ਸੰਗਤਾਂ ਜੁੜਦੀਆਂ, ਜਿੱਥੇ ਗੁਰੂ ਨਾਨਕ ਪਾਤਸ਼ਾਹ ਇਲਾਹੀ ਗਿਆਨ ਦੀ ਰੋਸ਼ਨੀ ਵਿੱਚ ਸਫਲ ਜੀਵਨ ਤੇ ਅਕਾਲ ਪੁਰਖ ਦੇ ਗੁਣਾਂ ਦੀ ਵਿਚਾਰ ਹੁੰਦੀ। ਅੱਜ ਵੀ ਕਈ ਜਗ੍ਹਾ ਤੇ ਸੰਗਤ ਦੇ ਨਾਂ ਤੇ ਗੁਰਦੁਆਰੇ ਵੇਖੇ ਜਾ ਸਕਦੇ ਆ
0: ਜੀ।
1: ਸਮਾਂ ਪਾ ਕੇ ਇਹਨਾਂ ਸੰਗਤਾਂ ਦਾ ਨਾਂ ਧਰਮਸਾਲ ਪੈ ਗਿਆ
0: ਜੀ,
1: ਜਿੱਥੇ ਧਰਮ ਦੀ ਗੱਲ ਹੁੰਦੀ ਸੀ
0: ਜੀ।
1: ਜਿਹੜਾ ਸਾਲ ਸ਼ਬਦ ਹੈ ਵਿਦਿਅਕ ਕੇਂਦਰ ਨੂੰ ਕਹਿੰਦੇ ਆ
0: ਜੀ।
1: ਜਿਸ ਤਰ੍ਹਾਂ ਧਰਮਸਾਲ, ਪਾਠਸ਼ਾਲ, ਇਹ ਵਿਦਿਆ ਕੇਂਦਰਾਂ ਨੂੰ ਵੀ ਕਿਹਾ ਜਾਂਦਾ।
0: ਬਿਲਕੁਲ,
1: ਜਿਹੜੇ ਧਰਮ ਦੇ ਸਕੂਲ ਨੇ ਜਿੱਥੇ ਧਰਮ ਦੀ ਪੜ੍ਹਾਈ ਦਿੱਤੀ ਜਾ ਕਰਾਈ ਜਾਂਦੀ ਆ
0: ਜੀ।
1: ਫਿਰ ਨਾਂ ਬਦਲ ਗਿਆ ਪਰ ਕੰਮ ਨਹੀਂ ਬਦਲਿਆ।
0: ਬਿਲਕੁਲ,
1: ਮਕਸਦ ਉਹ ਰਿਹਾ ਸੰਗਤ ਦਾ, ਜਿਹੜੇ ਗੁਰੂ ਸਾਹਿਬ ਨੇ ਸੰਗਤਾਂ ਕਾਇਮ ਕੀਤੀਆਂ, ਸੰਗਤ ਦੇ ਵਿੱਚ ਪਰਮਾਤਮਾ ਦੇ ਗਿਆਨ ਦੀ ਵਿਚਾਰ ਕੀਤੀ ਜਾਂਦੀ ਸੀ
0: ਜੀ ਜੀ।
1: ਹਾਂ, ਦਾਇਰਾ ਪਹਿਲਾਂ ਨਾਲੋਂ ਕੁਝ ਹੋਰ ਸੁਖੱਲਾ ਹੋ ਗਿਆ
0: ਜੀ।
1: ਹੁਣ ਇੱਥੇ ਨਾਲ ਹੀ ਪੰਗਤ ਵੀ ਕਾਇਮ ਹੋ ਗਈ
0: ਜੀ।
1: ਲੋੜਵੰਦ ਨੂੰ ਲੰਗਰ ਤੇ ਰਹਿਣ ਨੂੰ, ਰਹਿਣ ਰਾਹੀ ਨੂੰ ਰਹਿਣ ਵਾਸਤੇ ਠਾਰ ਵੀ ਪ੍ਰਾਪਤ ਹੋ ਗਈ
0: ਜੀ।
1: ਜਦੋਂ ਇਹਨਾਂ ਧਰਮਸ਼ਾਲਾ ਵਿੱਚ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋ ਗਿਆ, ਇਸ ਦਾ ਨਾਂ ਗੁਰਦੁਆਰਾ ਹੋ ਗਿਆ
0: ਜੀ।
1: ਅਸਲ ਮਕਸਦ ਫਿਰ ਵੀ ਨਹੀਂ ਬਦਲਿਆ। ਹਾਂ, ਦਾਇਰਾ ਹੋਰ ਫੈਲ ਗਿਆ, ਹੁਣ ਇਹ ਸਿੱਖ ਦੇ ਸਮਾਜਿਕ ਜੀਵਨ ਦਾ ਕੇਂਦਰ ਵੀ ਬਣ ਗਿਆ
0: ਜੀ।
1: ਸੋ ਗੁਰਦੁਆਰੇ ਦਾ ਅਸਲੀ ਮਕਸਦ ਗੁਰਮਤ ਦਾ ਪ੍ਰਚਾਰ ਕਰਨਾ, ਗੁਰਮਤ ਦਾ ਕੇਂਦਰ ਆ
0: ਜੀ।
1: ਇਹ ਕਿਸੇ ਤਰ੍ਹਾਂ ਵੀ ਪੂਜਾ ਦਾ ਸਥਾਨ ਨਹੀਂ ਹੈ।
0: ਬਿਲਕੁਲ,
1: ਸਿੱਖ ਨੇ ਗੁਰਦੁਆਰੇ ਗੁਰੂ ਦੇ ਗਿਆਨ ਪ੍ਰਾਪਤ ਕਰਨ ਵਾਸਤੇ ਜਾਣਾ, ਨਾ ਕਿ ਪੂਜਾ ਕਰਨ ਵਾਸਤੇ
0: ਜੀ।
1: ਇਹ ਗੱਲ ਅਲੱਗ ਹੈ ਕਿ ਸਿੱਖੀ ਸਿਧਾਂਤਾਂ ਤੋਂ ਅਣਜਾਣ ਬਹੁਤੇ ਸਿੱਖ ਅੱਜ ਗੁਰਦੁਆਰੇ ਪੂਜਾ ਕਰਨ ਹੀ ਜਾਂਦੇ ਆ
0: ਜੀ।
1: ਇੱਕ ਹੋਰ ਬਹੁਤ ਵੱਡੀ ਬਦਕਿਸਮਤੀ ਦੀ ਗੱਲ ਆ ਕਿ ਵਿਸ਼ਵ ਪੱਧਰ ਤੇ ਅਸੀਂ ਆਪਣੇ ਗੁਰਦੁਆਰੇ ਨੂੰ ਅੱਜ ਤੱਕ ਮਾਨਤਾ ਨਹੀਂ ਦਵਾ ਸਕੇ
0: ਜੀ।
1: ਤੇ ਕਈਆਂ ਦੇਸ਼ਾਂ ਦੇ ਵਿੱਚ ਦਾਸ ਨੂੰ ਜਾਣ ਦਾ ਸਮਾਂ ਸੁਭਾਗ ਮਿਲਿਆ
0: ਜੀ।
1: ਤੇ ਇੱਕ ਵਾਰੀ ਆਪਣਾ ਸਿੰਗਾਪੁਰ, ਥਾਈਲੈਂਡ, ਮਲੇਸ਼ੀਆ ਆਦਿਕ ਦੇਸ਼ਾਂ ਦੇ ਵਿੱਚ ਮੈਂ ਗਿਆ
0: ਜੀ।
1: ਤੇ ਜਦੋਂ ਮੈਂ ਪਹਿਲੀ ਵਾਰ ਗਿਆ ਤੇ ਮੈਂ ਗੁਰਦੁਆਰੇ ਜਾਣਾ ਸੀ
0: ਜੀ,
1: ਤੇ ਮੈਂ ਟੈਕਸੀ ਵਾਲੇ ਨੂੰ ਕਿਹਾ ਆਈ ਵਾਂਟ ਟੂ ਗੋ ਟੂ ਗੁਰਦੁਆਰਾ
0: ਜੀ।
1: ਤਾਂ ਉਹਨੂੰ ਕੋਈ ਸਮਝ ਨਾ ਲੱਗੇ
0: ਜੀ।
1: ਮੈਂ ਦੋ ਤਿੰਨ ਟੈਕਸੀਆਂ
0: ਜੀ,
1: ਮੈਂ ਦੋ ਤਿੰਨ ਟੈਕਸੀਆਂ ਵਾਲਿਆਂ ਨੂੰ ਇਸੇ ਤਰ੍ਹਾਂ ਹੀ ਕਿਹਾ
0: ਜੀ।
1: ਤੇ ਉਦੋਂ ਮੈਨੂੰ ਇੰਗਲਿਸ਼ ਵੀ ਚੰਗੀ ਤਰ੍ਹਾਂ ਨਹੀਂ ਸੀ ਆਉਂਦੀ, ਤੇ ਕੁਦਰਤੀ ਉੱਥੇ ਇੱਕ ਦੂਜਾ ਆਪਣਾ ਪੰਜਾਬੀ ਭਾਈ ਆਇਆ ਤੇ ਉਹਨੇ ਸਮਝਾਇਆ ਟੈਕਸੀ ਵਾਲੇ ਨੂੰ ਵੀ ਇਹ ਤਾਂ ਸਿੱਖ ਟੈਂਪਲ ਜਾਣਾ ਚਾਹੁੰਦਾ ਹੈ
0: ਜੀ।
1: ਤੇ ਫਿਰ ਜਦੋਂ ਉਹਨੇ ਮੈਂ ਕਿਹਾ ਆਈ ਵਾਂਟ ਟੂ ਸਿੱਖ ਟੈਂਪਲ, ਤਾਂ ਉਹ ਬੜਾ ਖੁਸ਼ ਹੋਇਆ, ਮੈਨੂੰ ਉਸ ਵੇਲੇ ਉਹਨੇ ਬਿਠਾ ਲਿਆ
0: ਜੀ,
1: ਤੇ ਉਹ ਗੁਰਦੁਆਰਾ ਸਾਹਿਬ ਛੱਡ ਆਇਆ
0: ਜੀ।
1: ਸੋ ਅਸੀਂ ਆਪਣੇ ਗੁਰਦੁਆਰੇ ਦੀ ਪਛਾਣ ਨਹੀਂ ਕਰਾ ਸਕੇ। ਹੁਣ ਅਜੇ ਹੁਣ ਅਮੈਰੀਕਾ ਵਿੱਚ ਤਾਂ ਕਈਆਂ ਗੁਰਦੁਆਰਿਆਂ ਦੇ ਨਾਲ ਜਿਹੜੀਆਂ ਸਟਰੀਟਾਂ ਲੱਗਦੀਆਂ ਉਹਨਾਂ ਦਾ ਨਾਂ ਗੁਰਦੁਆਰਾ ਰੋਡ ਹੋ ਗਿਆ, ਕਈਆਂ ਨੇ ਸਿੱਖ ਟੈਂਪਲ ਰੋਡ ਰੱਖਿਆ, ਪਰ ਸੂਝਵਾਨ ਜਿਹੜੇ ਉਹਨਾਂ ਨੇ ਗੁਰਦੁਆਰਾ ਰੋਡ ਦੇ ਨਾਂ 'ਤੇ ਉਸ ਰੋਡ ਦਾ ਨਾਂ ਚੇਂਜ ਹੋਇਆ।
0: ਸਾਡੇ ਵੀ ਕੈਲਗਰੀ ਦੇ ਵਿੱਚ ਜਿਹੜਾ ਮੇਨ ਵੱਡਾ ਗੁਰਦੁਆਰਾ ਹੈ ਉਸ ਤੋਂ ਜਿਹੜੀ ਰੋਡ ਜਾ ਰਹੀ ਆ ਉਸ ਨੂੰ ਕਹਿ ਰਿਹਾ ਗੁਰਦੁਆਰਾ ਸਾਹਿਬ ਰੋਡ।
1: ਹਾਂਜੀ,
0: ਆਫੀਸ਼ਲੀ।
1: ਹੁਣ ਦੇਖੋ ਜੇ ਮਸਜਿਦ ਦਾ ਲੋਕਾਂ ਨੂੰ ਪਤਾ ਹੈ, ਮੰਦਰ ਦਾ ਟੈਂਪਲ ਦਾ ਲੋਕਾਂ ਨੂੰ ਪਤਾ ਆਮ ਲੋਕਾਈ ਨੂੰ, ਤੇ ਗੁਰਦੁਆਰੇ ਦਾ ਕਿਉਂ ਨਹੀਂ ਪਤਾ? ਕਿਉਂਕਿ ਅਸੀਂ ਗੁਰਦੁਆਰਾ ਸਾਹਿਬ ਦਾ ਪ੍ਰਚਾਰ ਹੀ ਨਹੀਂ ਕੀਤਾ, ਅਸੀਂ ਪ੍ਰਚਾਰ ਹੀ ਮੰਦਰਾਂ ਦਾ ਕੀਤਾ।
0: ਅਸੀਂ ਆਪਣੀ ਪਹਿਚਾਣ ਅਜੇ ਦੇਣ ਚ ਨਾਕਾਮ ਰਹੇ ਹਾਂ। ਦੂਜਾ ਜਿਹੜਾ ਗੁਰਦੁਆਰਾ ਹੁਣ ਨਵਾਂ ਬਣਿਆ,
1: ਹਾਂਜੀ,
0: ਦਸਵੇਂ ਉਹਦਾ ਨਾਂ ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ, ਉਹ ਜਿਹੜਾ ਏਰੀਆ ਹੀ ਆ ਉਸ ਏਰੀਏ ਦੇ ਵਿੱਚ ਹੀ ਜਿਹੜੀ ਰੋਡ ਜਦੋਂ 80 ਐਵਨਿਊ ਤੋਂ ਮੁੜਦੀ ਆ ਉਹਦਾ ਨਾਂ ਹੀ ਆ ਗੁਰੂ ਨਾਨਕ ਗੇਟ।
1: ਹਾਂਜੀ ਹਾਂਜੀ।
0: ਅਤੇ ਅੱਗੇ ਜਾ ਕੇ ਜਿਹੜੀ ਪਾਰਕ ਆ,
1: ਹਾਂਜੀ,
0: ਸੰਡੇ ਨੂੰ ਉੱਥੇ ਹੀ ਸਾਂ ਗੁਰਦੁਆਰਾ ਸਾਹਿਬ ਦੇ ਬਿਲਡਿੰਗ ਦੇ ਉੱਤੇ ਸਕੂਲ
1: ਸਾਡੇ ਨਾਲ ਸਾਡੇ ਨਾਲੋਂ ਤਾਂ ਗੋਰੇ ਚੰਗੇ ਆ
0: ਜੀ।
1: ਜਦੋਂ ਮੇਰੀ ਪਹਿਲੀ ਵਾਰੀ ਇੰਟਰਵਿਊ ਹੋਈ, ਜਦੋਂ ਮੈਂ ਇੱਥੇ ਮਤਲਬ ਪਹਿਲੀ ਵਾਰੀ ਇੰਟਰਵਿਊ ਹੋਈ ਮੇਰੀ
0: ਜੀ,
1: ਤੇ ਮੈਨੂੰ ਜੱਜ ਨੇ ਪੁੱਛਿਆ ਵੀ ਦੂਜਾ ਆਪਣਾ ਦਰਬਾਰ ਸਾਹਿਬ ਦਾ ਕੀ ਮਤਲਬ ਆ
0: ਜੀ।
1: ਉਹਨੇ ਦਰਬਾਰ ਸਾਹਿਬ ਸ਼ਬਦ ਵਰਤਿਆ
0: ਜੀ,
1: ਤੇ ਅਸੀਂ ਹਰਿਮੰਦਰ ਵਰਤੀ ਜਾ ਰਹੇ ਹਾਂ।
0: ਦੇਖੋ,
1: ਤੇ ਉਹ ਕਹਿੰਦਾ ਦਰਬਾਰ ਸਾਹਿਬ ਦੀ ਕੀ ਮਹਾਨ, ਸੋਰੀ, ਉਹਨੇ ਮੈਨੂੰ ਪੁੱਛਿਆ ਦਰਬਾਰ ਸਾਹਿਬ ਦੀ ਕੀ ਮਹਾਨਤਾ ਹੈ
0: ਜੀ,
1: ਤੇ ਮੈਂ ਉਹਨੂੰ ਜਵਾਬ ਦਿੱਤਾ ਵੀ ਦਰਬਾਰ ਜਿਸ ਤਰ੍ਹਾਂ ਮੁਸਲਮਾਨਾਂ ਦਾ ਮੱਕਾ ਹੈਗਾ ਸੈਂਟਰ ਪਲੇਸ ਆ, ਇਸੇ ਤਰ੍ਹਾਂ ਦੂਜਾ ਜਰੂਸ਼ਲਮ ਦੇ ਵਿੱਚ ਇਸਾਈਆਂ ਦਾ ਹੈ
0: ਜੀ,
1: ਤੇ ਸਿੱਖਾਂ ਦਾ ਇਹ ਸੈਂਟਰ ਪਲੇਸ ਆ। ਪਰ ਇਹਦੀ ਮਹਾਨਤਾ ਇਹ ਹੈਗੀ ਆ ਵੀ ਇੱਥੇ ਇਹਦੇ ਚਾਰ ਦਰਵਾਜ਼ੇ ਆ
0: ਜੀ,
1: ਇੱਥੇ ਕੋਈ ਵੀ ਆਣ ਕੇ ਪ੍ਰੇਅਰ ਕਰ ਸਕਦਾ, ਖਾਣਾ ਖਾ ਸਕਦਾ ਤੇ ਰਾਤ ਵਿਸ਼ਰਾਮ ਕਰ ਸਕਦਾ
0: ਜੀ।
1: ਤੇ ਉਹ ਗੌਰਾ ਮੈਨੂੰ ਜੱਜ ਕਹਿੰਦਾ ਵੈਰੀ ਗੁੱਡ, ਯੋਰ ਕੇਸ ਇਜ਼ ਪਾਸ
0: ਜੀ। ਦੇਖੋ ਨਾ, ਉਸਨੇ ਤੁਹਾਡੇ ਕੇਸ ਦੇ ਵਾਸਤੇ ਸਟੱਡੀ ਪਹਿਲਾਂ ਹੋਮਵਰਕ ਕੀਤਾ ਸੀ।
1: ਹਾਂਜੀ ਹਾਂਜੀ।
0: ਤੇ ਜੇ ਉਹਨੇ ਹੋਮਵਰਕ ਕੀਤਾ ਸੀ, ਜੇ ਕੋਈ ਆਮ ਵਿਅਕਤੀ ਹੁੰਦਾ ਉਹਨੇ ਤੁਹਾਨੂੰ ਇਹ ਸ਼ਬਦ ਨਹੀਂ ਸੀ ਪੁੱਛਣਾ। ਉਹ ਹੋਮਵਰਕ ਕਰਕੇ ਉਸਨੇ ਪ੍ਰਿਪਰੇਸ਼ਨ ਕੀਤੀ ਸੀ, ਉਸ ਟਰਮੀਨੋਲੋਜੀ ਤੋਂ ਪੂਰੀ ਤਰ੍ਹਾਂ।
1: ਮਤਲਬ ਜੀ, ਉਹ ਲੋਕ ਹੋਮਵਰਕ ਕਰਕੇ ਆਪਣੀ ਡਿਊਟੀ ਤੇ ਆਉਂਦੇ ਆ, ਉਹਨਾਂ ਨੂੰ ਆਪਣੇ ਸਾਡੇ ਇਤਿਹਾਸ ਬਾਰੇ ਪਤਾ, ਤੇ ਅਸੀਂ ਸਿੱਖ ਹੋ ਕੇ ਆਪਣੇ ਇਤਿਹਾਸ ਇਤਿਹਾਸ ਕਿਉਂ ਨਹੀਂ ਜਾਣਦੇ?
0: ਕਿਉਂਕਿ ਉਸ ਨੇ ਉਸ ਟਰਮੀਨੋਲੋਜੀ ਨੂੰ ਸਮਝਿਆ ਸੀ ਪਹਿਲਾਂ, ਫਿਰ ਤੁਹਾਨੂੰ ਕੁਐਸਚਨ ਕੀਤਾ।
1: ਹਾਂਜੀ
0: ਜੀ।
1: ਤੇ ਮਤਲਬ ਸਾਨੂੰ ਫਿਲੋਸਫੀ ਵੀ ਸਮਝਣ ਦੀ ਲੋੜ ਆ, ਤੇ ਸਾਨੂੰ ਆਪਣਾ ਆਪਣੇ ਇਤਿਹਾਸ ਨੂੰ ਸਮਝਣ ਦੀ ਵੀ ਲੋੜ ਆ
0: ਜੀ।
1: ਸੋ ਭਾਰਤ ਦੇ ਬਹੁਤ ਗਿਣਤੀ ਲੋਕ ਪਰਮੇਸ਼ਰ ਨੂੰ ਪੱਥਰ ਦੀਆਂ ਮੂਰਤਾਂ, ਇੱਟਾਂ, ਗਾਰੇ ਦੇ ਬਣੇ ਮੰਦਰਾਂ ਵਿੱਚ ਲੱਭ ਰਹੇ ਸਨ
0: ਜੀ।
1: ਹਾਲਾਂਕਿ ਮੁਸਲਮਾਨ ਇਹ ਖੁਦਾ ਵਿੱਚ ਵਿਸ਼ਵਾਸ ਰੱਖਦੇ ਆ
0: ਜੀ,
1: ਪਰ ਉਹ ਵੀ ਕਬਰਾਂ ਪੂਜਣ ਅਤੇ ਖੁਦਾ ਨੂੰ ਕੇਵਲ ਮਸੀਤ ਵਿੱਚ ਲੱਭਣ ਲੱਗ ਪਏ
0: ਜੀ।
1: ਇਹ ਮਨੁੱਖੀ ਸਮਾਜ ਦਾ ਇੱਕ ਬਹੁਤ ਵੱਡਾ ਇਨਕਲਾਬ ਸੀ, ਜਦੋਂ ਸਤਿਗੁਰੂ ਨਾਨਕ ਪਾਤਸ਼ਾਹ ਨੇ ਪੱਥਰਾਂ ਮੜੀਆਂ ਤੇ ਇੱਟਾਂ ਗਾਰੇ ਦੀਆਂ ਇਮਾਰਤਾਂ ਵਿੱਚੋਂ ਅਕਾਲ ਪੁਰਖ ਨੂੰ ਲੱਭਣ ਵਾਲੇ ਮਨੁੱਖ ਨੂੰ ਆਪਣੇ ਹਰਿਮੰਦਰ ਸਰੀਰ ਨੂੰ ਪਛਾਣਨ ਲਈ ਹੋਕਾ ਦਿੱਤਾ
0: ਜੀ।
1: ਸਤਿਗੁਰੂ ਨੇ ਬਾਹਰ ਭਟਕਣ ਦੀ ਬਜਾਏ ਆਪਣੇ ਸਰੀਰ ਹਰਿਮੰਦਰ ਵਿੱਚ ਹੀ ਅਕਾਲ ਪੁਰਖ ਦਾ ਮਿਲਾਪ ਕਰਨ ਦੀ ਜਾਚ ਦੱਸ ਦਿੱਤੀ, ਉਪਦੇਸ਼ ਦੇ ਦਿੱਤਾ।
0: ਜਿਹੜਾ ਸ਼ਬਦ
1: ਸਤਿਗੁਰੂ,
0: ਜਿਹੜਾ ਸ਼ਬਦ ਭਗਤ ਰਾਮਾਨੰਦ ਜੀ ਦੇ,
1: ਹਾਂਜੀ,
0: ਕਾਇਆ ਦੇਵਲ ਕਾਇਆ,
1: ਤੁਹਾਨੂੰ ਕਾਇਓਂ ਦੇਵਲ ਕਾਇਓਂ ਦੇਵਲ, ਹਾਂ ਹਾਂਜੀ ਹੈਗਾ।
0: ਉਹ ਸ਼ਬਦ ਜਿਹੜਾ ਹੈ ਉਹ ਤਾਂ ਇਸ ਕਨਸੈਪਟ ਨੂੰ ਪੂਰਾ ਹੀ, ਜਿਹੜਾ ਤੁਸੀਂ ਵਿਚਾਰ ਕਰ ਰਹੇ ਹੋ ਉਹ ਉਸਨੂੰ ਪੂਰੀ ਵਿਆਖਿਆ ਕਰਦਾ ਇਸ ਦੀ।
1: ਗੁਰੂ ਸਾਹਿਬ ਨੇ ਤਾਂ ਇਹ ਵੀ ਫਰਮਾਇਆ, ਕਾਇਆ ਮਹਿਲ ਮੰਦਰ ਹਰਕਾ
0: ਜੀ,
1: ਤਿਸ ਮੈਂ ਰਾਖੀ ਜੋਤ ਅਪਾਰ
0: ਜੀ।
1: ਜਿਹੜਾ ਸਰੀਰ ਆ ਹਰੀ ਦਾ ਮੰਦਰ ਆ
0: ਜੀ,
1: ਉਹਦੇ ਵਿੱਚ ਉਹਨੇ ਆਪਣੀ ਜੋਤ ਰੱਖੀ ਆ, ਆਪਣੀ ਸ਼ਕਤੀ ਰੱਖੀ ਆ
0: ਜੀ,
1: ਆਪਣੀ ਜੀਵਨ ਜੀਵਨ ਆਪਣਾ ਜੀਵਨ ਰੱਖਿਆ
0: ਜੀ।
1: ਨਾਨਕ ਗੁਰਮੁਖ ਮਹਿਲ ਬੁਲਾਈਏ, ਹਰ ਮੇਲੇ ਮੇਲਣ ਹਾਰ
0: ਜੀ।
1: ਭਾਵ ਇਹ ਮਨੁੱਖਾ ਸਰੀਰ ਪਰਮਾਤਮਾ ਦਾ ਮਹਿਲ ਆ ਤੇ ਪਰਮਾਤਮਾ ਦਾ ਮੰਦਰ ਆ, ਰੱਬ ਦਾ ਘਰ ਆ। ਬੇਅੰਤ ਬੇਅੰਤ ਉਸ ਬੇਅੰਤ ਪ੍ਰਭੂ ਨੇ ਇਸ ਵਿੱਚ ਆਪਣੀ ਜੋਤ ਟਿਕਾ ਰੱਖੀ ਆ
0: ਜੀ।
1: ਜੀਵ ਆਪਣੇ ਹਿਰਦੇ ਮਹਿਲ ਵਿੱਚ ਵੱਸਦੇ ਪ੍ਰਭੂ ਨੂੰ ਛੱਡ ਕੇ ਬਾਹਰ ਭਟਕਦੇ ਫਿਰਦੇ ਆ। ਹੇ ਨਾਨਕ, ਬਾਹਰ ਭਟਕ ਜੀ ਭਟਕਦਾ ਜੀਵ ਗੁਰੂ ਦੀ ਰਾਹੀਂ ਹਿਰਦੇ ਮਹਿਲ ਵਿੱਚ ਮੋੜ ਕੇ ਲਿਆਂਦਾ ਜਾ ਸਕਦਾ ਹੈ, ਤੇ ਤਦੋਂ ਮੇਲਣ ਦੇ ਸਮਰੱਥ ਪ੍ਰਭੂ ਉਸ ਨੂੰ ਆਪਣੇ ਚਰਨਾਂ ਵਿੱਚ ਜੋੜ ਲੈਂਦਾ ਹੈ। ਜਦੋਂ ਅਸੀਂ ਆਪਣੇ ਮਨ ਨੂੰ ਮੋੜ ਕੇ ਆਪਣੇ ਹਿਰਦੇ ਵਿੱਚ ਵੱਸਦੇ ਪ੍ਰਭੂ ਵੱਲ ਲੈ ਆਉਂਦੇ ਹਾਂ ਨਾ, ਤੇ ਪ੍ਰਭੂ ਦੇ ਨਾਲ ਹੀ ਜੁੜ ਜਾਂਦੇ ਹਾਂ। ਲੇਕਿਨ ਇਹ ਅੱਤ ਬਦਕਿਸਮਤੀ ਦੀ ਗੱਲ ਆ ਕਿ ਅੱਜ ਅਸੀਂ ਸਤਿਗੁਰੂ ਨਾਨਕ ਸਾਹਿਬ ਦੇ ਸਿੱਖ ਹੀ ਇੱਟਾਂ ਪੱਥਰ ਦੀ ਇਮਾਰਤ ਨੂੰ ਅਕਾਲ ਪੁਰਖ ਦਾ ਘਰ ਦੱਸ ਰਹੇ ਹਾਂ
0: ਜੀ।
1: ਇਸ ਵਿੱਚ ਕੋਈ ਸ਼ੱਕ ਨਹੀਂ ਕਿ ਦਰਬਾਰ ਸਾਹਿਬ ਦੀ ਇੱਕ ਆਪਣੀ ਵਿਸ਼ੇਸ਼ ਮਹਾਨਤਾ ਹੈ, ਮਹੱਤਤਾ ਹੈ, ਜਿਹੜੀ ਮੈਂ ਪਹਿਲਾਂ ਵੀ ਦੱਸ ਚੁੱਕਾ।
0: ਬਿਲਕੁਲ,
1: ਇਹ ਸਿੱਖੀ ਦਾ ਕੇਂਦਰ ਹੈ, ਇਸ ਤੋਂ ਵੱਧ ਕੇ ਇਹ ਪਹਿਲਾਂ ਗੁਰਧਾਮ ਆ ਜਿਸ ਨੂੰ ਸਤਿਗੁਰੂ ਨੇ ਆਪ ਸਿੱਖੀ ਦੇ ਕੇਂਦਰ ਦੇ ਤੌਰ ਤੇ ਤਿਆਰ ਕਰਵਾਇਆ
0: ਜੀ।
1: ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਸਭ ਤੋਂ ਪਹਿਲਾਂ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ
0: ਜੀ।
1: ਸਿੱਖ ਇਤਿਹਾਸ ਵਿੱਚ ਤਾਂ ਇਸਦਾ ਵਿਸ਼ੇਸ਼ ਸਥਾਨ ਹੈ ਹੀ
0: ਜੀ।
1: ਸਿੱਖ ਮਾਨਸਤਾ ਦੇ ਵਿੱਚ ਇਸਦਾ ਆਪਣਾ ਨਿਵੇਕਲਾ ਅਧਿਆਤਮਕ ਦਰਜਾ ਹੈ।
0: ਬਿਲਕੁਲ।
1: ਲੇਕਿਨ ਇਹ ਹਰਿਮੰਦਰ ਨਹੀਂ, ਦਰਬਾਰ ਸਾਹਿਬ ਹੈ
0: ਜੀ,
1: ਜਿੱਥੇ ਸਾਡੇ ਸਤਿਗੁਰੂ ਦਾ ਦਰਬਾਰ ਲੱਗਦਾ ਹੈ
0: ਜੀ।
1: ਦਰਬਾਰ ਸ਼ਬਦ ਦਾ ਸ਼ਬਦ ਰਾਜ ਸਤਾ ਦਾ ਪ੍ਰਤੀਕ ਆ
0: ਜੀ।
1: ਦਰਬਾਰ ਵੱਡੇ ਵੱਡੇ ਪਾਤਸ਼ਾਹਾਂ ਦੇ ਲੱਗਦੇ ਹਨ
0: ਜੀ।
1: ਸਾਡੇ ਗੁਰੂ ਸਾਹਿਬਾਨ ਰਾਜ ਜੋਗੀ ਸਨ, ਆਪਣੇ ਜੀਵਨ ਕਾਲ ਵਿੱਚ ਸਾਰੇ ਗੁਰੂ ਸਾਹਿਬਾਨ ਨੂੰ ਪਾਤਸ਼ਾਹ ਬਲਕਿ ਸੱਚਾ ਪਾਤਸ਼ਾਹ ਕਹਿ ਕੇ ਬੁਲਾਇਆ ਜਾਂਦਾ ਸੀ
0: ਜੀ।
1: ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਉਸੇ ਗੱਦੀ ਦੇ ਵਾਰਸ ਅਤੇ ਉਸੇ ਸੁਭਾਏ ਉਸੇ ਗੱਦੀ ਤੇ ਸੁਭਾਏ ਮਾਨ ਹਨ। फिर ये तो स्थान है जिथे पहले दिन तो ही गुरु ग्रंथ साहिब जी का दरबार सजदा है। ते दरबार तो राजां दे सजदे आ ना, पातशाहां दे सजदे आ
0: जी जी।
1: ये मंदिरां दे विच तां कदे दरबार सजदे नहीं, ना दरबार मस्जिदां च सजदे आ, क्योंकि सिख धर्म दा सिख धर्म दे विच राज ते राजनीति ते ये कट्ठे आ
0: जी।
1: इस करके गुरु साहब ने राजनीति नूं धर्म तो वख नहीं रखिया। सो चाहदे सानू यह जापे कि किन्नी वड्डी गल है जिस नूं असी इतना खिच रहे हैं, लंबा कर रहे हैं, ना विच की पिया की फर्क पैंदा। सानू यह समझना पवेगा कि जिस माहौल देश विच असी रह रहे हैं उसकी बहु गिनती फिरके विचों कुछ कट्टरवादी हिंदू तवी
3: होम एक्सटेंशन पैटियो डेक प्रीकास्ट कंक्रीट स्टेप अते किसी भी तरह दी सॉफ्ट ग्राउंड जिमे गैराज फ्लोर दे स्ट्रॉन्ग अते सिक्योर बेस लई स्क्रू पाइल्स इंस्टॉल कराउन लई जसकरन बराड नू कॉल करो 403-439-7700 403-439-7700।
2: प्रोग्राम दा ए हिस्सा तुहाडे तक M&R रूफिंग एंड साइटिंग लिमिटेड दे सहयोग नाल पहुंचाया जा रहा है। इना तो किसी भी तरह दी रूफिंग, साइडिंग, स्टुको, सॉफ्ट फेशिया, स्मार्ट रिम, फ्लैट रूफ अते रेनोवेशन बारे कोई भी जानकारी लैण लई तुसी रंजीत विर्क जी नूं 403-903-0483 यानी 403-903-0483 ते संपर्क कर सकते हो। M&R रूफिंग एंड साइडिंग लिमिटेड। प्रोग्राम दा ए हिस्सा तुहाडे तक ट्रैवल वर्ल्ड दे सहयोग नाल पहुंचाया जा रहा है। टिकटां दी किसी भी तरह दी जानकारी लैण लई तुसी अज ही ट्रैवल वर्ल्ड नूं 403-717-0771 ते यानी 403-717-0771 ते संपर्क कर सकते हो। ट्रैवल वर्ल्ड दा पूरा पता नोट करो, ग्रीन प्लाजा यूनिट नंबर 1130 4818 वेस्ट विंड ड्राइव नॉर्थ ईस्ट कैलगरी। प्रोग्राम दा ए हिस्सा तुहाडे तक सुंदर लंबर इंडस्ट्रीज दे सहयोग नाल पहुंचाया जा रहा है। इना तो तुसी फुल हाउस लंबर पैकेज, बेसमेंट ते गराज मटेरियल दे नाल नाल सीडर ते फेंस ते सामान बारे कोई भी जानकारी लैण लई 403-433-5555 जां फिर 403-717-3899 ते संपर्क कर सकते हो। सुंदर लंबर इंडस्ट्रीज दा पता है 3501 23rd Street नॉर्थ ईस्ट कैलगरी। पंजाबी रेडियो 102.7 FM ते प्रसारित होने वाले प्रोग्रामा ते जो भी विचार पेश कीते जांदे ने ओ उना विद्वाना दे अपने विचार ने। रेडियो अदारा 102.7 FM इना दे नाल सहमत होवे ए लाजमी नहीं।
1: अनंता इदा मतलब है उसका पुत्र सुखां दा खजाना अर्जुन है, उस विचों मेरे ही साक्षात दर्शन होणगे। ओ मेरा मंदिर बनाउन लगा है ते उत्थे बहुत वड्डा सरोवर बना रहा है। चलो असी चल के उत्थे वेखिए कैसा वड्डा परपकार कर रहा है। जिस विष्णु भगवान दी अनंत महिमा वेद गाउंदे आ ओ अपनी पत्नी देवी लक्ष्मी समेत उत्थे आया
0: जी।
1: सो देख लो किन्नी वडप्पण वाली गल है। वाह, अज्ञात लिखारी ने क्या सुंदर ते भावना भरपूर शब्दां नाल तुजा कौड़े नू मिठे दे विच वलेट के दरबार साहिब नू विष्णु दा मंदिर बना दिता है
0: जी।
1: हुण साडे कई विद्वान महा विष्णु भगवंत शब्द दे अर्थ बदो बदी अकाल पुरख करन दी कोशिश करदे आ
0: जी,
1: जदके जग जानदा के लक्ष्मी देवी नाल संबंधित शख्सियत हिंदू कौम दा विष्णु भगवान आ
0: जी,
1: जो इत्थे दित्ते नां तों वी स्पष्ट है
0: जी।
1: हिंदू मत विच किसे विष्णु भगवान नूं ही हरी कहा गया है
0: जी।
1: पन्ना 123 दे 24 43 ते 44 ते 45 बंद विच इस चातर लिखारी ने अपनी नीत स्पष्ट कीती कि विष्णु भगवान ने अपना ਹਰਿਮੰਦਰ ਬਣਾਉਣ ਦੀ ਜਾਚ ਗੁਰੂ ਅਰਜਨ ਪਾਤਸ਼ਾਹ ਨੂੰ ਆਪ ਸਿਖਾਈ
0: ਜੀ।
1: ਸ੍ਰੀ ਜੋਤ ਚਤੁਰ ਪੂਜਾ ਪਾਇਓ, ਗੁਰ ਅਰਜਨ ਕੋ ਗੁਰਮੈ ਗੜ ਮੈਂ ਲਾਇਓ, ਜੁਗਤ ਸਭੀ ਭਗਵੰਤ ਸਿਖਾਈ, ਹਰਿਮੰਦਰ ਤੇ ਭਾਂਤ ਬਣਾਈ
0: ਜੀ।
1: ਕਿ ਵਿਸ਼ਨੂੰ ਜਿਹੜਾ ਉਹ ਆਪ ਗੁਰੂ ਅਰਜਨ ਨੂੰ ਸਿਖਾ ਕੇ ਗਿਆ ਕਿ ਕਿਸ ਤਰ੍ਹਾਂ ਦਾ ਹਰਿਮੰਦਰ ਬਣਾਉਣਾ ਹੈ
0: ਜੀ।
1: ਦੇਖ ਲਓ ਤੁਸੀਂ ਕਿਸ ਤਰ੍ਹਾਂ ਹਰਿਮੰਦਰ ਕੇ ਚਾਰ ਦਰ ਸੁੰਦਰ ਰਚੋ ਅਪਾਰ, ਤਲਾਬ ਮਦ ਮੰਦਰ ਰਚੋ ਕਰੇ ਪੁਲ ਸੁਖ ਧਾਰ
0: ਜੀ।
1: ਇਹ ਮੰਦਰ ਮਨ ਰੂਪ ਹੈ ਹਰਿਮੰਦਰ, ਇਹ ਨਾਮ ਰਿੱਧ ਸਿੱਧ ਇਹ ਨਾਂ ਹੈ, ਨਿਸ ਦਿਨ ਆਠੋ ਧਾਮ ਜਾਮ। ਭਾਵ ਭਗਵਾਨ ਵਿਸ਼ਨੂੰ ਨੇ ਗੁਰੂ ਅਰਜਨ ਸਾਹਿਬ ਨੂੰ ਕਿਹਾ ਕਿ ਹਰਿਮੰਦਰ ਦੇ ਚਾਰ ਸੋਹਣੇ ਦਰਵਾਜ਼ੇ ਬਣਾਓ, ਸੁੱਖ ਨਾਲ ਪੁਲ ਬਣਾ ਕੇ ਤਲਾਬ ਵਿੱਚ ਮੰਦਰ ਬਣਾਓ। ਇਹ ਮੰਦਰ ਮੇਰਾ ਰੂਪ ਅਤੇ ਇਸਦਾ ਨਾਮ ਹਰਿਮੰਦਰ ਹੈ
0: ਜੀ।
1: ਸਭ ਰਿੱਧੀਆਂ ਸਿੱਧੀਆਂ ਦਿਨ ਰਾਤ ਅੱਠੋ ਪੈਰ ਇੱਥੇ ਹਾਜ਼ਰ ਰਹਿਣਗੀਆਂ
0: ਜੀ।
1: ਜਿਸ ਕਿਤਾਬ ਨੂੰ ਕੂੜ ਦਾ ਪਲੰਦਾ ਸਮਝ ਕੇ ਪੰਥ ਬਹੁਤ ਸਮਾਂ ਪਹਿਲਾਂ ਹੂੰਝ ਕੇ ਆਪਣੇ ਵਿਹੜੇ ਦੇ ਵਿੱਚੋਂ ਬਾਹਰ ਸੁੱਟ ਚੁੱਕਾ ਸੀ
0: ਜੀ,
1: ਜਿਨ੍ਹਾਂ ਨੇ ਇਸ ਝੂਠ ਅਤੇ ਪਾਪ ਦੀ ਸਾਜ਼ਸ਼ੀ ਕਿਤਾਬ ਨੂੰ ਆਪ ਛਾਪ ਕੇ ਪੰਥ ਵਿੱਚ ਮੁੜ ਭੁਲੇਖੇ ਲਈ ਲਿਆ ਸਜਾਇਆ, ਉਹ ਬੋਲਡਾਂ ਤੋਂ ਦਰਬਾਰ ਸਾਹਿਬ ਹਟਾ ਕੇ ਹਰਿਮੰਦਰ ਲਿਖੀ ਜਾਣ ਜਾਂ ਪ੍ਰਚਾਰੀ ਜਾਣ ਤਾਂ ਇਹ ਹੈਰਾਨਗੀ ਨਹੀਂ ਹੈ। ਪਰ ਸਿੱਖ ਸੰਗਤ ਨੂੰ ਪੂਰਨ ਸੁਚੇਤ ਹੋਣ ਦੀ ਲੋੜ ਆ। ਸਾਡਾ ਇਹ ਸਿੱਖੀ ਦਾ ਕੇਂਦਰ ਹਰਿਮੰਦਰ ਨਹੀਂ ਦਰਬਾਰ ਸਾਹਿਬ ਹੈ
0: ਜੀ,
1: ਜਿੱਥੇ ਸਾਡੇ ਸਤਿਗੁਰੂ ਦਾ ਦਰਬਾਰ ਸਾਹਿਬ ਦਰਬਾਰ ਲੱਗਦਾ ਹੈ
0: ਜੀ,
1: ਕਚਹਿਰੀ ਸਜਦੀ ਆ, ਜਿੱਥੇ ਹਜ਼ਾਰਾਂ ਸੰਗਤਾਂ ਰੋਜ਼ ਨਤਮਸਤਕ ਹੋ ਕੇ ਬੇਨਤੀ ਕਰਦੀਆਂ, ਸਵਾਲ ਪੁੱਛਦੀਆਂ, ਉਹਨਾਂ ਨੂੰ ਜਵਾਬ ਮਿਲਦੇ ਆ। ਸਤਿਗੁਰੂ ਮੇਰੀ ਮਤ ਮਲੀਨ ਹੈ, ਮਨ ਮਤ ਥੋੜ੍ਹੀ ਹੈ, ਮੈਂ ਆਪ ਦੇ ਚਰਨਾਂ ਵਿੱਚ ਭੇਟ ਕਰਦਾ ਹਾਂ, ਮੈਨੂੰ ਸੁਮਤ ਬਖਸ਼ੋ
0: ਜੀ।
1: ਸੰਗਤਾਂ ਤਾਂ ਇਸ ਹਿਸਾਬ ਦੇ ਨਾਲ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਦਰਬਾਰ ਸਾਹਿਬ ਜਾਂਦੀਆਂ
0: ਜੀ,
1: ਤੇ ਉਹਨਾਂ ਨੂੰ ਪੂਜਾ ਕਰਨ ਵਾਸਤੇ ਹੀ ਲਾ ਦਿੱਤਾ ਹੈ। ਸੋ ਇਸ ਕਰਕੇ ਜਿਹੜੇ ਜੇ ਤੂੰ ਮੇਰ ਗਏ ਜਾਂ ਹੋਰ ਵੱਡੇ ਵੱਡੇ ਪ੍ਰਚਾਰਕ ਜਿਹੜੇ ਨਾਮੀ ਕਥਾ ਵਾਚਕ ਨੇ, ਛੋਟੇ ਮੋਟੇ ਨਹੀਂ ਹੈ, ਉਹ ਵੀ ਦਰਬਾਰ ਸਾਹਿਬ ਨੂੰ ਹਰਿਮੰਦਰ ਹੀ ਕਹੀ ਜਾਂਦੇ ਆ
0: ਜੀ।
1: ਤੇ ਗੁਰਬਾਣੀ ਵਿੱਚ ਆ ਗਿਆ ਹਰਿਮੰਦਰ, ਤਾਂ ਉਹ ਇਹ ਨਹੀਂ ਵੀ ਇੱਕ ਥਾਂ ਤੇ ਹੀ ਆ। ਗੁਰੂ ਸਾਹਿਬ ਤਾਂ ਕਹਿੰਦੇ ਆ ਪਰਮਾਤਮਾ ਸਰਬਨਿਵਾਸੀ ਆ, ਤੇ ਕੀ ਪਰਮਾਤਮਾ ਜਿਹੜਾ ਉਹ ਇੱਕ ਬਿਲਡਿੰਗ ਵਿੱਚ ਹੀ ਵੱਸਦਾ ਜਿਹਨੂੰ ਹਰਿਮੰਦਰ ਕਹਿੰਦੇ ਆ
0: ਜੀ?
1: ਉਹ ਤਾਂ ਸਰਬਨਿਵਾਸੀ ਹੈ ਨਾ, ਸਰਬਨਿਵਾਸੀ ਹੈ, ਸਾਰੀ ਦੁਨੀਆਂ ਚ ਵੱਸਦਾ
0: ਜੀ ਜੀ,
1: ਸਾਰਾ ਸੰਸਾਰ ਹੀ ਉਹਦਾ ਮੰਦਰ ਆ, ਤੇ ਉਹਦੇ ਵਿੱਚ ਆਪ ਉਹ ਵੱਸਦਾ ਹੈ। ਤੇ ਫਿਰ ਸਾਰਾ ਸੰਸਾਰ ਹਰਿਮੰਦਰ ਹੋਇਆ ਜਾਂ ਅੰਮ੍ਰਿਤਸਰ ਦੇ ਵਿੱਚ ਇੱਕ ਸਥਾਨ ਕੋਈ ਹਰਿਮੰਦਰ ਹੋਇਆ
0: ਜੀ?
1: ਸੋ ਸਿੱਖਾਂ ਦਾ ਧਾਰਮਿਕ ਸਥਾਨ ਕੇਂਦਰੀ ਸਥਾਨ ਆ, ਤੇ ਉਹਦਾ ਨਾਂ ਹੈ ਦਰਬਾਰ ਸਾਹਿਬ
0: ਜੀ,
1: ਜਿੱਥੇ ਸਿੱਖਾਂ ਦੇ ਮਸਲੇ ਵਿਚਾਰੇ ਜਾਂਦੇ ਆ, ਜਿੱਥੇ ਗੁਰਬਾਣੀ ਦੀ ਵਿਚਾਰ ਹੁੰਦੀ ਆ, ਜਿੱਥੇ ਗੁਰ ਇਤਿਹਾਸ ਦੀ ਵਿਚਾਰ ਹੁੰਦੀ ਆ, ਜਿੱਥੇ ਹਰੇਕ ਮਾਈ ਭਾਈ ਪ੍ਰੇਅਰ ਕਰ ਸਕਦਾ, ਜਿੱਥੇ ਕੋਈ ਛੂਆਛਾਤ ਨਹੀਂ, ਜਾਤ ਪਾਤ ਨਹੀਂ ਦੇਖੀ ਜਾਂਦੀ, ਜਿੱਥੇ ਕੋਈ ਰਾਹ ਜਿਹੜਾ ਰਾਤ ਵੀ ਕੱਟ ਸਕਦਾ ਹੈ
0: ਜੀ।
1: ਇਹ ਜਿਹੜਾ ਸਿੱਖਾਂ ਦੀ ਰਾਜ ਸ਼ਕਤੀ ਦਾ ਪ੍ਰਤੀਕ ਆ, ਨਾਲ ਹੀ ਕਾਲ ਤਖ਼ਤ ਆ, ਨਾਲ ਹੀ ਦਰਬਾਰ ਸਾਹਿਬ ਆ, ਧਰਮ ਤੇ ਰਾਜਸੀ ਸ਼ਕਤੀ ਦਾ ਸੁਮੇਲ ਆ ਉੱਥੇ
0: ਜੀ।
1: ਤੇ ਤੁਸੀਂ ਉਹਨੂੰ ਮੰਦਰ ਕਿਵੇਂ ਕਹਿ ਸਕਦੇ ਆ
0: ਜੀ?
1: ਕਿਸੇ ਮੰਦਰ ਚੋਂ ਅੱਜ ਤੱਕ ਕੋਈ ਹੁਕਮਨਾਮਾ ਜਾਰੀ ਹੋਇਆ? ਹੁਕਮਨਾਮੇ ਤਖ਼ਤਾਂ ਤੋਂ ਜਾਰੀ ਹੁੰਦੇ ਆ, ਦਰਬਾਰ ਤੋਂ ਜਾਰੀ ਹੁੰਦੇ ਆ। ਸੋ ਇਹ ਆਪਣੇ ਥੋੜੇ ਵਿਚਾਰ ਸੀ, ਲੰਬੇ ਹੋ ਜਾਣੇ, ਆਪਾਂ ਇੱਥੇ ਸਮਾਪਤੀ ਕਰਦੇ ਹਾਂ ਕਿ ਜਿਹੜਾ ਸਾਡਾ ਕੇਂਦਰੀ ਸਥਾਨ ਆ ਉਹ ਦਰਬਾਰ ਸਾਹਿਬ ਹੈ, ਨਾ ਕਿ ਹਰਿਮੰਦਰ।
0: ਜਿਹੜੀ ਉੱਥੇ ਮੈਨੇਜਰ ਦੀ ਪੋਸਟ ਵੀ ਹੈਗੀ ਆ, ਉਹ ਵੀ ਦਰਬਾਰ ਸਾਹਿਬ ਦੇ ਨਾਂ ਤੇ ਹੀ ਆ।
1: ਦਰਬਾਰ ਸਾਹਿਬ ਦੇ ਨਾਂ ਤੇ ਪਹਿਲਾਂ ਸਾਰਾ ਕੁਛ ਹੀ, ਪੁਰਾਣੇ ਇਤਿਹਾਸ ਤੋਂ ਤੁਸੀਂ ਪੜ੍ਹ ਕੇ ਦੇਖੋ, ਦਰਬਾਰ ਸਾਹਿਬ ਹੀ ਲਿਖਿਆ ਹੁੰਦਾ ਸੀ। ਇਹ ਜਿਉਂ ਜਿਉਂ ਦੂਜਾ ਇਹਨਾਂ ਨੇ ਬਾਦਲਾਂ ਨੇ ਡੇਰੇਦਾਰਾਂ ਨੂੰ ਵਿੱਚ ਵਾੜਿਆ ਨਾ ਸ਼੍ਰੋਮਣੀ ਕਮੇਟੀ ਦੇ ਵਿੱਚ, ਤੇ ਹੋਰ ਜਿਹੜੇ ਸਰਕਾਰ ਉਹਨਾਂ ਦੇ ਵਿੱਚ, ਉਸ ਤੋਂ ਬਾਅਦ ਦਰਬਾਰ ਸਾਹਿਬ ਚੇਂਜ ਕਰਕੇ ਹਰਿਮੰਦਰ ਹੁੰਦਾ ਜਾ ਰਿਹਾ
0: ਜੀ ਜੀ।
1: ਇੱਧਰ ਕੋਈ ਧਿਆਨ ਨਹੀਂ ਦੇ ਰਿਹਾ
0: ਬਿਲਕੁਲ।
1: ਆ ਹੁਣ ਵਾਲੇ ਜਥੇਦਾਰ ਨੇ ਥੋੜਾ ਜਿਹਾ ਧਿਆਨ ਦਿੱਤਾ ਹੈਗਾ, ਤੇ

0: ਇਹਦੇ ਵਿੱਚ ਲਿਖਿਆ ਇਹੋ ਜਿਹੇ ਗ੍ਰੰਥਾਂ ਵਿੱਚ ਹੀ ਲਿਖਿਆ ਨਾ
1: ਜੀ ਜੀ
0: ਤੇ ਚਾਹੇ ਗੁਰਬਿਲਾਸ ਸੁਰ ਪ੍ਰਕਾਸ਼ ਚ ਤਾਂ ਵੀ ਲਿਖਿਆ ਵੀ ਗੁਰੂ ਗੋਬਿੰਦ ਸਿੰਘ ਜਿਹੜੇ ਆ ਉਹ ਪਹਿਲੇ ਤੋੜ ਦੀ ਸ਼ਰਾਬ ਪੀਂਦੇ ਸੀ ਤੇ ਸਭ ਤੋਂ ਵਧੀਆ ਅਫੀਮ ਖਾਂਦੇ ਸੀ ਤੇ ਵੰਡਦੇ ਵੀ ਸੀ ਇਹ ਵੀ ਲਿਖਿਆ ਹੋਇਆ ਸੁਰ ਪ੍ਰਕਾਸ਼ ਵਿੱਚ
1: ਜੀ ਬਿਲਕੁਲ
0: ਤੇ ਇਹਨਾਂ ਗ੍ਰੰਥਾਂ ਨੇ ਮਗਰ ਅਸੀਂ ਥੋੜਾ ਲੱਗਣਾ ਸਾਡਾ ਗ੍ਰੰਥ ਤਾਂ ਗੁਰੂ ਗ੍ਰੰਥ ਸਾਹਿਬ ਆ
1: ਜੀ
0: ਜਿਹੜਾ ਇਤਿਹਾਸ ਉਹਦੇ ਨਾਲ ਮੇਲ ਨਹੀਂ ਖਾਂਦਾ ਉਹ ਸਾਡਾ ਗ੍ਰੰਥ ਨਹੀਂ ਹੈ
1: ਜੀ
0: ਇਸ ਵੇਲੇ ਤਰਾਸਦੇ ਆ ਅਸੀਂ ਸ਼ਬਦ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਹੋਰ ਸੰਤਾਂ ਦੇ ਗ੍ਰੰਥਾਂ ਦੇ ਮਗਰ ਲੱਗੇ ਫਿਰਦੇ ਹਾਂ
1: ਜੀ
0: ਸੋ ਸਾਨੂੰ ਹੋਰ ਸੰਤਾਂ ਦੇ ਗ੍ਰੰਥਾਂ ਦਾ ਖਹਿੜਾ ਛੱਡ ਕੇ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਹੀ ਟੇਕ ਲੈਣੀ ਚਾਹੀਦੀ ਹੈ
1: ਬਿਲਕੁਲ
0: ਜਿਹੜਾ ਵੀ ਇਤਿਹਾਸ ਆ ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਸਿਧਾਂਤ ਤੇ ਹੀ ਕਸਵੱਟੀ ਤੇ ਪਰਖਣਾ ਚਾਹੀਦਾ
1: ਬਿਲਕੁਲ
0: ਜਿਵੇਂ ਸੁਨਿਆਰੇ ਦੇ ਕੋਲ ਸੋਨਾ ਲੈ ਕੇ ਕੋਈ ਚਲੇ ਜਾਵੇ ਮੈਂ ਵੇਚਣਾ ਹੈ ਤੇ ਉਹ ਐਵੇਂ ਚੁੱਪ ਕਰਕੇ ਅੱਖਾਂ ਮੀਟ ਕੇ ਨਹੀਂ ਲੈ ਲੈਂਦਾ ਉਹ ਦੇਖ ਉਹਦੀ ਪਰਖ ਕਰਦਾ ਕਸਵੱਟੀ ਦੇ ਲਾ ਕੇ ਇਹਦੇ ਚ ਕਿੰਨਾ ਲੋਹਾ ਕਿੰਨਾ ਚਾਂਦੀ ਕਿੰਨਾ ਪਿੱਤਲ ਕਿੰਨਾ ਹੋਰ ਧਾਤਾਂ ਹੈ
1: ਜੀ
0: ਇਸੇ ਤਰ੍ਹਾਂ ਕੋਈ ਇਤਿਹਾਸ ਕਿਤਾਬ ਹੋਰਨਾਂ ਗ੍ਰੰਥਾਂ ਕਿਤਾਬਾਂ ਚ ਲੈ ਲਿਖਿਆ ਕੋਈ ਲੈ ਆਵੇ ਤੇ ਸਿੱਖ ਉਹਨੂੰ ਪ੍ਰਵਾਨ ਕਿਵੇਂ ਕਰ ਸਕਦਾ ਜਿੰਨਾ ਚਿਰ ਉਹ ਗੁਰੂ ਗ੍ਰੰਥ ਸਾਹਿਬ ਦੀ ਕਸਵੱਟੀ ਨਹੀਂ ਲਾਉਂਦਾ
1: ਜੀ
0: ਜੇ ਅਸੀਂ ਕਸਵੱਟੀ ਲਾਵਾਂਗੇ ਸਾਡਾ ਪਿਓਰ ਇਤਿਹਾਸ ਬਚਿਆ ਰਹੇਗਾ ਤੇ ਜੇ ਅਸੀਂ ਬਲਾਇੰਡ ਫੇਥ ਹੋ ਕੇ ਮਗਰ ਲੱਗੇ ਰਹਾਂਗੇ ਫਿਰ ਸਾਰਾ ਕੁਛ ਗਵਾ ਲਾਂਗੇ
1: ਜੀ
0: ਸੋ ਗੁਰੂ ਸਾਹਿਬ ਸਾਨੂੰ ਕਹਿੰਦੇ ਹੋ ਸੁਜਾਖੇ ਲਿਓ ਪਛਾਣ ਅੰਨੇ ਹੋ ਕੇ ਨਾ ਚੱਲੋ ਸੁਜਾਖੇ ਹੋ ਕੇ ਚੱਲੋ ਗਾਏ ਸੁਣੇ ਆਖੇ ਮੀਚੇ ਪਾਈਏ ਨਾ ਪਰਮ ਪਦ ਗੋਰੇ ਉਪਦੇਸ਼ ਗਏ ਦੌਲੋ ਨਾ ਕਮਾਈਏ
1: ਜੀ
0: ਤੋ ਇਹਨਾਂ ਪ੍ਰਮਾਣਾਂ ਦੇ ਹੁੰਦਿਆਂ ਜੇ ਅਸੀਂ ਕੁਰਾਹੇ ਪੈ ਜਾਈਏ ਤੇ ਫਿਰ ਗੁਰਬਾਣੀ ਦਾ ਕੀ ਕਸੂਰ ਆ
1: ਜੀ
0: ਸੋ ਵਿਚਾਰ ਕਰਦਿਆਂ ਕਈ ਤਰੁੱਟੀਆਂ ਰਹਿ ਗਈਆਂ ਹੋਣਗੀਆਂ ਕਈ ਗਲਤੀਆਂ ਵੀ ਹੋਈਆਂ ਹੋਣਗੀਆਂ ਜਾਣ ਜਾਣ ਕੇ ਸਾਨੂੰ ਮਾਫ ਕਰਨਾ ਸਾਡਾ ਮਕਸਦ ਕੇਵਲ ਗੁਰਮਤਿ ਸਿਧਾਂਤ ਦੀ ਗੱਲ ਕਰਨਾ ਹੈ ਜਿਹੜੇ ਗੁਰਮਤਿ ਸਿਧਾਂਤਾਂ ਨੂੰ ਭਗਵੇ ਰੰਗ ਅੱਜ ਕੱਲ ਚੜਾਏ ਜਾ ਰਹੇ ਆ ਉਹਨਾਂ ਤੋਂ ਸੰਗਤਾਂ ਨੂੰ ਸੁਚੇਤ ਕਰਨਾ ਅੱਜ ਦਾ ਸਾਡਾ ਇਹ ਟੌਪਿਕ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਸੋ ਇਹ ਸਨ ਵੀਰ ਅਵਤਾਰ ਸਿੰਘ ਜੀ ਮਿਸ਼ਨਰੀ ਜਿਹੜੇ ਕਿ ਵਿਚਾਰ ਕਰ ਰਹੇ ਸੀ ਖਾਸ ਤੌਰ 'ਤੇ ਹਰਿਮੰਦਰ ਸਾਹਿਬ ਦੇ ਬਾਰੇ ਜਿਹੜਾ ਕਿ ਹਰਿਮੰਦਰ ਸਾਹਿਬ ਕਿਹਾ ਜਾਂਦਾ ਹੈ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਜਿਹੜੀ ਪੁਰਾਤਨ ਰਵਾਇਤ ਹੈ ਉਸ 'ਤੇ ਕਿਸ ਤਰ੍ਹਾਂ ਯਾਨੀ ਕਿ ਉਸਨੂੰ ਕਿਸ ਤਰ੍ਹਾਂ ਉਹਦਾ ਹਿੰਦੂਕਰਨ ਕੀਤਾ ਜਾ ਰਿਹਾ ਜਾਂ ਭਗਤੀ ਭੁਗਵਾ ਕਰਨ ਕੀਤਾ ਜਾ ਰਿਹਾ ਉਸ 'ਤੇ ਵਿਚਾਰ ਕਰ ਰਹੇ ਸੀ ਆਓ ਆਪਾਂ ਸ਼ਬਦ ਸਰਵਣ ਕਰਦੇ ਹਾਂ ਜਿਹੜਾ ਆਪਾਂ ਜਿਹੜੀ ਵਿਚਾਰ ਚੱਲ ਰਹੀ ਸੀ
2: I'm talking about the phrase Harmandir Sahib, and I know they say Golden Temple.
0: No, Darbar Sahib.
2: Darbar Sahib. Talking philosophy now.
1: Mm-hmm. You can speak.
2: Just as. What do you say?
0: Oh, say, say.
2: So, the whole idea of Harmandir Sharir.
1: Yes.
2: Is just as the thoughts which are invisible inside of the mind and the electronic impulses controlling everything in our body is similar to the universe, which is controlled by Alaka Gamapar. It's beautiful.
1: Sure.
2: This is the Dwarika. And when Bhagat Namdev says, Dwarika Kai Go Mughal, why the Mughal?
1: Yeah.
2: Is in the beautiful city Dwarika. Why Kankro Lo Mohankar? Why are we suckers? Why are we being slaves to our Kankro Lo Mohankar? It should be the opposite. The Panch Shatr, the five enemies, are given to us to give us the desire to succeed and to help us. But they don't have logic. It's only sensations. So Harmandir Sharir, we're holy. Our body is holy because it exemplifies it. It's supposed to emulate the Creator. Waheguru Ji Ka
1: Khalsa. Waheguru Ji Ki Fateh. Very nice.
2: Thank you.
1: So we will

0: a podcast on this, and you will speak to our listeners also, and we will record this too. Thank you. Maybe next
1: Tuesday. It's your pork. Well, God willing.
0: Yeah. Maybe next Tuesday.
2: Thank you.
0: Yeah.
2: Okay.
0: Thanks. Thanks a lot. ਕਿਸੇ ਨੂੰ ਕਿਸੇ ਦਾ ਭੈ ਨਾ ਹੋਵੇ ਤੇ ਹਰ ਕੋਈ ਦੂਜੇ ਦੀ ਸੁਰੱਖਿਆ ਦਾ ਜ਼ਿੰਮੇਵਾਰ ਬਣੇ, ਦੂਜੇ ਦੀ ਸੁਰੱਖਿਆ ਨੂੰ ਨਿਸ਼ਚਿਤ ਕਰੇ। ਇਹ ਠੀਕ ਹੈ ਕਿ ਇਨਸਾਨ ਮੈਨ ਇਜ਼ ਬੋਰਨ ਫਰੀ ਬਟ ਐਵਰੀਵੇਅਰ ਹੀ ਇਜ਼ ਇਨ ਚੇਨਸ, ਇਸ ਵਿੱਚ ਕੋਈ ਸ਼ੱਕ ਨਹੀਂ। ਜਿਹੜੇ ਚੇਨਸ ਨੇ ਉਹ ਕੀ ਨੇ? ਉਹ ਬੰਧਨਾਂ ਦੇ ਚੇਨਸ ਅਸੀਂ ਆਪ ਕ੍ਰੀਏਟ ਕੀਤੇ ਹੋਏ ਨੇ। ਜਦੋਂ ਸਤਿਗੁਰੂ ਦੇ ਉਪਦੇਸ਼ ਨਾਲ ਜੁੜਦੇ ਹਾਂ, ਸਤਿਗੁਰ ਸਿੱਖ ਕੇ ਬੰਧਨ ਕਾਟੇ, ਸਤਿਗੁਰੂ ਗਿਆਨ ਨਾਲ ਮਨੁੱਖ ਨੂੰ ਸੁਚੇਤ ਕਰ ਰਿਹਾ, ਜਿਹੜੇ ਬੰਧਨ ਨੇ ਸੋਸਾਇਟੀ ਦੇ ਕੋੜੇ ਬੰਧ, ਕੂੜੇ ਬੰਧਨ, ਕਰਮ ਕਾਂਡ ਵਗੈਰਾ, ਊਚ ਨੀਚ ਦੇ ਪਰਮ, ਇਹਨਾਂ ਤੋਂ ਮੁਕਤ ਕਰ। ਤੇ ਫਿਰ ਕਿਉਂਕਿ ਸਤਿਗੁਰੂ ਮਿਹਨਤ ਕਰਨ ਦੀ ਵੀ ਗੱਲ ਕਰ ਰਹੇ, ਤੇ ਉਹ ਵਿਅਕਤੀ ਜਿਹੜਾ ਹੈ ਉਹ ਦਲਿਦਰੀ ਨਹੀਂ ਬਲਕਿ ਉਹ ਵਿਅਕਤੀ ਹਿੰਮਤੀ ਹੋ ਜਾਂਦਾ ਹੈ। ਕਿਉਂਕਿ ਸਤਿਗੁਰੂ ਨੇ ਕਿਹਾ ਨਾ, ਉਦਮ ਕਰੇਂਦਿਆਂ ਜੀਵ ਤੋਂ, ਉਹ ਵਿਅਕਤੀ ਜਿਹੜਾ ਹੈ ਉਸਦਾ ਜੀਵਨ ਜਿਹੜਾ ਹੈ, ਅਗਰ ਉਹ ਖੁਸ਼ਹਾਲ ਹੋਣਾ ਹੈ ਤੇ ਉਹ ਉਦਮ ਦੇ ਮਾਰਗ ਤੇ ਹੋਏਗਾ। ਪਰ ਨਾਲ ਉਦਮ ਕਰਦਿਆਂ ਉਸਨੇ ਵੈਲਿਊਜ਼ ਨੂੰ ਵੀ ਨਾਲ ਰੱਖਣਾ। ਉਦਮ ਕਰੇਂਦਿਆਂ ਜੀਵ ਤੋਂ, ਕਮਾਉਂਦਿਆਂ ਸੁੱਖ ਪੁੱਛ। ਜੇ ਤੈਨੂੰ ਸੁੱਖ ਦੀ ਪ੍ਰਾਪਤੀ ਕਰਨੀ ਹੈ ਤੇ ਉਹ ਕਮਾਈ ਕਰਕੇ, ਉਦਮ ਕਰਕੇ, ਪਰ ਨਾਲ ਹੀ ਧਿਆਉਂਦਿਆਂ ਤੂੰ ਪ੍ਰਭੂ ਨੂੰ। ਜੇ ਤੈਨੂੰ ਪ੍ਰਭੂ ਅੰਦਰ ਕੀ ਹੈ, ਆਪਣੇ ਆਪ ਦੀ ਪਛਾਣ ਹੀ ਪ੍ਰਭੂ ਦੀ ਪਛਾਣ ਹੈ। ਧਿਆਉਂਦਿਆਂ ਤੂੰ ਪ੍ਰਭੂ ਨੂੰ ਜਦੋਂ ਕੰਸਨਟ੍ਰੇਟ ਕਰੇਗਾ, ਇਕਾਗਰਤਾ ਹੋਏਗੀ, ਤੇਰੀ ਬਿਰਤੀ ਚ ਇਕਾਗਰਤਾ ਆ ਜਾਏਗੀ ਤਾਂ ਤੂੰ ਉਸਨੂੰ ਲੱਭ ਵੀ ਸਕਦਾ। ਨਾਨਕ ਉਤਰੀ ਚਿੱਤ, ਇਹਦੇ ਨਾਲ ਤੇਰੀਆਂ ਪਰੇਸ਼ਾਨੀਆਂ ਵੀ ਖਤਮ ਹੋ ਜਾਣਗੀਆਂ। ਕਿਉਂਕਿ ਇਹ ਮਨੋਵਿਗਿਆਨਿਕ, ਕੱਲ ਦੇ ਪ੍ਰੋਗਰਾਮ ਚ ਜ਼ਿਕਰ ਕੀਤਾ ਸੀ ਕਿ ਗੁਰਬਾਣੀ ਸਾਨੂੰ ਜਿਸ ਤਰ੍ਹਾਂ ਆਪਾਂ ਜੀਵ ਵਿਗਿਆਨ ਦੀ ਗੱਲ ਕਰਦੇ ਹਾਂ, ਭੂ ਵਿਗਿਆਨ ਦੀ ਗੱਲ ਕਰਦੇ ਹਾਂ, ਮਨੋਵਿਗਿਆਨ ਦੀ ਗੱਲ ਕਰਦੇ ਹਾਂ, ਗੁਰਬਾਣੀ ਸਾਨੂੰ ਮਨੋਵਿਗਿਆਨ ਨਾਲ ਵੀ ਜੋੜਦੀ ਹੈ। ਗੁਰਬਾਣੀ ਮਨੋਵਿਗਿਆਨ ਦੇ ਨਾਲ ਭਰਪੂਰ ਹੈ। ਜਦੋਂ ਆਪਾਂ ਕਬੀਰ ਸਾਹਿਬ ਦਾ ਇਹ ਸ਼ਬਦ ਸਰਵਣ ਕਰਦੇ ਹਾਂ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗੀ, ਪਹਿਲੇ ਸਭ ਕੁਛ ਪਾਏ। ਇਹ ਆਪਣੇ ਆਪ ਵਿੱਚ ਇੱਕ ਮਨੋਵਿਗਿਆਨਿਕ ਸੱਚਾਈ ਹੈ ਕਿ ਜਦੋਂ ਚਿੰਤਾਵਾਂ ਹੀ ਨਹੀਂ ਆ, ਕਿਸੇ ਦੇ ਪ੍ਰਤੀ ਕੋਈ ਗੁੱਸਾ ਨਹੀਂ ਆ, ਕੋਈ ਆਪਣੇ ਅੰਦਰ ਕਿਸੇ ਪ੍ਰਤੀ ਵੈਰ ਨਹੀਂ ਆ, ਤੇ ਆਪਣੀ ਜਿਹੜੀ ਪਾਜ਼ਿਟਿਵਿਟੀ ਹੈ ਉਹ ਖਿੜੇਗੀ। ਇਸੇ ਤਰ੍ਹਾਂ ਮਨੁੱਖ ਜਿਹੜਾ ਹੈ ਉਹ ਪਾਜ਼ਿਟਿਵਿਟੀ ਦੇ ਨਾਲ, ਕ੍ਰੀਏਟਿਵਿਟੀ ਦੇ ਨਾਲ ਜੁੜੇਗਾ। ਹੋਰ ਬਹੁਤ ਕੁਛ ਹੈ, ਨਿੰਦਾ ਚੁਗਲੀ, ਕਿਉਂਕਿ ਉੱਥੇ ਜਦੋਂ ਇਹ ਕਹਿੰਦੇ ਨਾ ਕਿ ਵੀ ਪਲੇਨ ਲਿਵਿੰਗ ਐਂਡ ਹਾਈ ਥਿੰਕਿੰਗ, ਕਰ ਕਿਰਪਾ ਜਿਸਕੇ ਹਿਰਦੇ ਗਰੀਬੀ ਵਸਾਵੇ, ਨਾਨਕ ਇਹਾਂ ਮੁਕਤ ਆ ਕੇ ਸੁੱਖ ਪਾਵੇ, ਜਿਸਦੇ ਅੰਦਰ ਨਿਮਰਤਾ ਆ ਗਈ। ਗਰੀਬੀ ਨਿਮਰਤਾ ਹੈ। ਉਹ ਵਿਅਕਤੀ ਹਰ ਪ੍ਰਕਾਰ ਦੇ ਵੈਰ ਵਿਰੋਧ, ਈਰਖਾ, ਇਹਨਾਂ ਚੀਜ਼ਾਂ ਤੋਂ ਮੁਕਤ ਹੋ ਗਿਆ ਤੇ ਉਹ ਆਪਣੇ ਆਪ ਹੀ ਉਸਨੇ ਸੁੱਖ ਦੀ ਪ੍ਰਾਪਤੀ ਕਰ ਲਈ। ਆਓ ਅੱਜ ਇੱਥੇ ਹੀ ਇਹਨਾਂ ਵਿਚਾਰਾਂ ਨੂੰ ਸਮਾਪਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: एक बार फिर तो अड़ी सेवा के विच हाजिर है। प्रोग्राम के इस हिस्से के विच तुहाडा स्वागत है। आपां शब्द सरवण कर रहे सी काहे लेपन खोजन जाई, सर्व निवासी सदा लेपा तो ही सक सुनाई। इस तो पहला शब्द चल रहे सी, शुरू का शब्द जरा सी मन हली किरसानी करनी, शर्म पानी तन खेत, नाम गर बीज संतोख सुहागा, रख गरीबी बीस। बाबा माया साथ इन माया जग मोहया विरला बुझे, यानी के माया ने संसार नूं मोह किता रख दिता, अपने नाल अटैच ते कर दिता। पर इस गल दी समझ किसे वेरले नूं ही आती है, किस नूं आती है ओही असी समझना चाहते। ते ओ सारा कुछ जिहड़ा है उस चेतन मनुख नूं जिसनों आपां रोशन दिमाग कहते हैं, गुरबाणी च ज्ञानी कहते हैं, इथों तक कि ब्रह्म ज्ञानी शब्द भी वरत लैंदे आ, उस नूं आंदी है। ते उस अवस्था तक पहुंचने वास्ते संघर्ष करना पड़ता है। जपजी साहब का आरंभ विच ही पहली पौड़ी दे विच गुरु साहब उस वक्त दे चार वर्तमान तरीके जिहड़े उस वक्त मन्ने गए सी उन्हां नूं रद्द करके सवाल करते ने कि उस सच्चारा होइए कि कूड़ा टुटे पार, ते जवाब देंदे ने दो सवाल ने विच कि उस सच्चारा कि कूड़े टुटे पार, कूड़ दी दीवार, कूड़ दी यानी भरम दा यह जाल किवें टुटेगा, ते बंदा सच्चारा किवें होएगा, सच नाल किवें जुड़ेगा। इको जवाब है हुक्म रजाई चलना, नानक लिखिया। हुण इस हुक्म दे नाल चलना, इस गल नूं समझना, इस वास्ते संघर्ष है। स्टैप बाय स्टैप गुरु साहब पूरे जपजी साहब दे विच सानूं ज्ञान दिंदे ने, ते फिर सानूं उस लैवल ते लै जांदे ने जिथे असीं जाके ये निर्णय करना है कि असी उस सच नूं किवें प्राप्त करना, असी सच्चारे किवें बनना, साडा अमल सच्चारा किवें होगा। क्योंकि गुरमत मनुख नूं अमली तौर ते सच्चारा कहिंदा, सचों उरे सब को उपर सच अचार, अचार दे रूप विच सच्चारा बनना है, व्यवहार दे रूप विच सच्चारा। इस दे वास्ते सानूं संघर्ष करना। हुण यही आपां गल कर रहे सी, यही अज दा जिहड़ा विचार होएगा कि असल दे विच मनुख नूं संघर्ष द्वारा ही विकास प्राप्त हुंदा, संघर्ष द्वारा ही मंजिल प्राप्त। संघर्ष किवें आ, बाणी च असी रोज ही संध्या का नेम करते हैं या आसा की वार का पाठ करते हैं, जिक्र आता है दुख दारू सुख रोग पाया। दुख दारू किवें आ, सुख रोग किवें आ, जिंदगी दे अमली जिंदगी दे विच वी जड़ी साइकोलॉजी है उस दे तहत इहनूं कल परसों ही किसी ने सवाल किया सी, किसी नौजवान ने, जिसका जवाब जिहड़ा है वो इसे गल च देना है कि अक्सर कामयाब लोगों के बच्चे नाअहल क्यों हो जाते हैं, अयोग्य क्यों होते हैं। ਤੇ ਸ਼ਾਰਟ ਦੇ ਵਿੱਚ ਮੇਰਾ ਇਹ ਜਵਾਬ ਸੀ ਕਿਉਂਕਿ ਉਹਨਾਂ ਨੂੰ ਸੰਘਰਸ਼ ਨਹੀਂ ਕਰਨਾ। ਕਾਮਯਾਬ ਲੋਕ ਜਿਹੜੇ ਆਪਣੇ ਬੱਚਿਆਂ ਨੂੰ ਬਹੁਤ ਜ਼ਿਆਦਾ ਰਾਹਤ ਦਿੰਦੇ ਆ, ਕਿਸੇ ਔਖ ਦੇ ਵਿੱਚ ਪੈਣ ਨਹੀਂ ਦਿੰਦੇ, ਤੇ ਉਹਨਾਂ ਨੂੰ ਜ਼ਿੰਦਗੀ ਦਾ ਤਜਰਬਾ ਨਹੀਂ ਹੁੰਦਾ। ਜਿਸ ਤਜਰਬਾ ਨਾ ਹੋਣ ਦੇ ਕਾਰਨ, ਤਜਰਬੇ ਦੀ ਘਾਟ ਹੋਣ ਕਰਕੇ, ਅਨੁਭਵ ਦੀ ਘਾਟ ਹੋਣ ਕਰਕੇ ਉਹ ਜਿਹੜੇ ਬੱਚੇ ਆ ਉਹ ਐਕਸਪੀਰੀਅੰਸ ਹਾਸਲ ਨਹੀਂ ਕਰਦੇ, ਯਾਨੀ ਕਿ ਉਹਨਾਂ ਨੂੰ ਗਿਆਨ ਨਹੀਂ ਹੁੰਦਾ। ਗੁਰੂ ਸਾਹਿਬਾਨ ਦੇ ਬਾਰੇ ਵੀ ਗੱਲ ਸੰਘਰਸ਼ ਦੀ ਆਈ ਹੈ। ਜਦੋਂ ਭਾਈ ਗੁਰਦਾਸ ਜੀ ਲਿਖਦੇ ਨੇ, ਪਹਿਲਾਂ ਬਾਬੇ ਪਾਇਆ ਬਖਸ਼ਦਾਰ, ਪਿੱਛੋਂ ਕੀਤੀ ਕਾਲ ਕਮਾਈ, ਰੇਤ ਅੱਕ ਆਹਾਰ ਕਰ ਰੋੜਾਂ ਦੀ ਫਿਰ ਕਰੀ ਵਿੱਚ। ਸੰਘਰਸ਼ ਜੀਵਨ ਦੇ ਨਿਖਾਰ ਵਾਸਤੇ ਬਹੁਤ ਜ਼ਰੂਰੀ ਹੈ। ਗੁਰੂ ਨਾਨਕ ਪਾਤਸ਼ਾਹ ਜਦੋਂ ਮਰਨ ਉਪਰੰਤ ਜਿਹੜੇ ਉਸ ਵਕਤ ਕਰਮ ਕਾਂਡ ਜਿਹੜੇ ਕਰ ਰਹੇ ਸੀ, ਖਾਸ ਕਰ ਪੇਪਰ ਦੀਆਂ ਰੀਤਾਂ ਦੇ ਵਿੱਚ ਸਨ, ਕਿ ਉਹ ਇੱਕ ਤਰ੍ਹਾਂ ਦਾ ਦੀਵਾ ਬਾਲਦੇ ਸਨ, ਫਿਰ ਉਹ ਦੀਵਿਆਂ ਦੇ ਨਾਲ ਪਕਾ ਕੇ ਅੰਨ ਰੱਖਦੇ ਸਨ, 365 ਦੀਵੇ ਬਾਲੇ ਜਾਂਦੇ ਸਨ ਕਿ ਸਾਲ ਲੱਗਦਾ ਹੈ ਆਤਮਾ ਨੂੰ ਉੱਥੇ ਪਹੁੰਚਣ ਵਾਸਤੇ, ਤੇ ਫਿਰ ਉਹ ਇੱਕ ਇੱਕ ਦੀਵਾ ਜਿਹੜਾ ਇੱਕ ਇੱਕ ਦਿਨ ਵਾਸਤੇ ਹੋਏਗਾ, ਇਹੋ ਜਿਹਾ ਕਰਮ ਕਾਂਡ ਕਰਕੇ ਪਰਮ ਪਾਲਿਆ ਹੋਇਆ ਸੀ। ਉਸ ਦਾ ਜਵਾਬ ਦਿੰਦੇ ਨੇ ਗੁਰੂ ਸਾਹਿਬ, ਦੀਵਾ ਮੇਰਾ ਏਕ ਨਾਮ। ਇੱਥੇ ਨਾਮ ਅਕਾਲ ਪੁਰਖ ਦਾ ਸਿਮਰਨ ਵੀ ਹੈਗਾ, ਅਕਾਲ ਪੁਰਖ ਦੀ ਯਾਦ ਵੀ ਹੈਗਾ, ਇੱਥੇ ਨਾਮ ਗਿਆਨ ਵੀ ਹੈਗਾ। ਦੀਵਾ ਮੇਰਾ ਏਕ ਨਾਮ, ਦੁੱਖ ਵਿੱਚ ਪਾਇਆ ਤੇਲ, ਉਨ ਚਾਨਣ ਉਹ ਸੋਖਿਆ ਚੂਕਾ ਜਮ ਸੋਖੀ। ਜਿਹੜਾ ਤੁਸੀਂ ਆਟੇ ਦਾ ਦੀਵਾ ਬਣਾ ਕੇ ਜਗਾਉਂਦੇ ਹੋ, ਮੇਰੇ ਕੋਲ ਜਿਹੜਾ ਦੀਵਾ ਪ੍ਰਕਾਸ਼ਮਾਨ ਹੋ ਰਿਹਾ ਉਹ ਇੱਕ ਗਿਆਨ ਦਾ ਦੀਵਾ ਹੈ, ਅਕਾਲ ਪੁਰਖ ਦੀ ਯਾਦ ਦਾ ਦੀਵਾ ਹੈ, ਮਾਰ ਅਕਾਲ ਪੁਰਖ ਨੂੰ ਸਮਰਪਣ ਦਾ ਦੀਵਾ ਹੈ। ਤੇ ਇਸ ਦੀਵੇ ਦੇ ਵਿੱਚ ਜਿਹੜਾ ਤੇਲ ਪਾਇਆ ਉਹ ਮੈਂ ਸੰਘਰਸ਼ ਦਾ, ਆਪਣੀਆਂ ਆਪਣੇ ਦੁੱਖਾਂ ਦਾ, ਆਪਣੇ ਕਲੇਸ਼ਾਂ ਦਾ ਉਹ ਤੇਲ ਇਹਦੇ ਵਿੱਚ ਪਾ ਦਿੱਤਾ। ਉਹਨ ਚਾਨਣ ਉਹ ਸੋਖਿਆ, ਜਿਵੇਂ ਜਿਵੇਂ ਚਾਨਣ ਹੁੰਦਾ ਉਹ ਤੇਲ ਮੁੱਕਦਾ ਜਾਂਦਾ, ਭਾਵ ਸੰਘਰਸ਼ ਕਰਦਿਆਂ ਕਰਦਿਆਂ ਮੈਨੂੰ ਤਜਰਬਾ ਹੁੰਦਾ ਜਾਂਦਾ ਹੈ, ਚਾਨਣ ਹੁੰਦਾ ਜਾਂਦਾ ਹੈ, ਗਿਆਨ ਮਿਲਦਾ। ਤੇ ਜਦੋਂ ਮੈਨੂੰ ਪੂਰਾ ਗਿਆਨ ਮਿਲਦਾ ਹੈ ਤਦੋਂ ਜਿਹੜਾ ਉਹ ਜਿਹੜਾ ਦੁੱਖ ਉਹਦੇ ਵਿੱਚ ਤੇਲ ਦੇ ਰੂਪ ਵਿੱਚ ਪਾਇਆ ਸੀ ਉਹ ਸੁੱਕ ਜਾਂਦਾ ਤੇ ਮੈਨੂੰ ਗਿਆਨ ਪ੍ਰਾਪਤ ਹੋ ਜਾਂਦਾ। ਭਾਵ ਸੰਘਰਸ਼ ਨਾਲ ਹੀ ਮੈਨੂੰ ਗਿਆਨ ਮਿਲਿਆ, ਗਿਆਨ ਪ੍ਰਾਪਤ ਹੋਇਆ। ਇਸ ਵਿਚਾਰ ਨੂੰ ਗੁਰੂ ਸਾਹਿਬ ਸਾਡੇ ਸਾਹਮਣੇ ਰੱਖਦੇ ਨੇ ਕਿ ਇਹ ਮਨੁੱਖ ਇਸੇ ਕਰਕੇ ਜਿਹੜਾ ਤੇਰਾ ਸੰਘਰਸ਼ ਹੈ, ਜਿਸ ਨੂੰ ਤੂੰ ਦੁੱਖ ਸਮਝਦਾ, ਉਹੀ ਅਸਲ ਦੇ ਵਿੱਚ ਤੇਰੀ ਕਾਮਯਾਬੀ ਦਾ, ਇਸ ਸੰਸਾਰ ਸਾਗਰ ਤੋਂ, ਪਾਉ ਸਾਗਰ ਤੋਂ ਪਾਰ ਉਤਰਨ ਦਾ, ਜੀਵਨ ਦੇ ਵਿੱਚ ਸਫਲ ਹੋਣ ਦਾ ਅਸਲ ਜਿਹੜਾ ਸਰੋਤ ਹੈ, ਅਸਲ ਜਿਹੜਾ ਮਾਰਗ ਹੈ, ਅਸਲ ਜਿਹੜਾ ਜਿਹੜਾ ਕਾਰਨ ਹੈ, ਉਹ ਤੇਰੇ ਸੰਘਰਸ਼ ਦੁਆਰਾ ਹੀ ਹੈ। ਜੇ ਤੈਨੂੰ ਆਸਾਇਸ਼ਾਂ ਮਿਲ ਜਾਣ, ਸੁੱਖ ਰੋਗ ਪਿਆ, ਦੁੱਖ ਦਾਰੂ ਸੁੱਖ ਰੋਗ ਪਿਆ, ਸੁੱਖ ਕਿਉਂਕਿ ਜਦੋਂ ਤੈਨੂੰ ਆਸਾਇਸ਼ ਮਿਲ ਗਈ ਤੇਰੇ ਤਜਰਬੇ ਦੇ ਵਿੱਚ ਵਿਕਾਸ ਹੀ ਨਹੀਂ ਹੋਇਆ। ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਸਭ ਕੁਝ ਸੁਖਾਲਾ ਮਿਲ ਜਾਂਦਾ ਹੈ, ਦੌਲਤ ਸੁਖਾਲੀ ਮਿਲ ਜਾਂਦੀ ਹੈ, ਕਾਰੋਬਾਰ ਬਣਿਆ ਸੁਖਾਲਾ ਮਿਲ ਜਾਂਦਾ ਹੈ, ਉਹ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ, ਉਹ ਛੋਟੇ ਤੋਂ ਛੋਟੇ ਕਾਰਨਾਂ ਕਾਰਨ ਵੀ ਨੁਕਸਾਨ ਕਰਦੇ ਨੇ ਜੀਵਨ ਦਾ, ਜਿਹੜਾ ਮਨੋਰਥ ਫਿਰ ਉਹ ਆ ਜਾਂਦੇ। ਜੀਵਨ ਦੇ ਮਨੋਰਥ ਨੂੰ ਗਿਆਨ ਨੂੰ ਪ੍ਰਾਪਤ ਕਰਨ ਵਾਸਤੇ ਵੀ ਸੰਘਰਸ਼ ਕਰਨਾ, ਤਜਰਬਾ ਹਾਸਲ ਕਰਨਾ ਪੈਂਦਾ, ਨਾਕਾਮੀਆਂ ਨਾਲ ਜੂਝਣਾ ਪੈਂਦਾ। ਇਸੇ ਕਰਕੇ ਗੁਰੂ ਸਾਹਿਬ ਨੇ ਪਾਂਚਵਾਦੀ ਜੀਵਨ ਨੂੰ ਪ੍ਰੋੜਤਾ ਨਹੀਂ ਕੀਤੀ, ਪਾਂਚਵਾਦੀ ਜੀਵਨ ਦੀ ਵਕਾਲਤ ਨਹੀਂ ਕੀਤੀ। ਉਹਨਾਂ ਨੇ ਇਹ ਕਿਹਾ ਕਿ ਉਹ ਲੋਕ ਜਿਹੜੇ
1: ਸੋ ਅੱਜ ਦੇ ਇਸ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 Avenue, ਸਾਊਥ ਵੈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th Street, ਸਾਊਥ ਈਸਟ, ਕੈਲਗਰੀ।
3: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ, 3501 23rd Street, ਨਾਰਥ ਈਸਟ, ਕੈਲਗਰੀ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲੇ ਇੱਕੋ ਇੱਕ ਧਾਰਮਿਕ ਪੰਜਾਬੀ ਰੇਡੀਓ 102.7 FM ਤੋਂ ਹੁਣ ਸਰਵਣ ਕਰੋ ਜੀ ਆਦ ਗੁਰੂ ਜੁਗੋ ਜੁਗ ਅਟਲ ਸਤ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਅੱਜ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਤੇ ਵਿਆਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਮਹੱਲਾ ਚੌਥਾ ਹਰ ਹਰ ਨਾਮ ਭਜਿਓ ਪੁਰਖੋਤਮਾ।

ਅੱਡ ਰਾਮ ਨਾਮ ਅੱਦ ਫਿਰ ਗਾ ਮੈਂ ਮਨ ਤਨ ਅਰਬ ਧਰਿਓ ਗੁਰ ਆਗੈ ਸਿਰ ਵੇਚ ਲੀਓ ਮੁੱਲ ਮਹਿੰਗਾ ਰਹਾਉ ਨਰਬਤ ਰਾਜ ਰੰਗ ਰਸ ਮਾਣ ਹੈ ਬਿਨ ਨਾਵੈ ਪਕੜ ਖੜੇ ਸਭ ਕਲ ਗਾ ਧਰਮ ਰਾਏ ਸਿਰ ਡੰਡ ਲਗਾਨਾ ਫਿਰ ਪਸ਼ੂਤਾਨ ਹੱਥ ਫਲ ਗਾ ਹਰ ਰਾਖ ਰਾਖ ਜਨ ਕਿਰਮ ਤੁਮਾਰੇ ਸਰਨਾਗਤ ਪੁਰਖ ਪ੍ਰਤ ਪਲ ਗਾ ਦਰਸ਼ਨ ਸੰਤ ਦੇਹੋ ਸੁਖ ਪਾਵੈ ਪ੍ਰਭ ਲੋਚ ਪੂਰ ਜਨ ਤੁਮ ਗਾ ਤੁਮ ਸਮਰੱਥ ਪੁਰਖ ਵੱਡੇ ਪ੍ਰਭ ਸੁਆਮੀ ਮੋਕੋ ਕੀਜੈ ਦਾਨ ਹਰ ਨਿਮ ਗਾ

तुम समरथ पुरख वड्डे प्रभ स्वामी मोको कीजै दान हर निमगहा।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਦੇ ਅੰਦਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ਮਾਨ ਹੁੰਦਿਆਂ ਆਏ ਅੱਜ ਦੇ ਪਾਵਨ ਹੁਕਮ ਨੂੰ, ਪਾਵਨ ਮੁੱਖ ਵਾਕ ਨੂੰ। ਇਸ ਸਮੇਂ ਆਪ ਜੀ ਨੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ ਮਹਾਨ ਪਾਵਨ ਦਰ ਤੋਂ ਸ਼ਰਵਣ ਕਰਨਾ ਕੀਤਾ। ਆਓ ਸਾਹਿਬ ਦੀ ਰਹਿਮਤ ਪ੍ਰਾਪਤ ਕਰੀਏ। ਜੋ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਇਹ ਧੁਰ ਦਰਗਾਹ ਤੋਂ ਆਈ ਬਾਣੀ, ਇਸ ਬਾਣੀ ਨਾਲ ਜੁੜਿਆ ਰੱਬ ਨਾਲ ਜੁੜ ਜਾਈਦਾ। ਸਾਹਿਬ ਰਹਿਮਤ ਕਰਨ, ਮੇਰੇ ਸਤਿਗੁਰੂ ਜੀ ਦਾ ਅੱਜ ਦਾ ਸਾਨੂੰ ਕੀ ਉਪਦੇਸ਼ ਹੈ, ਕੀ ਸੰਦੇਸ਼ ਹੈ, ਕੀ ਆਦੇਸ਼ ਹੈ? ਮਾਲਕ ਜੀ ਕਿਰਪਾ ਕਰਿਓ, ਅੱਜ ਦੇ ਪਾਵਨ ਹੁਕਮ ਨੂੰ ਮੈਂ ਇਕਾਗਰਤਾ ਸਹਿਤ ਵਿਚਾਰਦਿਆਂ ਆਪਣੇ ਮਨ ਵਿੱਚ ਟਿਕਾ ਸਕਾਂ ਅਤੇ ਜ਼ਿੰਦਗੀ ਗੁਰ ਸ਼ਬਦ ਦੇ ਆਸਰੇ ਜੀ ਸਕਾਂ। ਸਾਹਿਬ ਦੀ ਰਹਿਮਤ ਪ੍ਰਾਪਤ ਕਰੀਏ। ਪਾਵਨ ਸ਼ਬਦ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਇੱਕ ਵਾਰੀ ਆਪਣੇ ਭਲੇ ਲਈ ਅਤੇ ਸਰਬੱਤ ਦੇ ਭਲੇ ਲਈ ਸਾ

0: ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਨੇ, ਮੈਂ ਆਪਣਾ ਤਨ ਧੰਨ ਗੁਰੂ ਅਮਰਦਾਸ ਜੀ ਨੂੰ ਸਮਰਪਿਤ ਕਰ ਦਿੱਤਾ, ਅਰਪ ਦਿੱਤਾ, ਤੇ ਸਿਰ ਮਹਿੰਗੇ ਭਾਅ ਵਿੱਚ ਆ। ਮੈਂ ਬੇਨਤੀ ਕਰਨ ਲੱਗਾ, ਦੁਨਿਆਵੀ ਉਦਾਹਰਣ ਧਿਆਨ ਚ ਲਿਓ, ਸਾਡਾ ਪਲਾਟ ਹੋਵੇ ਜੋ ਮਾਰਕੀਟ ਵਿੱਚ ਮੁੱਲ ਚੱਲਦਾ, ਜੇ 20,000 ਗਜ ਦਾ ਹੋਵੇ ਤੇ ਵਿਕ ਜਾਏ 40,000 ਨੂੰ ਗਜ, ਹੋਇਆ ਨੀ ਕਦੀ, ਇੰਜ 1,000-2,000 ਰੁਪਏ ਦਾ ਇੱਧਰ ਉੱਧਰ ਹੋ ਜਾਂਦਾ। ਪਰ ਜੇ ਮਹਿੰਗੇ ਭਾਅ ਵਿਕ ਜਾਏ ਤੇ ਸਾਨੂੰ ਕਿੰਨਾ ਚਾਹ ਹੁੰਦਾ, ਤੇ ਜੇ ਕਿਤੇ ਸਸਤੇ ਭਾਅ ਵੇਚ ਲਈਏ ਤੇ ਬੜਾ ਅਫਸੋਸ ਹੁੰਦਾ ਵੀ ਮੁੱਲ ਤੇ ਇੰਨਾ ਸੀ, ਮੈਂ ਸਸਤੇ ਭਾਅ ਵੇਚ ਲਿਆ। ਸਤਿਗੁਰੂ ਕਹਿੰਦੇ ਸਾਡਾ ਸੀਸ ਬੜਾ ਕੀਮਤੀ ਹੈ। ਧਿਆਨ ਚ ਰੱਖਿਓ, ਰੱਬ ਦੀ ਰਹਿਮਤ ਨਾਲ ਸਾਰੇ ਸਰੀਰ ਤੋਂ ਸਿਰਮੋਰ ਸਿਰ ਹੈ, ਵੱਡਾ ਹੈਡ ਹੈ, ਕਿਉਂਕਿ ਇਸ ਵਿੱਚ ਸਾਰੀ ਸੋਚ ਹੈ, ਇਸ ਵਿੱਚ ਬਹੁਤ ਕੁਝ ਸੰਗ੍ਰਹਿ ਕਰਨ ਦੀ ਮਾਲਕ ਨੇ ਕਲਾ ਭਰੀ ਹੈ। ਦਿਮਾਗ ਨਾਲ ਸੋਚਿਆ ਵੀ ਜਾਂਦਾ, ਯਾਦ ਵੀ ਕੀਤਾ ਜਾਂਦਾ, ਇਸ ਵਿੱਚ ਇਕੱਠਾ ਵੀ ਕੀਤਾ ਜਾਂਦਾ, ਸਿਮਰਤੀ ਵੀ ਬਣਦੀ ਹੈ। ਤੇ ਜਦੋਂ ਆਪਣੇ ਸਿਰ ਨੂੰ ਅਸੀਂ ਗੁਰੂ ਕੋਲ ਵੇਚਿਆ ਤੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਨੇ ਬੜੇ ਮਹਿੰਗੇ ਭਾਅ ਵਿੱਚ ਗਿਆ, ਕਿਉਂਕਿ ਦੁਨੀਆ ਕੋਲ ਆਪਾਂ ਸਸਤੇ ਭਾਅ ਨਾ ਵੇਚਿਓ, ਨਾਥ ਕਛੂ ਨਾ ਜਾਣੋ, ਮਨ ਮਾਇਆ ਕੇ ਹੱਥ ਬਿਕਾਨੋ। ਤੂੰ ਮਾਇਆ ਦੇ ਹੱਥ ਆਪਣਾ ਮਨ ਵੇਚ ਬੈਠਾ। ਬੇਨਤੀ ਕਰਾਂਗਾ, ਸਮਾਂ ਲਾਇਆ ਦੁਨੀਆ ਵਿੱਚ ਕਿਸੇ ਮਜ਼ਦੂਰ 8 ਘੰਟੇ ਲਾ ਕੇ 8,000 ਸਵਾਸ ਲਾਏ ਤੇ ਸ਼ਾਮ ਨੂੰ ਮਿਲਿਆ 800 ਰੁਪਇਆ, ਤੇ ਹਿਸਾਬ ਤੇ ਕਰਨਾ ਪਏਗਾ ਨਾ, 8,000 ਸਵਾਸਾਂ ਨੂੰ ਵੇਚ ਕੇ ਤੇ ਰੁਪਈਆ 800 ਆਇਆ। ਕਿਸੇ ਹੋਰ ਮਹਿੰਗਾ ਵੇਚਿਆ, ਚੰਗਾ ਵਪਾਰੀ ਸੀ, ਉਹਨੇ 8 ਘੰਟੇ ਲਾਏ ਤੇ 8,000 ਕਮਾਇਆ। ਉਹ ਕਹਿੰਦਾ ਵੀ ਮੈਂ ਚੰਗੇ ਪੈਸੇ ਕਮਾਏ ਪਰ ਅਜੇ ਵੀ ਸਸਤਾ। ਕਿਸੇ 80,000 ਵੀ 8 ਘੰਟਿਆਂ ਚ ਕਮਾਇਆ ਹੋਵੇ ਅਜੇ ਵੀ ਸਸਤਾ, ਕਿਉਂਕਿ ਅਮੋਲਕ ਹੈ ਇੱਕ ਇੱਕ ਸਵਾਸ। ਦੁਨੀਆ ਦੀ ਕਿਰਤ ਕਰਕੇ ਪੈਸਾ ਤੇ ਕਮਾਇਓ ਪਰ ਆਪਣੇ ਸਿਰ ਦੀ ਸੋਚ ਤੇ ਵਿਚਾਰਾਂ ਨੂੰ ਦੁਨੀਆ ਦੇ ਖਾਤੇ ਵਿੱਚ ਪਾ ਕੇ ਦੁਨੀਆ ਨਾ ਦਿਮਾਗ ਵਿੱਚ ਇਕੱਤਰ ਕਰਿਓ, ਔਗਣ ਨਾ ਇਕੱਠੇ ਕਰਿਓ, ਬਲਕਿ ਇਸ ਸਿਰ ਨੂੰ ਗੁਰੂ ਅੱਗੇ ਵੇਚ ਕੇ ਗੁਰੂ ਕੋਲੋਂ ਨਾਮ, ਗੁਰੂ ਕੋਲੋਂ ਸ਼ਬਦ, ਉਹ ਆਪਣੀ ਸੁਰਤ ਵਿੱਚ ਟਿਕਾ ਲੈਣਾ, ਸਮਝ ਲੈਣਾ ਸਿਰ ਮਹਿੰਗੇ ਭਾਅ ਵਿੱਚ ਹੈ। ਜਦੋਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਗੁਰੂ ਅਮਰਦਾਸ ਜੀ ਦੀ ਸ਼ਰਨ ਵਿੱਚ ਆਏ ਨੇ, ਗੋਬਿੰਦਵਾਲ ਸਾਹਿਬ ਸੇਵਾ ਪਈ ਚੱਲਦੀ ਹੈ, ਉੱਥੇ ਮਿੱਟੀ ਦੀ ਟੋਕਰੀ ਪੈ ਢੋਂਦੇ ਨੇ, ਇੱਧਰ ਸ਼ਰੀਕੇ ਤੋਂ ਲਾਹੌਰ ਵਾਲੇ ਆਏ ਨੇ, ਸੁਣਿਆ ਸਾਡਾ ਭਾਈ ਜੇਠਾ ਗੁਰੂ ਅਮਰਦਾਸ ਜੀ ਦੇ ਘਰ ਵਿਆਹਿਆ ਗਿਆ, ਵੇਖ ਕੇ ਆਈਏ ਕਿਹੋ ਜਿਹੀ ਹਾਲਤ ਹੈ। ਆਏ ਤੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਸਿਰ ਤੇ ਮਿੱਟੀ ਦੀ ਟੋਕਰੀ ਉਠਾਈ ਚੱਲੇ ਨੇ। ਚਾਚਾ ਆ ਕੇ ਕੋਲ ਕਹਿੰਦਾ, ਜੇਠਿਆ ਓਏ ਇਹ ਕੀ ਕਰਦਾ ਸਹੁਰੇ ਘਰ ਮਿੱਟੀ ਢੋਂਦਾ? ਜੇ ਮਜ਼ਦੂਰੀ ਕਰਨੀ ਸੀ ਤੇ ਕਿਧਰੇ ਹੋਰ ਕਰ ਲੈਂਦੋ, ਸਾਡੀ ਇਤਨੀ ਉੱਚੀ ਸੋਢੀ ਕੁੱਲ ਵਿੱਚ ਤੂੰ ਪੈਦਾ ਹੋਇਆ ਹੋਵੇਂ ਤੇ ਜਦੋਂ ਟੋਕਰੀ ਵਿੱਚ ਖਾਕ ਪਾਏ ਤੇ ਸਾਨੂੰ ਇੰਜ ਲੱਗਦਾ ਸਾਡੇ ਸੋਢੀ ਕੁੱਲ ਦੇ ਸਿਰ ਵਿੱਚ ਮਿੱਟੀ ਪਿਆ ਪਾਉਂਦਾ ਹੈ। ਇੱਧਰੋਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਕਹਿੰਦੇ ਨੇ, ਜੀ ਦੇਖੋ ਇਹ ਤੇ ਹੈ ਲਾਚਾਰ, ਯਤੀਮ ਹੈ, ਮਾਂ ਬਾਪ ਨਹੀਂ ਹੈ, ਤੁਸਾਂ ਸੋਹਣਾ ਵੇਖ ਕੇ ਤਰਸ ਖਾ ਕੇ ਜੇ ਆਪਣੀ ਧੀ ਦਾ ਰਿਸ਼ਤਾ ਕਰ ਹੀ ਦਿੱਤਾ ਤੇ ਆਪਣੇ ਜਵਾਈ ਤੋਂ ਮਿੱਟੀ ਢਵਾਉਂਦੇ ਚੰਗੇ ਲੱਗਦੇ ਹੋ? ਮੈਂ ਬੇਨਤੀ ਕਰਾਂ, ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਅਗਾਂਹ ਵੱਧ ਕੇ ਹੱਥ ਜੋੜ ਕੇ ਕਹਿੰਦੇ ਨੇ, ਮਹਾਰਾਜ ਇਹ ਹੁਣੇ ਹੁਣੇ ਲਾਹੌਰ ਤੋਂ ਆਏ ਨੇ, ਇਹਨਾਂ ਨੂੰ ਗੁਰੂ ਘਰ ਦੀ ਮਹਿਮਾ ਦਾ ਪਤਾ ਨਹੀਂ ਹੈ, ਇਹਨਾਂ ਆਪ ਜੀ ਪ੍ਰਤੀ ਕੋਈ ਚੰਗੇ ਸ਼ਬਦ ਨਹੀਂ ਬੋਲੇ, ਆਪ ਜੀ ਇਹਨਾਂ ਪ੍ਰਤੀ ਕੁਛ ਆਖ ਨਾ ਮੁਖੋਂ ਦੇਣਾ। ਪਰ ਧੰਨ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ, ਤੁਸੀਂ ਕਹਿੰਦੇ ਹੋ ਇਹ ਸੋਢੀ ਕੁੱਲ ਉੱਚੀ ਕੁੱਲ ਦਾ ਹੈ, ਇਹ ਮਿੱਟੀ ਟੋਕਰੀ ਵਿੱਚ ਪਾਉਂਦਾ ਹੈ, ਇਹ ਸਾਡੇ ਸੋਢੀ ਕੁੱਲ ਦੇ ਸਿਰ ਵਿੱਚ ਖਾਕ ਪਾਉਂਦਾ ਹੈ। ਕਹਿੰਦੇ ਨੇ ਸਾਡਾ ਬਚਨ ਹੈ ਇਹ ਸੋਢੀ ਕੁੱਲ ਕੀ ਇਹ ਸਾਰੀ ਸ੍ਰਿਸ਼ਟੀ ਨੂੰ ਤਾਰਨ ਵਾਲੇ ਜਹਾਨ ਹੋਣਗੇ। ਸੋਢੀ ਸ੍ਰਿਸ਼ਟ ਸਕਲ ਤਾਰਨ ਕੋ ਅਬ ਗੁਰੂ ਰਾਮਦਾਸ ਕੋ ਮਿਲੀ ਬਡਾਈ। ਕਹਿੰਦੇ ਮੈਂ ਮਹਿੰਗੇ ਭਾਅ ਆਪਣਾ ਸਿਰ ਵੇਚ ਲਿਆ, ਜੋ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਅੱਜ ਕਹਿ ਲਈਏ ਦੁਨੀਆਂ ਭਰ ਦੀਆਂ ਸੰਗਤਾਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰ ਤੇ ਆ ਕੇ ਝੋਲੀਆਂ ਭਰ ਭਰ ਲੈ ਜਾ ਰਹੀਆਂ ਨੇ। ਅੱਜ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਾਵਨ ਦਰ ਤੇ ਆ ਕੇ ਅਮੋਲਕ ਸ਼ਬਦ ਦੀ ਤੇ ਨਾਮ ਦੀ ਬਰਕਤ ਲੈ ਕੇ ਜਾ ਰਹੀਆਂ ਨੇ। ਉਹ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿਣ ਲੱਗੇ, ਮੈਂ ਆਪਣਾ ਸਿਰ ਚੁੱਕੇ ਜਿਸ ਹਰ ਕਿਰਪਾ ਕਰੇ ਸੋ ਵੇਚੇ ਸਿਰ ਗੁਰ ਆਗੇ। ਇਹ ਵੀ ਗੁਰੂ ਰਾਮਦਾਸ ਜੀ ਦਾ ਬੋਲ ਹੈ। ਕਹਿੰਦੇ ਮੈਂ ਆਪੂ ਨਹੀਂ ਸਿਰ ਵੇਚ ਸਕਿਆ, ਮੇਰੇ ਤੇ ਰੱਬ ਨੇ ਕਿਰਪਾ ਕਰ ਦਿੱਤੀ ਤੇ ਮੈਂ ਸਿਰ ਗੁਰੂ ਅੱਗੇ ਵੇਚ ਦਿੱਤਾ, ਆਪਾ ਭੇਟ ਕਰ ਦਿੱਤਾ। ਹੁਣ ਗੁਰੂ ਦੀ ਆਗਿਆ ਅਨੁਸਾਰ ਜੀਵਨ ਦਾ ਬਤੀਤ ਕਰਨਾ ਤੇ ਆਪਣੀ ਸੋਚ ਛੱਡ ਦੇਣਾ, ਇਹੀ ਸਿਰ ਵੇਚਣ ਦੀ ਇੱਕ ਮਹਾਨ ਬਖਸ਼ਿਸ਼। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ ਮੇਰੀ ਹੋਈ ਹੈ ਜੀ
1: ਰਹਾਓ।
0: ਇੱਥੇ ਵਿਸ਼ਰਾਮ ਦੇ ਕੇ ਸਤਿਗੁਰੂ ਅੱਗੇ ਫਰਮਾਨ ਕਰਦੇ ਹਨ ਜੀ।

ਦੁਨੀਆਂ ਵਿੱਚ ਵੱਡੇ ਵੱਡੇ ਅਮੀਰ ਲੋਕ, ਵੱਡੇ ਵੱਡੇ ਨਰਪਤ ਰਾਜੇ ਆਪਣੇ ਆਪ ਨੂੰ ਕਹਿੰਦੇ ਕਹਾਉਂਦੇ, ਬੜਾ ਰਸ ਮੰਨਦੇ ਨੇ, ਬੜੀਆਂ ਖੁਸ਼ੀਆਂ ਮੰਨਦੇ ਨੇ। ਇਹ ਨਹੀਂ ਪਤਾ ਇਹ ਖੁਸ਼ੀਆਂ ਬਹੁਤ ਦੇਰ ਤੱਕ ਨਹੀਂ ਚੱਲਦੀਆਂ। ਬਿਨ ਨਾਮੈ ਪਕੜ ਖੜੇ ਸਭ ਕਲਗਾ, ਨਾਮ ਤੋਂ ਬਗੈਰ ਦੁਨੀਆਂ ਦੇ ਅਨੇਕਾਂ ਸੁੱਖ ਭੋਗਣ ਵਾਲੇ ਰਾਜੇ ਲੋਕ, ਜਿਨ੍ਹਾਂ ਕੋਲ ਮੈਂ ਬੇਨਤੀ ਕਰਾਂ, ਉਹ ਰਾਜੇ ਲੋਕ ਅੰਮ੍ਰਿਤ ਵੇਲਾ ਨਹੀਂ, ਨਿਤਨੇਮ ਨਹੀਂ, ਸਿਮਰਨ ਨਹੀਂ, ਰੱਬ ਦਾ ਭਾਉ ਨਹੀਂ, ਆਪਣੀ ਹਉਮੈ ਤੇ ਹੰਕਾਰ ਵਿੱਚ ਭਰੇ ਹੋਏ ਜੋ ਨਾਮ ਤੋਂ ਬਿਨਾਂ ਜ਼ਿੰਦਗੀ ਬਤੀਤ ਕਰਦੇ ਨੇ, ਇੱਕ ਦਿਨ ਮੌਤ ਨੇ ਫੜ ਕੇ ਲੈ ਜਾਣਾ ਹੈ, ਇੱਕ ਦਿਨ ਜੰਮਦੇ ਘਰ ਚਲੇ ਜਾਣਾ। ਆਪ ਜਪਜੀ ਸਾਹਿਬ ਪੜ੍ਹਦੇ ਹੋ ਸੱਤਵੀਂ ਪੌੜੀ, ਜੇ ਯੁੱਗ ਚਾਰੇ ਆਰਜਾ ਹੋਰ ਦਸੂਨੀ ਹੋਏ, ਨਵਾਂ ਖੰਡਾਂ ਵਿੱਚ ਜਾਣੀ ਹੈ, ਨਾਲ ਚੱਲਿਆ ਸਭ ਕੋਈ, ਸਾਰੀ ਦੁਨੀਆਂ ਨਾਲ ਤੁਰ ਪਏ। ਇੱਥੇ ਤੇ ਅਸੀਂ ਕੋਈ ਥੋੜਾ ਜਿਹਾ, ਮੈਂ ਬੇਨਤੀ ਕਰਾਂ, ਚੰਦ ਬੰਦਿਆਂ ਦਾ ਇਕੱਠ ਕਰ ਲਈਏ ਤੇ ਅਸੀਂ ਕਹਿੰਦੇ ਲਓ ਮੇਰੇ ਮਗਰ ਇੰਨੇ ਲੋਕ। ਸਤਿਗੁਰੂ ਕਹਿੰਦੇ ਸਾਰੀ ਦੁਨੀਆਂ ਤੇਰੇ ਮਗਰ ਤੁਰਨ ਵਾਲੀ ਹੋਵੇ, ਭਾਵੇਂ ਨਾਲ ਚੱਲਿਆ ਸਭ ਕੋਈ। ਤੇ ਚੰਗਾ ਨਾਂ ਉਹ ਰਖਾਇਕ ਹੈ, ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵੇ ਤਾਂ ਵਾਤ ਨਾ ਪੁੱਛਿਆ ਕਿ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਹਰੇ। ਭਲਿਆ ਆਪਣਾ ਹੰਕਾਰ ਮਾਇਆ ਦਾ ਰਾਜ ਸੱਤਾ ਦਾ ਨਾ ਕਰੀ, ਇਹਨਾਂ ਦੇ ਰੰਗ ਰਸ ਭੋਗਦਿਆਂ ਭੋਗਦਿਆਂ ਜੇ ਸਿਮਰਨ ਭੁੱਲ ਗਿਆ, ਰੱਬ ਭੁੱਲ ਗਿਆ, ਇੱਕ ਦਿਨ ਮੌਤ ਦੇ ਫਰਿਸ਼ਤੇ ਨੇ ਫੜ ਕੇ ਲੈ ਜਾਣਾ ਹੈ ਜੀ।

ਤੇ ਧਰਮ ਰਾਜ ਨੇ ਤੇ ਸਿਰ ਵਿੱਚ ਡੰਡਾ ਮਾਰਨਾ ਹੀ ਹੈ। ਡੰਡ ਲਗਾਨਾ ਦੇ ਕੁਝ ਅਰਥ ਨੇ ਡੰਡਾ ਲੱਗਿਆ, ਕੁਝ ਅਰਥ ਨੇ ਡੰਡ ਦੋਸ਼ ਦਾ ਗੁਨਾਹ ਦਾ ਸਜ਼ਾ ਭੋਗਣੀ ਪਈ। ਤੇ ਜਦੋਂ ਧਰਮ ਰਾਜ ਨੇ, ਮੈਂ ਬੇਨਤੀ ਕਰਾਂ, ਉਹ ਤੇਰੇ ਕੀਤੇ ਹੋਏ ਜਿਹੜੇ ਕਰਮ ਸਨ, ਜਿਹੜੇ ਹੱਥ ਫਲਗਾ, ਤੇਰੇ ਹੱਥ ਵਿੱਚ ਉਹ ਫਲ ਪੈਣਾ, ਜਦੋਂ ਉਸ ਸਮੇਂ ਫਿਰ ਪਤਾ ਚੱਲਣਾ ਮਨਾ ਮੈਂ ਕੀ ਕਰਦਾ ਰਿਹਾ। ਧਰਮ ਰਾਏ ਜਬ ਲੇਖਾ ਮੰਗੇ ਕਿਆ ਮੁਖ ਲੈ ਕੇ ਜਾਏਗਾ, ਕਿਉਂਕਿ ਧਰਮ ਰਾਏ ਨੂੰ ਹੁਕਮ ਹੈ ਬਹਿ ਸੱਚਾ ਧਰਮ ਵਿਚਾਰ। ਧਰਮ ਰਾਜ ਨੂੰ ਕਿਉਂਕਿ ਧਰਮ ਰਾਏ ਹੈ ਹਰ ਕਾ ਕੀਆ, ਰੱਬ ਨੇ ਉਸ ਨੂੰ ਜ਼ਿੰਮੇਵਾਰੀ ਸੌਂਪੀ ਹੈ ਵੀ ਤੂੰ ਆਪਣੇ ਸਿੰਘਾਸਨ ਤੇ ਬੈਠ ਕੇ ਤੂੰ ਸੱਚਾ ਫੈਸਲਾ ਕਰਨਾ। ਧਰਮ ਰਾਜ ਨੂੰ ਹੁਕਮ ਹੈ ਬਹਿ ਸੱਚਾ ਕਰੇ ਵਿਚਾਰ, ਤੂੰ ਨਿਆਂ ਕਰਨਾ। ਤੇ ਜਿਨ੍ਹਾਂ ਨੇ ਗੁਨਾਹ ਕੀਤੇ, ਮਨੁੱਖ ਜਨਮ ਪ੍ਰਾਪਤ ਕੀਤਾ, ਰੱਬ ਦੇ ਘਰੋਂ ਅਨੇਕਾਂ ਦਾਤਾਂ ਲਈਆਂ, ਰੱਬ ਨੇ ਤੈਨੂੰ ਸ਼ੋਭਾ ਮਾਨ ਵਡਿਆਈ ਤੇ ਤੈਨੂੰ ਰਾਜਾ ਬਣਾਇਆ, ਤੇ ਤੂੰ ਰੱਬ ਨੂੰ ਭੁੱਲ ਜਾਵੇਂ ਤੇ ਤੇਰਾ ਹਾਲ ਕੀ ਹੋਵੇਗਾ। ਮਿਰਜ਼ਾ ਰਾਜਾ ਜੈ ਸਿੰਘ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਦੇ ਆ, ਨਿਹਾਲ ਨਿਹਾਲ ਹੋ ਗਿਆ, ਅਲੌਕਿਕ ਜੀਆਂ ਬਖਸ਼ਿਸ਼ਾਂ ਝੋਲੀ ਹਿਰਦੇ ਵਿੱਚ ਪੈ ਗਈਆਂ ਤੇ ਹੱਥ ਜੋੜ ਕੇ ਪਤਾ ਕੀ ਕਹਿੰਦਾ, ਮਹਾਰਾਜ ਜਿੰਨੀ ਖਿਦਮਤ ਮੈਂ ਅੱਜ ਤੱਕ ਔਰੰਗਜ਼ੇਬ ਦੀ ਕੀਤੀ ਏ, ਇੰਨੀ ਕਿਤੇ ਮੈਂ ਆਪ ਜੀ ਦੀ ਕਰ ਲੈਂਦਾ ਤੇ ਅੱਜ ਮੈਨੂੰ ਜੰਨਤ ਨਸੀਬ ਹੋ ਜਾਂਦੀ। ਮਹਾਰਾਜ ਕਿਰਪਾ ਕਰੋ, ਮੇਰੇ ਬੰਗਲੇ ਵਿੱਚ ਚਰਨ ਪਾਓ। ਕਿਉਂਕਿ ਰਾਣੀ ਕੋਲ ਬੜੀ ਸਿਫਤ ਕੀਤੀ ਸੀ ਵੀ ਛੋਟੀ ਜਿਹੀ ਉਮਰ ਬਰਕਤਾਂ ਬੜੀਆਂ ਵੱਡੀਆਂ ਬਣਦੇ ਨੇ, ਤੇ ਰਾਣੀ ਕਹਿਣ ਲੱਗੀ ਮੈਂ ਪਰਖਾਂਗੀ ਦੇਖਾਂਗੀ। ਲਓ ਰਾਣੀ ਨੇ ਕੀਤਾ ਕੀ ਸੀ, ਆਪਣੇ ਜੈਸੀਆਂ ਦਾਸੀਆਂ ਨੌਕਰਾਨੀਆਂ ਹਮ ਉਮਰ ਦੀਆਂ ਨੂੰ ਇੱਕੋ ਜਿਹੇ ਕੱਪੜੇ ਪਵਾ ਕੇ, ਉਹੋ ਜਿਹਾ ਸੂਟ ਆਪ ਪਾ ਕੇ, ਲੈਨ ਲਗਾ ਕੇ ਬੈਠ ਗਈ। ਤੇ ਜਦੋਂ ਸਤਿਗੁਰਾਂ ਨੂੰ ਰਾਜਾ ਕਹਿੰਦਾ ਨਾ ਮੇਰੇ ਬੰਗਲੇ ਚੱਲੋ, ਮੇਰੀ ਰਾਣੀ ਦਰਸ਼ਨ ਕਰਨਾ ਚਾਹੁੰਦੀ ਹੈ, ਤੇ ਸਤਿਗੁਰੂ ਆਏ ਤੇ ਜਦੋਂ ਅੰਦਰ ਪ੍ਰਵੇਸ਼ ਕਰਦੇ ਗਏ ਤੇ ਰਾਜਾ ਕਹਿੰਦਾ ਜੀ ਦੱਸੋ ਨਾ ਇਹਨਾਂ ਵਿੱਚ ਮੇਰੀ ਰਾਣੀ ਕਿਹੜੀ ਹੈ। ਲਓ ਸਤਿਗੁਰੂ ਇੱਕ ਵੱਲ ਛੜੀ ਦਾ ਇਸ਼ਾਰਾ ਕਰਕੇ ਕਹਿੰਦੇ ਨੇ ਤੂੰ ਰਾਣੀ ਨਹੀਂ, ਦੂਜੀ ਵੱਲ ਇਸ਼ਾਰਾ ਕੀਤਾ ਤੂੰ ਰਾਣੀ ਨਹੀਂ, ਅੱਗੇ ਇਸ਼ਾਰਾ ਕੀਤਾ ਤੂੰ ਰਾਣੀ ਨਹੀਂ, ਤੂੰ ਰਾਣੀ ਨਹੀਂ, ਤੇ ਜਿੱਥੇ ਰਾਣੀ ਬੈਠੀ ਸੀ ਉਸ ਵੱਲ ਛੜੀ ਦਾ ਇਸ਼ਾਰਾ ਕਰਕੇ ਕਹਿੰਦੇ ਨੇ ਰਾਣੀ ਹੋ ਕੇ ਨੌਕਰਾਣੀਆਂ ਵਿੱਚ ਬੈਠੀ ਚੰਗੀ ਲੱਗਦੀ ਹੈ, ਰਾਣੀ ਹੋ ਕੇ ਨੌਕਰਾਣੀਆਂ ਵਿੱਚ ਬੈਠੀ ਚੰਗੀ ਲੱਗਦੀ ਹੈ। ਗੱਲ ਸੁਣ, ਪੂਰਬ ਜਨਮ ਦੇ ਕੀਤੇ ਚੰਗੇ ਕਰਮ ਸਦਕਾ ਅੱਜ ਤੂੰ ਰਾਣੀ ਬਣੀ ਹੈ, ਜੇ ਨਾਮ ਸਿਮਰਨ ਭਜਨ ਨਾ ਕੀਤਾ ਤੇ ਰਾਣੀ ਤੋਂ ਮੁੜ ਨੌਕਰਾਣੀ ਬਣ ਜਾਏਗੀ। ਕੰਮ ਉੱਠੀ, ਹੱਥ ਜੁੜ ਗਏ, ਚਰਨਾਂ ਤੇ ਢਹਿ ਪਈ ਤੇ ਸਾਹਿਬ ਜੀ ਨੂੰ ਕਹਿਣ ਲੱਗੀ ਮਹਾਰਾਜ ਕਿਰਪਾ ਕਰੋ ਐਸਾ ਬਚਨ ਨਾ ਆਖੋ। ਤੇ ਸਤਿਗੁਰੂ ਕਹਿੰਦੇ ਸੱਚ ਦੱਸ, ਤੂੰ ਰਾਣੀ ਬਣ ਕੇ ਗੁਰੂ ਤੇ ਦਰਸ਼ਨ ਕਰਨਾ ਚਾਹੁੰਦੀ ਸੈਂ ਕਿ ਗੁਰੂ ਨੂੰ ਪਰਖਣਾ ਚਾਹੁੰਦੀ ਸੈਂ। ਮਹਾਰਾਜ ਭੁੱਲ ਹੋ ਗਈ, ਖਿਮਾ ਕਰ ਦਿਓ। ਤੇ ਸਤਿਗੁਰੂ ਕਹਿਣ ਲੱਗੇ ਦੇਖ ਰਾਣੀ, ਆ ਬੜੇ ਕੀਮਤੀ ਬਚਨ ਆ ਕੇ, ਰਾਣੀ ਗੁਰੂ ਤੇ ਸ਼ਰਧਾ ਕਰੀਏ ਤੇ ਝੋਲੀਆਂ ਭਰ ਜਾਂਦੀਆਂ ਨੇ, ਤੇ ਜੇ ਗੁਰੂ ਤੇ ਸ਼ੱਕ ਕਰੀਏ ਤੇ ਝੋਲੀ ਵਿੱਚ ਜੋ ਹੁੰਦਾ ਉਹ ਵੀ ਖਾਲੀ ਹੋ ਜਾਂਦਾ ਹੈ। ਇਹ ਹਕੀਕਤ ਹੈ। ਹੱਥ ਜੁੜ ਕੇ ਖਿਮਾ ਮੰਗੀ ਤੇ ਸਤਿਗੁਰੂ ਕਹਿਣ ਲੱਗੇ ਰਾਜਾ ਬਣ ਕੇ ਰਾਣੀ ਬਣ ਕੇ ਜੇ ਪਰਮੇਸ਼ਰ ਦੀ ਭਗਤੀ ਸਿਮਰਨ ਕਰੀਏ ਤੇ ਦਾਤੇ ਵੱਲੋਂ ਹੋਰ ਬਰਕਤਾਂ ਝੋਲੀ ਵਿੱਚ ਪੈਂਦੀਆਂ ਨੇ, ਤੇ ਜੇ ਦਾਤੇ ਨੂੰ ਭੁੱਲ ਕੇ ਦਾਤ ਨਾਲ ਜੁੜ ਜਾਈਏ ਤੇ ਫਿਰ ਇੱਕ ਦਿਨ ਫੈਸਲਾ ਹੋਣਾ, ਧਰਮ ਰਾਏ ਸਿਰ ਡੰਡ ਲਗਾਨਾ, ਫਿਰ ਪਛਤਾਨੇ ਹੱਥ ਫਲਗਾ, ਫਿਰ ਪਸ਼ਚਾਤਾਪ ਕਰਦਾ, ਕਿਉਂਕਿ ਫਿਰ ਹੱਥ ਵਿੱਚ ਜਦੋਂ ਇਸ ਕੀਤੇ ਕਰਮਾਂ ਦਾ ਫਲ ਮਿਲਦਾ।

ਇਹ ਜਨ ਤੁਮਗਾ ਹੈ, ਇਹ ਜਨ ਤੁਹਾਡਾ ਹੈ, ਆਪ ਜੀ ਦੇ ਸੇਵਕ ਹਾਂ। ਮੇਰੀ ਇੱਕ ਲੋਚਾ ਪੂਰੀ ਕਰ ਦਿਓ, ਜਿਹੜੇ ਰੱਬੀ ਪੁਰਸ਼ ਹੋਣ, ਸਿਮਰਨ ਵਾਲੇ ਹੋਣ, ਮੈਨੂੰ ਉਹਨਾਂ ਦਾ ਦਰਸ਼ਨ ਮਿਲੇ, ਉਹਨਾਂ ਦੀ ਸੰਗਤ ਮਿਲੇ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ, ਹਰ ਦਰਸ਼ਨ ਸੰਤ ਦੇਹੋ ਸੁੱਖ ਪਾਵੇ, ਮੇਰੇ ਵਾਸਤੇ ਸੁੱਖ ਹੈ। ਔਰ ਐਸੀ ਮੇਰੀ ਲੋਚਾ ਮਾਲਕ ਪੂਰੀ ਕਰਨਾ, ਚੂੰਕਿ ਸਾਕਤ ਦੀ ਸੰਗਤ ਕੀਤੀਆਂ ਭੈੜੇ ਮਨ ਵਿੱਚ ਵਿਚਾਰ ਤੇ ਭੈੜਾ ਅਸਰ ਹੁੰਦਾ। ਕਬੀਰ, ਸਾਕਤ ਸੰਗ ਨਾ ਕੀਜੀਐ, ਦੂਰੇ ਜਾਈਐ ਭਾਗ, ਬਾਸਨ ਕਾਰੋ ਪਰਸੀਐ ਤੋ ਕੱਛ ਲਾਗੈ ਦਾਗ। ਤੇ ਪਰ ਜਿਹੜੇ ਸਿਮਰਨ ਕਰਨ ਵਾਲੇ ਬੰਦਗੀ ਅਭਿਆਸ ਸੁਰਤ ਦਾ ਟਿਕਾਓ ਸ਼ਬਦ ਨਾਲ ਜੁੜੇ ਹੋਣ, ਮੈਨੂੰ ਉਹਨਾਂ ਦੀ ਸੰਗਤ ਬਖਸ਼ੋ। ਇਹ ਮੇਰੇ ਵਾਸਤੇ ਬੰਦਗੀ ਸਿਮਰਨ ਕਰਨ ਵਾਲਿਆਂ ਦੀ ਸੰਗਤ ਇੱਕ ਬਹੁਤ ਵੱਡਾ ਸੁੱਖ ਹੈ। ਇਹ ਮੇਰੀ ਲੋਚਾ, ਇਹ ਮੇਰੀ ਤਮੰਨਾ, ਇਹ ਮੇਰੀ ਇੱਛਾ, ਮਾਲਕ ਆਪ ਪੂਰੀ ਕਰ ਦਿਓ। ਮੈਂ ਸਤਸੰਗਤ ਵਿੱਚ ਜੁੜਿਆ ਰਹਾਂ। ਔਰ ਇੱਕ ਗੱਲ ਧਿਆਨ ਚ ਰੱਖਿਓ, ਤੁਮ ਮਖਤੂਲ ਸੁਪੇਦ ਸਪੀਅਲ ਹਮ ਬਪਰੇ ਜਸ ਕੀਰਾ, ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਦਪ ਮਖੀਰਾ। ਮਹਾਰਾਜ, ਤੁਸੀਂ ਰੇਸ਼ਮ ਵਰਗੇ ਕੂਲੇ ਹੋ, ਮਖਤੂਲ ਸੁਪੇਦ ਸਪੀਅਲ ਦੁੱਧ ਵਰਗੇ ਚਿੱਟੇ ਹੋ। ਹਮ ਬਪਰੇ ਜਸ ਕੀਰਾ, ਇੱਥੇ ਕੀਰਾ ਦੇ ਅਰਥ ਨੇ ਇੱਕ ਕੀਰਾਨ ਪੱਥਰ ਦੀ ਕਿਸਮ ਹੈ, ਮਹਾਨ ਕੋਸ਼ ਦੇ ਲਿਖਾਰੀ ਨੇ ਕੀਰਾ ਦੇ ਇੱਥੇ ਅਰਥ ਕੀਤੇ ਨੇ, ਇੱਕ ਕੀਰਾਨ ਕਿਸਮ ਦਾ ਪੱਥਰ ਜਿਹੜਾ ਕਾਲਾ ਹੈ, ਉਹ ਕਠੋਰ ਵੀ ਹੈ, ਪੱਥਰ ਕਠੋਰ ਹੁੰਦਾ ਤੇ ਰੰਗ ਦਾ ਵੀ ਕਾਲਾ ਹੈ। ਤੇ ਤੁਸੀਂ ਉਹ ਰੇਸ਼ਮ ਵਰਗੇ ਤੇ ਦੁੱਧ ਵਰਗੇ ਚਿੱਟੇ, ਦੋਹਾਂ ਦਾ ਸੁਮੇਲ ਕਰਨ, ਤੁਮ ਮੁਖਤੂਲ ਸੁਪੇਦ ਸਪੀਅਲ ਹਮ ਪਰੇ ਜਸ ਕੀਰਾ, ਤੁਸੀਂ ਰੇਸ਼ਮ ਵਰਗੇ, ਤੁਸੀਂ ਦੁੱਧ ਵਰਗੇ, ਮੈਂ ਕਾਲੇ ਪੱਥਰ ਵਰਗਾ ਕਠੋਰ ਤੇ ਰੰਗ ਦੇ ਕਾਲੇ ਦੀ ਤਰ੍ਹਾਂ ਕਾਲਖ ਔਗਣਾਂ ਦੀ ਨਾਲ ਭਰਿਆ ਪਿਆ। ਮਾਲਕ, ਕਿਰਪਾ ਕਰ ਦਿਓ, ਮੈਂ ਸਤਸੰਗਤ ਵਿੱਚ ਮਿਲਿਆ ਰਹਾਂ, ਮੇਰੇ ਪਾਤਸ਼ਾਹ ਇੰਜ ਜੁੜਿਆ ਰਹਾਂ ਸੰਗਤ ਨਾਲ, ਇੰਜ ਜੁੜਿਆ ਰਹਾਂ ਜਿਵੇਂ ਸ਼ਹਿਦ ਦੀ ਮੱਖੀ ਆਪਣੇ ਛੱਤੇ ਨਾਲ ਜੁੜੀ ਹੋਈ ਹੈ, ਜੈਸੇ ਮਦਪ ਮੱਖੀਰਾ। ਮਾਲਕ, ਰਹਿਮਤ ਕਰਨ, ਮੈਨੂੰ ਐਸੀ ਸੰਗਤ ਬਖਸ਼ੋ, ਪਾਤਸ਼ਾਹ ਮੇਰੀ ਲੋਚਾ ਇਹ ਪੂਰੀ ਕਰਨਾ ਜੀ।

0: ਸਰੀਰਕ ਸ਼ਕਤੀ ਸਾਥ ਨਾ ਦੇਵੇ, ਹਾਲਤ ਹੋ ਜਾਏ ਨੈਨੋ ਨੀਰ ਬਹਿ ਤਨ ਖੀਨਾ ਪਏ ਕੇਸ ਦੁੱਧ ਵਾਨੀ ਰੂਦਾ ਕੰਠ ਸ਼ਬਦ ਨਹੀਂ ਉਛਰੈ ਆਪ ਕਿਆ ਕਰੈ ਪਰਾਣੀ ਸਿਰ ਕੰਪਿਓ ਪਗ ਡਗ ਮਗੈ ਨੈਨ ਜੋਤ ਤੇ ਹੀਨ ਹਾਲਤ ਇਹ ਹੋ ਜਾਏ ਸਰੀਰਕ ਸ਼ਕਤੀ ਨਾ ਹੋਵੇ ਤਦ ਵੀ ਨਾਮ ਨਹੀਂ ਜਪਿਆ ਜਾ ਸਕਦਾ ਉੱਦਮੀ ਹੋਵੇ ਸ਼ਕਤੀ ਬੜੀ ਕੋਲ ਹੋਵੇ ਪਰ ਅਕਲ ਦੀ ਸਿਆਣਪ ਨਾ ਹੋਵੇ ਆਖੇ ਕੀ ਲੈਣਾ ਨਾਮ ਜਪ ਕੇ ਉਹ ਵੀ ਬੰਦਾ ਨਾਮ ਨਹੀਂ ਜਪ ਸਕਦਾ ਤਿੰਨ ਚਾਹੀਦੇ ਨੇ ਨਾਮ ਜਪਣ ਦੇ ਲਈ ਪਰ ਅਗਲੀ ਗੱਲ ਬੜੀ ਵਿਸ਼ੇਸ਼ ਹੈ ਧਿਆਨ ਚ ਰੱਖਿਓ ਸਤਿਗੁਰੂ ਕਹਿੰਦੇ ਨੇ ਇਹ ਚਾਹੀਦੇ ਤੇ ਤਿੰਨ ਨੇ ਪਰ ਮਿਲਦੇ ਕਿੱਥੋਂ ਨੇ ਉੱਦਮ ਸ਼ਕਤ ਸਿਆਣਪ ਤੁਮਰੀ ਦੇ ਤਾਂ ਨਾਮ ਵਿਖਾਣੀ ਮਾਲਕ ਤਿੰਨਾਂ ਦੇ ਮਾਲਕ ਆਪ ਹੋ ਉੱਦਮ ਵੀ ਬਖਸ਼ ਦਿਓ ਸਰੀਰਕ ਸ਼ਕਤੀ ਵੀ ਦੇਈ ਰੱਖੋ ਅਕਲ ਦੀ ਸਿਆਣਪ ਵੀ ਦੇਈ ਰੱਖੋ ਤਾਂ ਕਿ ਆਪ ਜੀ ਦੇ ਇਸ ਦਿੱਤੇ ਹੋਏ ਬਖਸ਼ਿਸ਼ ਭਰੇ ਕਿਰਪਾ ਦੇ ਹੱਥ ਨਾਲ ਮੈਂ ਮਾਲਕ ਜੀਓ ਨਾਮ ਜਪ ਸਕਾਂ ਤੁਮ ਕਰੋ ਦਇਆ ਮੇਰੇ ਸਾਈ ਐਸੀ ਮਤ ਦੀਜੈ ਮੇਰੇ ਠਾਕਰ ਸਦਾ ਸਦਾ ਤੁਧ ਧਿਆਈ ਕਰੋ ਕਿਰਪਾ ਗੋਪਾਲ ਗੋਬਿੰਦੇ ਆਪਣਾ ਨਾਮ ਜਪਾਵੋ
1: ਰਹਾਓ
0: ਇੱਥੇ ਵਿਸ਼ਰਾਮ ਦੇ ਕੇ ਹਜ਼ੂਰ ਅੱਗੇ ਫਰਮਾਨ ਕਰਦੇ ਹਨ ਜੀ
1: ਕਾਡ ਲੀਏ ਪ੍ਰਭ ਆਨ ਬਿਖੈ ਦੇ ਸਾਧ ਸੰਗ ਮਨ ਲਾਵੋ
0: ਕਾਡ ਲੀਏ ਪ੍ਰਭ ਆਨ ਬਿਖੈ ਤੇ ਸਾਧ ਸੰਗ ਮਨ ਲਾਵੋ ਪਾਤਸ਼ਾਹੀ ਕਿਰਪਾ ਕਰੋ ਮੈਨੂੰ ਹੋਰ ਵਿਸ਼ੇ ਵਕਾਰਾਂ ਦੀ ਬਿਰਤੀ ਤੋਂ ਬਾਹਰ ਕੱਢ ਲੈਣਾ ਬੜੀ ਭੈੜੀ ਸੁਰਤ ਹੈ ਝੱਟ ਅੱਖਾਂ ਪਰ ਰੂਪ ਵੱਲ ਚਲੀਆਂ ਜਾਂਦੀਆਂ ਵਿਖੇ ਵਿੱਚ ਚਲੇ ਗਏ ਕੰਨ ਐਵੇਂ ਗੰਦੇ ਗੀਤ ਨਿੰਦਾ ਚੁਗਲੀ ਸੁਣਨ ਵੱਲ ਚਲੇ ਜਾਂਦੇ ਨੇ ਜ਼ੁਬਾਨ ਪਤਾ ਨਹੀਂ ਕੀ ਕੁਛ ਬੋਲ ਜਾਂਦੀ ਹੈ ਦ੍ਰਿਗਨ ਮੈਂ ਦੇਖਤ ਹੂੰ ਦ੍ਰਿਗ ਹੂੰ ਜੋ ਦੇਖਿਓ ਚਾਹੈ ਪਰਮ ਅਨੂਪ ਰੂਪ ਸੁੰਦਰ ਦਿਖਾਈ ਹੈ ਸ਼ਰਵਣ ਮੈਂ ਸੁਨਤ ਹੂੰ ਸ਼ਰਵਣ ਜੋ ਸੁਨਿਓ ਚਾਹੈ ਸੁਰਤ ਸ਼ਬਦ ਵਾਹਨ ਪਾਈ ਹੈ ਰਸਨਾ ਰਸਨਾ ਮੈਂ ਰੜਤ ਹੂੰ ਰਸਨਾ ਜੋ ਰਸਿਓ ਚਾਹੈ ਪਰਮ ਰਸ ਅੰਮ੍ਰਿਤ ਚੁਆਏ ਕੇ ਚਖਾਈ ਹੈ ਮਨ ਮਾਹੇ ਬਸੋ ਮਲ ਮਾਇਆ ਕੀਜੇ ਮਹਾਰਾਜ ਧਾਵਤ ਬਰਜ ਉਨ ਮਨ ਲਿਵ ਲਾਈ ਹੈ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਅੱਖਾਂ ਉਹ ਵੇਖਦੀਆਂ ਪਤਾ ਨਹੀਂ ਜੋ ਇਹਨਾਂ ਨੂੰ ਵੇਖਣਾ ਚੰਗਾ ਲੱਗਦਾ ਪਰ ਮੈਂ ਬੇਨਤੀ ਕਰਦਾ ਵੀ ਅੱਖਾਂ ਵਿੱਚ ਆਪ ਵਸ ਜਾਓ ਕਿ ਤੁਹਾਨੂੰ ਦੇਖ ਸਕਾਂ ਤੇ ਕੰਨ ਮੇਰੇ ਸੁਣਨਾ ਚਾਹੁੰਦੇ ਨੇ ਪਤਾ ਨਹੀਂ ਕੀ ਕੁਛ ਮੈਂ ਕਹਿੰਦਾ ਮਹਾਰਾਜ ਕੰਨਾਂ ਦੀ ਸਰੋਤ ਵਿੱਚ ਆਪ ਬੈਠ ਜਾਓ ਮੈਨੂੰ ਸੁਣਨ ਲੱਗ ਜਾਏ ਕਿ ਸਭੈ ਘੱਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਦੇ ਮਹਾਰਾਜ ਜ਼ੁਬਾਨ ਪਤਾ ਨਹੀਂ ਕੀ ਕੁਛ ਰੱਟਦੀ ਰਹਿੰਦੀ ਤੇ ਕੀ ਕੁਝ ਰਸ ਲੈਂਦੀ ਰਹਿੰਦੀ ਕਿਰਪਾ ਕਰਕੇ ਮੇਰੀ ਜ਼ੁਬਾਨ ਵਿੱਚ ਵੀ ਆਪ ਵਸ ਜਾਓ ਕਿ ਮੈਨੂੰ ਪਰਮ ਰਸ ਅੰਮ੍ਰਿਤ ਉਹ ਚੱਖਣਾ ਸਿਮਰਨ ਰਾਹੀਂ ਮਿਲ ਜਾਏ ਤੇ ਪਾਤਸ਼ਾਹ ਇਹ ਕਿਰਪਾ ਕਰਕੇ ਮੈਨੂੰ ਇਹਨਾਂ ਵਿਸ਼ਿਆਂ ਤੋਂ ਬਾਹਰ ਕੱਢ ਲੈਣਾ ਮੈਂ ਕਿਤੇ ਨਸ਼ਿਆਂ ਦਾ ਸ਼ਿਕਾਰ ਨਾ ਬਣ ਜਾਵਾਂ ਮੈਂ ਕਿਤੇ ਔਗਣ ਵਿਕਾਰਾਂ ਵੱਲ ਨਾ ਸੁਰਤ ਲੈ ਜਾਵਾਂ ਮਹਾਰਾਜ ਚਾਰ ਚਫੇਰੇ ਇਹ ਜ਼ਹਿਰ ਭਰਿਆ ਕੁੰਟ ਮੇਰੇ ਇਰਦ ਗਿਰਦ ਹੈ ਆਸ ਪਾਸ ਬਿਖੂਆ ਕੇ ਕੁੰਟਾਂ ਇਹ ਜ਼ਹਿਰ ਦੇ ਕੁੰਡ ਭਰੇ ਪਏ ਨੇ ਚਾਰ ਚਫੇਰੇ ਪਤਾ ਨਹੀਂ ਦੁਨੀਆਂ ਵਿੱਚ ਵਿਚਰਦਿਆਂ ਕਿੱਥੇ ਮੇਰੀ ਸੁਰਤ ਕਿਹੜੀ ਥਾਂ ਤੇ ਗੜੇ ਵਿੱਚ ਚਿੱਕੜ ਵਿੱਚ ਡਿੱਗ ਪੈਂਦੀ ਹੈ ਪਤਾ ਨਹੀਂ ਪਰ ਧਨ ਵੱਲ ਪਰ ਤਨ ਵੱਲ ਪਾਤਸ਼ਾਹ ਇਹ ਚਾਰ ਚਫੇਰੇ ਆਸ ਪਾਸ ਬਿਖੂਆ ਕੇ ਕੁੰਟਾ ਬੀਚ ਅੰਮ੍ਰਿਤ ਹੈ ਭਾਈ ਦੇ ਪਾਤਸ਼ਾਹ ਕਿਰਪਾ ਕਰੋ ਮੈਨੂੰ ਇਸ ਵਿਸ਼ੇ ਵਕਾਰਾਂ ਤੇ ਜ਼ਹਿਰ ਭਰੇ ਸੰਸਾਰ ਤੋਂ ਬਾਹਰ ਕੱਢ ਕੇ ਆਪਣੇ ਚਰਨੀ ਲਾ ਲਓ ਜੀ
1: ਭਰਮ ਪਾਉ ਮੋਹ ਕਟਿਓ ਗੁਰ ਬਚਨੀ ਆਪਣਾ ਦਰਸ ਦਿਖਾਵੋ
0: ਮੇਰਾ ਭਰਮ ਕੱਟਿਆ ਜਾਏ ਮੇਰਾ ਭਉ ਕੱਟਿਆ ਜਾਏ ਕਿਵੇਂ ਗੁਰੂ ਦੇ ਬਚਨ ਰਾਹੀਂ ਭਰਮ ਪਾਓ ਮੋਹ ਕਟਿਓ ਗੁਰ ਬਚਨੀ ਆਪਣਾ दर्श दिखावो, मालिक अपना दर्शन बख्शो ना, मैं आप जी का दीद कर लवा। चूंकि दुनिया नाल जुड़िया भरम ते भौ झोली विच पैंदा, जे तुहाडे नाल जुड़ जावा ते भरम ते भौ कटिया जांदा, जिंदगी उचाइयां नूं छोंदी है। एक आजड़ी भेडां बकरियां चारन वाला एक दरखत दे कोल पहुंच गया, उत्ते वेल चढ़ी हुई सी अपने टांगे नाल, लंबे वास दी अगे बन्निया होया उपरों टाणियां खिंचन वाला टांगा, उस नाल वेल खिंची ते धरू के जदों थले सुट्टन लगा ना, ते भाई साहब भाई वीर सिंह जी पद्म भूषण डॉक्टर भाई वीर सिंह जी खड़ोते वेख रहे सन, उन्हां दी अनुभवता विचों वेल दी आवाज निकली, की कहंदी है वेल, हाए ना वलूंदरी वे सट्टी ना उतार पुंजे, सज्जन गलों टुट्टी हो जासा इकलापिया, मेरे हड तान नाही सक्का ना खलोए पैरी, खड़ी सज्जन आसरे मैं अबला अमापिया, मैनु तोड़ के थले ना सुट, मैं इन्ना उचाइयां नू चलन चढ़न वाली आपू नहीं सां, इस सज्जन दे आसरे इस दरखत दे आसरे मैं उचाइयां नू छोया, तू इस नू जे मेरे नालों विछोड़ दिता, मैं इस दे गलों टुट गई ते मेरे हड विच तान बल कोई नहीं, मैं थले जमीन ते लेट जावांगी। भाई साहब जी ने भाई वीर सिंह जी ने बड़ी गहर गल आखी है, अज साडियां उचाइयां अज साडी शानो शौकत अज धन संपदा अज मानुख तन दा होना उस अकाल पुरख वाहिगुरु जी की कृपा करके है, ते ऐ मेरे मालिक कोई ऐसा आजड़ी ना आ जाए जेड़ा मैनू रब नालों तोड़ दे, जेड़ा मैनू गुरसिखी नालों तोड़ देवे, जेड़ा मैनू गुरु ग्रंथ साहिब जी नालों तोड़ देवे। पातशाह कृपा करियो, मैं साध संग नाल ते जुड़िया रहा ते मेरा साध संग नाल जुड़ के आप जी दे गुरु दे बचना दे राही मेरा भरम ते भौ मोह औगुण विकार ए सारे कटे जान, बशर्ते के अपना दर्श दिखावो, मैं तुहाडा दर्शन कर सका। मैं बेनती करांगा रब दा दर्शन करना होवे ते गुरु नानक पातशाह जी ने बड़ा सुंदर ढंग दस्या, नानक सच दितार शनाखत कुदरती, रब दी शनाखत करनी होवे रब कित्थे है रब केड़ा है, ते सतगुरु कहंदे कुदरत राही उसकी शनाखत करना, कुदरत कुदरत दिसै कुदरत सुनिया कुदरत पौ सुखसार, कुदरत पाताली आकाशी कुदरत सर्ब आकार, ये जो कुछ नजर आ रहा है चंद सूरज धरती वनस्पति मानुख पशु पंछी जो नजर आ रहा है जो दिसै सो तेरा रूप, बस ये है उसका सरगुण स्वरूप विच दर्शन करना, ते निर्गुण स्वरूप का दर्शन है सिमरन करदिया करदिया आपा खो देना, खामोश मन निरसंकल्प, इन्हें कहते ने मन लीन हो गया, नानक लीन भयो गोबिंद सिंह ज्यो पानी संग पानी, मन बचिया नहीं बाकी ख्याल नहीं रह गया कोई, वाहिगुरु वाहिगुरु वाहिगुरु करदिया करदिया वाहगुरु विच वलीन हो गए एक मिक हो गए। पातशाह कृपा करो मैनू अपना दर्शन दिखावो जी,
1: सब की रेन होए मन मेरा अहं बुद्ध तजावह।
0: महाराज मेरा आपा गुरसंगत दी चरण धूड़ बन जाए, सब दी रेन हो जावा, हंकार विच ना भरा होवां, क्योंकि जदों अपना आपा इतना निम्रता विच भर जांदा है, मैं बेनती करा हंग बुद्ध तजावो, ये जिहड़ी मेरी हंग बुद्धि है इनू तजावो इनू दूर कर दियो, अंदरों मेरी मैं वाली मत ना रह जाए। मैं एक छोटी जी बेनती करांगा, हंकारी बंदा ਦੂਜੇ ਤੇ ਗੱਲ ਪਏਗਾ ਤੇ ਨਿਮਰਤਾ ਵਾਲਾ ਬੰਦਾ ਜਿਹਦਾ ਹੰਕਾਰ ਚਲਾ ਗਿਆ। ਗੁਰੂ ਨਾਨਕ ਪਾਤਸ਼ਾਹ ਤੇ ਸਿਖਾਉਣ ਇਹ ਆਏ ਸਨ, ਪੈਰੀ ਪਵਨਾ ਜੱਗ ਵਰਤਾਇਆ। ਉਹਨਾਂ ਆਖਿਆ ਗਲੇ ਨਾ ਪਾਓ ਇੱਕ ਦੂਜੇ ਦੇ, ਤੁਸੀਂ ਅੱਗੇ ਝੁਕੋ, ਸਭ ਕੀ ਰਿਣ ਹੋਏ ਮਨ ਮੇਰਾ, ਅਹੰਗ ਬੁੱਧ ਤਜਾਵੋ, ਅੰਦਰੋਂ ਹੰਕਾਰ ਚਲਾ ਜਾਏ, ਮੈਂ ਨਾਹੀਂ ਕਛ ਹੋ ਨਹੀਂ, ਕਿਛ ਆਹੇ ਨਾ ਮੋਰਾ, ਅਵਸਰ ਲੱਜਾ ਰਾਖ ਲਿਹੋ ਸਦਨਾ ਜਨ ਤੋਰਾ। ਚੂੰਕਿ ਜਦੋਂ ਅੰਦਰੋਂ ਅਹੰਗ ਬੁੱਧੀ ਮੈਂ ਵਾਲੀ ਮਤ ਚਲੀ ਜਾਂਦੀ ਹੈ, ਉਹ ਫਿਰ ਇਹ ਨਹੀਂ ਕਹਿੰਦਾ ਇਹ ਮੈਂ ਹਾਂ ਇਹ ਮੇਰਾ ਹੈ, ਉਹ ਕਹਿੰਦਾ ਮਾਲਕ ਸਭ ਕੁਛ ਤੂੰ ਹੈ ਅਤੇ ਤੇਰਾ ਹੈ, ਭਾਵੇਂ ਦੁਨੀਆਂ ਦੇ ਬਾਹਰੋਂ ਹੋਂ ਮੈਂ ਕਹਿ ਕਹਾਏ। ਇਹ ਨਹੀਂ ਹੈ ਵੀ ਦੁਨੀਆਂ ਦਾ ਕੰਮ ਕਾਰ ਕਰਨਾ, ਗੱਲਬਾਤ ਕਰਨੀ ਹੈ ਅਤੇ ਉਸ ਸਮੇਂ ਸੀ ਮੈਂ ਨਹੀਂ ਵਰਤਣੀ, ਮੈਂ ਵਰਤਣੀ ਹੈ, ਮੈਂ ਇਹ ਕੀਤਾ, ਮੈਂ ਚੱਲਿਆ, ਮੈਂ ਇੰਨੇ ਵਜੇ ਆਵਾਂਗਾ, ਇਹ ਮੈਂ ਦੀ ਸ਼ਬਦਾਵਲੀ ਵਰਤਣੀ ਹੈ। ਹਜ਼ੂਰ ਦਾ ਕਥਨ ਹੈ ਬਾਹਰੋਂ ਹੋਂ ਮੈਂ ਕਹਿ ਕਹਾਏ, ਅੰਦਰੋਂ ਮੁਕਤ ਲੇਪ ਕਦੇ ਨਾ ਲਾਏ। ਬਾਹਰੋਂ ਮੈਂ ਦੀ ਸ਼ਬਦਾਵਲੀ ਵਰਤਦਾ ਪਰ ਅੰਦਰੋਂ ਮੁਕਤ ਰਹਿੰਦਾ, ਅੰਦਰੋਂ ਕਹਿੰਦਾ ਕਿ ਮੇਰੀ ਮੈਂ ਵਿੱਚ ਬੁਲਾਉਣ ਵਾਲਾ ਵੀ ਤੂੰ ਬੈਠਾ ਹੈ। ਜਬ ਆਪਣੀ ਜੋਤ ਖਿੰਚਾਂ ਤੋਂ ਸੁਆਮੀ ਤਬ ਕੋਈ ਕਰੋ ਦਿਖਾ ਵਖਿਆਨਾ, ਫਿਰ ਭਲਾ ਕੋਈ ਮੈਂ ਬੋਲੇ ਨਹੀਂ, ਇਹ ਤੇਰੀ ਜੋਤ ਹੈ ਅੰਦਰ, ਤੇਰੀ ਸ਼ਕਤੀ ਹੈ, ਇਹ ਤੇਰੀ ਦਿੱਤੀ ਹੋਈ ਤਾਕਤ ਹੈ ਜੋ ਅੰਦਰੋਂ ਇਹ ਬੋਲਿਆ ਜਾ ਰਿਹਾ। ਪਰ ਅੰਦਰ ਦੀ ਸੁਰਤ ਵਿੱਚ ਅਹੰਗ ਬੁੱਧੀ ਨਹੀਂ ਕਿ ਮੈਂ ਹਾਂ ਕੁਛ, ਕਿਉਂਕਿ ਹੰਕਾਰ ਕਈ ਤਲਾਂ 'ਤੇ ਪ੍ਰਗਟ ਹੁੰਦਾ। ਧਿਆਨ 'ਚ ਰੱਖਿਓ, ਕਈਆਂ ਦਾ ਅਮੀਰੀ 'ਤੇ ਹੰਕਾਰ, ਕਈਆਂ ਦੀ ਅਕਲ ਬੜੀ ਹੋਵੇ ਅਤੇ ਹੰਕਾਰ, ਕਿਸੇ ਕੋਲ ਕੋਈ ਕਲਾ ਹੋਵੇ ਤਾਂ ਹੰਕਾਰ, ਕਿਸੇ ਕੋਲ ਸਰੀਰਕ ਬਲ ਹੋਵੇ ਤਾਂ ਹੰਕਾਰ, ਕਿਸੇ ਕੋਲ ਕੋਈ ਸਤਾ ਆ ਜਾਏ, ਕੋਈ ਪਦਵੀ ਮਿਲ ਜਾਏ ਤਾਂ ਹੰਕਾਰ, ਕਿਸੇ ਨੂੰ ਚਾਰ ਲੋਕ ਵਾਹ ਵਾਹ ਕਹਿਣ ਲੱਗ ਜਾਣ 'ਤੇ ਤਾਂ ਅਹੰਕਾਰ। ਧਰਮ ਦੀ ਦੁਨੀਆਂ ਵਿੱਚ ਵੀ ਹੰਕਾਰ ਕਈ ਥਾਈਂ ਆ ਜਾਂਦਾ। ਨਹੀਂ ਪਾਤਸ਼ਾਹ ਕਿਰਪਾ ਕਰਿਓ, ਮੇਰੇ ਕੋਲ ਮੇਰਾ ਕੁਝ ਨਹੀਂ ਹੈ, ਕਲਾ ਆਪ ਜੀ ਦੀ ਪਈ ਵਰਤਦੀ ਹੈ। ਸਤਿਗੁਰੂ ਕਹਿੰਦੇ ਨੇ ਅੰਦਰੋਂ ਅਹੰਗ ਬੁੱਧੀ ਨੂੰ ਦੂਰ

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲੂਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲੂਸ਼ਨਸ, ਯੂਨਿਟ ਨੰਬਰ 124 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
2: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ, ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ, ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ bobby.at 403-561-9811, 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ, 1130 4818, ਵੈਸਟ ਵਿੰਡਸ ਡਰਾਈਵ, ਨਾਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East, Calgary,

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210-23-32 Avenue North East Calgary।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰ ਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ, ਟ੍ਰੈਡੀਸ਼ਨਲ, ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਕੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰ ਡੀਲ ਫਰਨੀਚਰ ਨੂੰ ਕਾਲ ਕਰੋ 403-250-5646 403-250-5646। ਇਹਨਾਂ ਦਾ ਪਤਾ ਹੈ 2023 34th Street North East Calgary।
0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲਾਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ।
0: ਪੰਜਾਬੀ ਰੇਡੀਓ 102.7 FM ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਤੇ ਜੋ ਵੀ ਵਿਚਾਰ ਪੇਸ਼ ਕੀਤੇ ਜਾਂਦੇ ਨੇ ਉਹ ਉਹਨਾਂ ਵਿਦਵਾਨਾਂ ਦੇ ਆਪਣੇ ਵਿਚਾਰ ਨੇ। ਰੇਡੀਓ ਅਦਾਰਾ 102.7 FM ਇਹਨਾਂ ਦੇ ਨਾਲ ਸਹਿਮਤ ਹੋਵੇ ਇਹ ਲਾਜ਼ਮੀ ਨਹੀਂ।
3: ਪਵਿੱਤਰ ਸ਼੍ਰੀਮਦ ਭਾਗਵਤ ਗੀਤਾ, ਪਵਿੱਤਰ ਚਾਰੋਂ ਵੇਦ, ਪਵਿੱਤਰ ਕੁਰਾਨ ਸ਼ਰੀਫ, ਪਵਿੱਤਰ ਬਾਈਬਲ, ਪਵਿੱਤਰ ਗੁਰੂ ਗ੍ਰੰਥ ਸਾਹਿਬ, ਪਵਿੱਤਰ ਕਬੀਰ ਸਾਹਿਬ ਕੀ ਬਾਣੀ ਮੇ ਛੁਪੇ ਹੋਏ ਗੂੜ ਰਹੱਸਯ ਅਰਥਾਤ ਤੱਤਵ ਕੋ ਜਾਣਨੇ ਕੇ ਲੀਏ ਕਿਰਪਿਆ ਅਵਸ਼ਯ ਸੁਣੀਏ ਜਗਤ ਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਕੇ ਮੰਗਲ ਪ੍ਰਵਚਨ।
4: ਬੋਲੋ ਸਤਿਗੁਰ ਦੇਵ ਕੀ ਜੈ, ਬੰਦੀ ਛੋੜ ਕਬੀਰ ਪਰਮੇਸ਼ਵਰ ਜੀ ਕੀ ਜੈ, ਬੰਦੀ ਛੋੜ ਗਰੀਬ ਦਾਸ ਜੀ ਮਹਾਰਾਜ ਜੀ ਕੀ ਜੈ, ਸਵਾਮੀ ਰਾਮ ਦੇਵਾਨੰਦ ਜੀ ਗੁਰੂ ਮਹਾਰਾਜ ਜੀ ਕੀ ਜੈ, ਸਰਵੈ ਸੰਤੋ ਕੀ ਜੈ, ਸਰਵੈ ਭਗਤੋ ਕੀ ਜੈ, ਧਰਮੀ ਪੁਰਸੋ ਕੀ ਜੈ, ਸ਼੍ਰੀ ਕਾਸੀ ਧਾਮ ਕੀ ਜੈ, ਸ਼੍ਰੀ ਛੁਡਾਣੀ ਧਾਮ ਕੀ ਜੈ, ਸ਼੍ਰੀ ਕਰੌਥਾ ਧਾਮ ਕੀ ਜੈ, ਸ਼੍ਰੀ ਬਰਵਾਲਾ ਧਾਮ ਕੀ ਜੈ। ਸਤ ਸਹੇ ਗਰੀਬ ਨਮੋ ਨਮੋ ਸਤਪੁਰਸ਼ ਕੋ ਨਮਸਕਾਰ ਗੁਰੂ ਕੀ ਨਹੀਂ, ਸੁਰ ਨਰ ਮੁਨਿ ਜਨ ਸਾਧੂਆਂ ਸੰਤੋਂ ਸਰਵਸ ਦੀ ਨਹੀਂ, ਸਤਿਗੁਰੂ ਸਾਹਿਬ ਸੰਤ ਸਭ ਡੰਡੋ ਤੁਮ ਪ੍ਰਣਾਮ, ਆਗੇ ਪੀਛੇ ਮੱਝ ਹੋਏ ਤਿੰਨ ਕੂੰਜਾ ਕੁਰਬਾਨ, ਨਰਾਕਾਰ ਨਿਰਵਿਸ਼ਮ ਕਾਲ ਜਾਲ ਵੈਭੰਜਨਮ ਨਿਰਲੇਪਮ ਨਿਜ ਨਿਰਗੁਣਮ ਅਕਲ ਅਨੁਬੇਸ਼ੁੰਦਨਮ, ਸੋਹਮ ਸੁਰਤਿ ਸਮਾਪਤਮ ਸਕਲ ਸਮਾਨਾ ਨਿਰਤਲੈ, ਉਜਵਲ ਹੀਰੰਬਰ ਹਰਦਮਮ ਬੇਪਰਵਾ ਅਥਾ ਹੈ ਵਾਰ ਪਾਰ ਨਹੀਂ ਮੱਜਤਮ, ਗਰੀਬ ਜੋ ਸੁਮਰੈ ਸਿੱਧ ਹੋਈ ਗਣਨਾਇਕ ਗਲਤਾਨਾ, ਕਰੋ ਅਨੁਗ੍ਰਹਿ ਸੋਈ ਪਾਰਸ ਪਦ ਪਰਵਾਨਾ, ਆਦਿ ਗਣੇਸ਼ ਮਨਾਵੂ ਗਣਨਾਇਕ ਦੇਵਨ ਦੇਵਾ, ਚਰਨ ਕਮਲ ਲੋ ਲਾਵੂ ਆਦੰਤ ਕਰੂੰ ਸੇਵਾ, परम शक्ति संगीतम निजदाता सोही अवगत गुण अतीतम सत पुरुष निर्मोही जगदम्बा जगदीशम मंगल रूप मुरारी तन मन अर्पो शीशम भक्ति मुक्ति भंडारी सुर नर मुनि जन ध्यावे ब्रह्मा विष्णु महेशा शेष शेष मुख गावे पूजे आदि गणेशा इंद्र कुबेर सरीखा वरुण धर्म राय ध्यावे समर्थ जीवन जी का मन इच्छा फल पावे 33 कोटि आधारा जावे शेष 88 उतरे भव जल पारा कट है यम की फांसी 33 कोटि आधारा जावे शेष 88 उतरे भव जल पारा कट है यम की फांसी कर जोरू विनती करूं धरूं चरण पर शीश गुरु जी राम देवानंद जी महाराज ने दियो नाम बख्शीश कोटि कोटि सिजदा करूं कोटि कोटि प्रणाम चरण कमल में राखियो में बंदी जाम गुलाम कुत्ता हूँ गुरु देव का रामपाल दास का नाम गले प्रेम की जेवड़ी जाखे चुभा जाम तो करो तो बावड़ू दूर दूर करो तो जाऊं जो राखो तो ही रहूं जो देवो सोख सात द्वीप नौ खंड में गुरु से बड़ा ना कोई करता करे ना कर सके गुरु करे सो होई कबीर राम कृष्ण से कौन बड़ो उन्हों भी गुरु कीन तीन लोक के वे धनी गुरु आग अधीन गर्भ योगेश्वर गुरु बिना वो लग्या हर की सेव कहे कबीर बैकुंठ से वो फेर दिया सुख दे राजा जनक गुरु किए फिर लाग्या हर की सेव कहे कबीर बैकुंठ में चले गए सुख दे गुरु बिन माला फेरते गुरु बिन देते दान गुरु बिन दोनों निष्फल हैं चाहे पूछो वेद पुराण गुरु बड़े गोविंद से मन में देख विचार हरि सुमरे सो रह गए गुरु सुमरे हो पार जय इब कह सत गुरु मिले सब दुख आखों रोए चरणों ऊपर शीश धरूं कहूं जो कहनी हो कबीर गुरु जी मिलेंगे पूछेंगे कुशलात आदि अंत की सब कहूं अपने दिल की बात गुरु जी तुम ना भूलियो चाहे लाख लोग मिल जाएं हमसे तुमको बहुत है तुमसे हमको नहीं तुमरे विसारे क्या बने मैं किसकी शरण में जाऊं शिव ब्रंच मुनि नारदा तिन के हृदय न समान, अवगुण किए तो बहुत किए, करत न मनी हारे, बावे बंदा बख्श दियो, बावे गर्दन उतार। अवगुण मेरे बाप जी, बख्शो गरीब नवाज़।

ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3670 63 ਐਵੀਨਿਊ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, Northeast Calgary।

ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨ ਯੂਨਿਟ ਨੰਬਰ 124 4774 ਵੈਸਟ ਵਿੰਸ ਡਰਾਈਵ ਨਾਰਥ ਈਸਟ ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ। ਯੂਨਿਟ ਨੰਬਰ 144-3670 63 ਐਵੀਨਿਊ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, Northeast Calgary।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 2323 32nd Avenue North East Calgary।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ। ਯੂਨਿਟ ਨੰਬਰ 144 3670 63 ਐਵੀਨਿਊ ਨਾਰਥ ਈਸਟ ਕੈਲਗਰੀ।

ਤੁਹਾਡੇ ਤੱਕ HMP ਕਸਟਮ ਕੈਬਿਨੇਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਕਸਟਮ ਕਿਚਨ, ਬਾਰਸ, ਵਾਸ਼ਰੂਮ ਵੈਨਿਟੀ, ਕਲੋਜ਼ਟ ਅਤੇ ਕਮਰਸ਼ੀਅਲ ਮਿਲ ਵਰਕ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪਾਲ ਸੇਖੋ ਜੀ ਨੂੰ 403-529-5000 ਜਾਂ ਫਿਰ 403-701-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਿਨੇਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11, 2316, 27 ਐਵਨਿਊ ਨਾਰਥ ਈਸਟ, ਕੈਲਗਰੀ।

0: ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।
1: ਕਲ ਜੋਗ ਜਹਾਜ ਅਰਜ

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

0: ਕੈਲਗਰੀ ਵਿੱਚ 24 ਘੰਟੇ ਸੱਤੋ ਦਿਨ ਚੱਲਣ ਵਾਲੇ
1: ਪੰਜਾਬੀ ਰੇਡੀਓ 102.7 FM ਵੱਲੋਂ ਹਰ ਰੋਜ਼ ਸ਼ਬਦ ਕੀਰਤਨ, ਧਾਰਮਿਕ ਕਥਾ, ਢਾਡੀ ਵਾਰਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਨੇ, ਜਿਨ੍ਹਾਂ 'ਚ ਸਟੂਡੀਓ ਦੇ ਨੰਬਰ ਉੱਤੇ ਕਾਲ ਕਰਕੇ ਤੁਸੀਂ ਵੀ ਹਿੱਸਾ ਲੈ ਸਕਦੇ ਹੋ।
0: ਪ੍ਰੋਗਰਾਮਾਂ ਸੰਬੰਧੀ ਜਾਂ ਸਹਿਯੋਗ ਲਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਫੋਨ ਕਰ ਸਕਦੇ ਹੋ। ਫੋਨ ਨੰਬਰ ਹੈ 403-238-6667, 403-238-6667।
1: ਹੋਰ ਜਾਣਕਾਰੀ ਲਈ ਵਿਜ਼ਿਟ ਕਰੋ ਪੰਜਾਬੀ ਰੇਡੀਓ .ca।

ਗੈਲਗਰੀਜ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਾਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੌਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੌਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th Street Northeast Calgary।

0: ਇਹ ਹਿੱਸਾ ਤੁਹਾਡੇ ਤੱਕ ਕੈਲਗਰੀ ਬੈਸਟ ਬਾਏ ਫਰਨੀਚਰ ਦੇ ਕਰਮਪਾਲ ਸਿੱਧੂ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਫਰਨੀਚਰ ਅਤੇ ਆਪਣੀ ਸਹੂਲਤ ਮੁਤਾਬਕ ਕਸਟਮ ਫਰਨੀਚਰ ਬਾਰੇ ਕੋਈ ਵੀ ਜਾਣਕਾਰੀ ਲਈ ਕਾਲ ਕਰੋ 403-250-6661 403-250-6661। ਕੈਲਗਰੀ ਬੈਸਟ ਬਾਏ ਫਰਨੀਚਰ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 308 4774 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ।
1: ਕੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸੀਡੀ ਹੇ ਇੰਜਰੀ ਲਾ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸੀਡੀ ਨੂੰ 403-777-1099 ਤੇ ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸੀਡੇ ਹੇ ਇੰਜਰੀ ਲਾਅ ਦਾ ਪਤਾ ਹੈ, ਯੂਨਿਟ ਨੰਬਰ 1832 19th Avenue, ਸਾਊਥ ਵੈਸਟ ਕੈਲਗਰੀ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ।

पुरन कर्म होए प्रभ मेरा।

0: ਜੇ ਸੌ ਚੰਦਾ ਉਗਵਹਿ ਸੂਰਜ ਚੜ੍ਹੈ ਹਜ਼ਾਰ ਏਤੇ ਚਾਨਣ ਹੁੰਦੇ ਆ ਗੁਰਬਿੰਨ ਘੋਰ ਅੰਧਾਰ ਮਹੱਲਾ ਪਹਿਲਾ।
1: ਨਾਨਕ ਗੁਰੂ ਨਾ ਚਿੱਤ ਨੀ ਮਨ ਆਪਣਾ ਸੁਚੇ ਛੁੱਟੇ ਤਿਲ ਬੁਆੜ ਜਿਉਂ ਸੁੰਜਾਈ ਅੰਦਰ ਖੇਤ ਕਿਤੇ ਅੰਦਰ ਛੁੱਟਿਆ ਕੌ ਨਾਨਕ ਸੋਨਾ ਫਲੀਏ ਫੁੱਲੀਏ ਬੱਪੜੇ ਪੀਤਨ ਵਿੱਚ ਸਵਾ ਪੌੜੀ ਆਪਣੇ ਆਪ ਸਜਿਓ।

0: ਸਿਰ ਵਰਜਾਏ ਮਹੱਲਾ ਦੂਜਾ।
1: ਇਹੋ ਜਗ ਸੱਚਾ ਕੀ ਹੈ ਕੋਠੜੀ ਸੱਚੇ ਕਾ ਵਿਚਵਾਸ, ਇੱਕ ਨਾ ਹੁਕਮ ਸਮਾਏ ਲੈ ਇੱਕ ਨਾ ਹੁਕਮੇ ਕਰੇ ਵਿਨਾਸ, ਇੱਕ ਨਾ ਪਹਾੜੇ ਕੱਢ ਲੈ ਇੱਕ ਨਾ ਮਾਇਆ ਵਿੱਚ ਨਿਵਾਸ, ਇਹ ਪੇ ਆਖ ਨਾ ਜਾਪਈ ਜੇ ਕਿਸੇ ਆਣੇ ਰਾਸ, ਨਾਨਕ ਗੁਰਮੁਖ ਜਾਣੀਏ ਜਾਕੋ ਆਪ ਕਰੇ ਪਰਗਾਸ, ਪੌੜੇ ਨਾਨਕ ਜੀ ਪਾਏ
0: ਲਿਖ ਨਾ ਵੇ ਧਰਮ ਬਹਾਲਿਆ ਤੇ ਸੱਚ ਸੱਚ ਨਿਬੜੇ, ਚੁਣ ਵੱਖ ਕੱਢੇ ਜਿ ਜਮਾਲਿਆ ਥਾਂ ਨਾ ਪੈਨ ਕੂੜਿਆ, ਮੂੰਹ ਕਾਲੇ ਦੋ ਚਿਕ ਚਾਲੇ ਨਰ ਤੇ ਸਿਜਣ ਗਏ ਹਾਰ ਗਏ ਸਿੱਠ ਗੁਣ ਬਾਲਿਆ, ਲਿਖਣਾ ਵੇ ਧਰਮ ਬਹਾਲਿਆ।

ਕੁਦਰਤ ਦਿਸੈ, ਕੁਦਰਤ ਸੁਣੀਐ, ਕੁਦਰਤ ਪਾਵ ਸੁਖਸਾਰ, ਕੁਦਰਤ ਪਤਾਲੀ ਕਾਸੀ, ਕੁਦਰਤ ਸਰਬਕਾਰ, ਕੁਦਰਤ ਵੇਦ ਪ੍ਰਾਣ ਕਤੀਬਾ, ਕੁਦਰਤ ਸਰਬ ਵਿਚਾਰ, ਕੁਦਰਤ ਖਾਣਾ ਪੀਣਾ ਪਹਿਨਣ, ਕੁਦਰਤ ਸਰ ਪਿਆਰ, ਕੁਦਰਤ ਜਾਤੀ ਜਿਨਸੀ ਰੰਗੀ, ਕੁਦਰਤ ਜੀ ਜਹਾਨ, ਕੁਦਰਤ ਨੇਕੀਆਂ, ਕੁਦਰਤ ਬਦੀਆਂ, ਕੁਦਰਤ ਮਾਨ ਅਭਿਮਾਨ, ਕੁਦਰਤ ਪੌਣ ਪਾਣੀ ਬੈਸੰਤਰ, ਕੁਦਰਤ ਤੁਰਤੀ ਖਾਕ, ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ, ਬਾਕੀ ਨਾ ਹੀ ਪਾਕ, ਨਾਨਕ ਹੁਕਮੈ ਅੰਦਰ ਵਿਖੈ, ਵਰਤੈ ਤਾਕੋ ਤਾ।

0: ਪੈ ਵਿੱਚ ਸਤਿਬੁੱਧ ਸੁਰਨਾਥ, ਪੈ ਵਿੱਚ ਆਡਣ ਆਕਾਸ, ਪੈ ਵਿੱਚ ਜੋਤ ਮਹਾਬਲ ਸੂਰ, ਪੈ ਵਿੱਚ ਆਵਹਿ ਜਾਵਹਿ ਪੂਰ, ਸਗਲਿਆ ਪਹਾਉ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ, ਸੱਚ ਏਕ ਮਹਲਾ ਪਹਿਲਾ।
1: ਨਾਨਕ ਨਿਰਭਉ ਨਿਰੰਕਾਰ ਕੀਤੇ ਰਾਮ ਰਵਾਲ, ਕੀਤੀਆਂ ਕਨ ਕਹਾਣੀਆਂ ਕੀਤੇ ਬੇਦ ਵਿਚਾਰ, ਕੀਤੇ ਨੱਚੇ ਮੰਗਤੇ ਗਿਮੜ ਪੂਰੇ ਤਾਲ, ਬਾਜ਼ਾਰੀ ਬਾਜ਼ਾਰ ਮੈਂ ਆਈ ਕੱਢੀ ਬਾਜ਼ਾਰ, ਗਾਵੇ ਰਾਜੇ ਰਾਣੀਆਂ ਭੁੱਲੇ ਆਲ ਪਤਾਲ, ਲਪਟਕੇ ਆਕੇ ਮੁੰਦੜੇ ਲਪਟਕੇ ਆਕੇ ਹਾਰ, ਜਿਤਨ ਪਾਈਆਂ ਨਾਨਕਾ ਸੇ ਤਨ ਹੋਵੇ ਛਾਰ, ਗਿਆਨ ਨਾ ਗੱਲੀ ਢੂੰਡੀ ਕਥਨਾ ਕਰੜਾ ਸਾਰ, ਕਰਮ ਲੈਤਾ ਪਾਈ ਐ ਪਰ ਹਿਕਮਤ ਹੁਕਮ ਖਵਾਰ, ਪੌੜੀ ਨਦਰ ਕਰੀਚ ਆਪਣੀ ਤਾਂ ਨਦਰੀ, ਸਤਿਗੁਰ ਪਾਇਆ ਜੇ ਬਤ ਜਨ ਪਰਮਿਆ, ਤਾਂ ਸਤਿਗੁਰ ਸਬਦ ਸੁਣਾਇਆ, ਸਤਿਗੁਰ ਜੇ ਵਡਦਾਤਾ ਕੋ ਨਹੀਂ।

0: ਹਰੀਆ ਸਭੇ ਗੋਪੀਆਂ ਪਹਿਰ ਕਨ ਗੋਪਾਲ ਗਹਿਣੇ ਪੌਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਧਨ ਵਰਤਨ ਸਰਜਨਜਾਲ ਨਾਨਕ ਮੋਸੈ ਗਿਆਨ ਵਿਹੂਣੀ ਖਾਏ ਗਿਆ ਜਮਕਾਲ ਮਹੱਲਾ ਪਹਿਲਾ
1: ਵਾਇਨ ਚੇਲੇ ਨੱਚਣ ਗੁਰ ਪੈਰ ਹਲਾਇਨ ਫਿਰਨ ਸਰ ਰੋਟੀਆਂ ਕਾਰਨ ਪੂਰੇ ਤਾਲ ਆਪ ਛਾੜੇ ਧਰਤੀ ਨਾਲ ਗਾਵਨ ਗੋਪੀਆਂ ਗਾਵਨ ਕਾਨ ਗਾਵਨ ਸੀਤਾ ਰਾਜੇ ਰਾਮ ਨਿਰਪਉ ਨਿਰੰਕਾਰ ਸੱਚ ਨਾਮ ਜਾਗਾ ਕੀਆ ਸਗਲ ਜਹਾਨ ਸੇਵਕ ਸੇਵਾ ਕਰਮ ਚੜਾਓ ਭਿੰਨੀ ਰਾਂਝਣਾ ਮਨ ਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ ਕੋਲੂ ਚਰਖਾ ਚੱਕੀ ਚੱਕ ਥਲ ਵਾਰੋਲੇ ਬਹੁਤ ਅਨੰਤ ਲਾਟੂ ਮਧਾਣੀਆਂ ਗਾ ਪੰਖੀ ਪਾਉਂਦਿਆਂ ਲੈ ਨਸਾ ਸੁਵੈ ਚਾੜ ਪਵਾਈ ਅਜੰਤ ਨਾਨਕ ਪਾਉਂਦਿਆਂ ਗਣਤ ਅਨੰਤ ਬੰਦਨ ਬੰਦ ਪਵਾਏ ਸੋਏ ਹੋਇਆ ਕ੍ਰਿਤ ਨੱਚੇ ਸਭ ਕੋਏ ਨੱਚ ਨੱਚ ਹੱਸੈ ਚੱਲੀ ਸੀ ਰੋਏ ਉੱਡਣਾ ਜਾਹੀ ਸਦਨਾ ਹੋਏ ਨੱਚਣ ਕੁੱਦਣ ਮਨ ਕਾ ਚਾਓ ਨਾਨਕ ਜਿਨ ਮਨ ਪਾਓ ਤਿਨਾ ਮਨ ਪਾਓ ਪੌੜੀ।

0: ਚੋਰਾ ਜਾਰਾ ਤੇ ਕੁੜਿਆਰਾ ਖਰਾਬਾ ਵਿਕਾਰ ਇੱਕ ਹੁੰਡਾ ਖਾਏ ਚੱਲੇ ਥਾਂ ਦਿਨਾਂ ਪੇਕਾਈ ਕਾਰ ਜਲ ਥਲ ਜੀਆਂ ਪੁਰੀਆਂ ਲੋਆ ਆਕਾਰ ਆਇਆ ਕਾਰ ਓਏ ਜੀ ਆਖੇ ਸੋ ਤੂੰ ਹੈ ਜਾਣ ਹੈ ਤਿਨਾ ਪੇ ਤੇਰੀ ਸਾਰ ਨਾਨਕ ਭਗਤਾ ਪੁੱਤ ਸਲਾਣ ਸਚਨਾ ਮਾਧਾਰ ਸਦਾ ਆਨੰਦ ਰਹਿ ਹੈ ਦਿਨ ਰਾਤੀ ਗੁਣਵੰਤਿਆ ਪਛਾਰ ਮਹੱਲਾ ਪਹਿਲਾ
1: ਮਿੱਟੀ ਮੁਸਲਮਾਨ ਕੀ ਪੀੜੇ ਪੇ ਘੁਮਿਆਰ ਕੜ ਪਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ ਜਲ ਜਲ ਰੂਵੇਂ ਬਪੜੀ ਚਾਚੜ ਪਵੰਗਿਆ ਨਾਨਕ ਜਿਨ ਕਰਤੈ ਕਾਰਨ ਕੀਆ ਸੋ ਜਾਣੈ ਕਰਤਾਰ ਪੌੜੀ ਬਿਨ ਸਤਿਗੁਰ ਕਿਨੈ ਅਪਾਇਓ ਬਿਨ ਸਤਿਗੁਰ ਕਿਨੈ ਨਾ ਪਾਇਆ ਸਤਿਗੁਰ ਵਿੱਚ ਆਪ ਰੱਖਿਓ ਕਰ ਪ੍ਰਗਟ ਆਖ ਸੁਣਾ ਸਤਿਗੁਰ ਮਿਲਿਆ ਸਦਾ ਮੁਕਤ ਹੈ।

ਹੋਂ ਵਿੱਚ ਆਇਆ, ਹੋਂ ਵਿੱਚ ਗਿਆ, ਹੋਂ ਵਿੱਚ ਜੰਮਿਆ, ਹੋਂ ਵਿੱਚ ਮੂਆ, ਹੋਂ ਵਿੱਚ ਦਿੱਤਾ, ਹੋਂ ਵਿੱਚ ਲਿਆ, ਹੋਂ ਵਿੱਚ ਖੱਟਿਆ, ਹੋਂ ਵਿੱਚ ਗਿਆ, ਹੋਂ ਵਿੱਚ ਸੱਚਿਆਰ ਕੁੜਿਆਰ, ਹੋਂ ਵਿੱਚ ਪਾਪ ਪੁੰਨ ਵਿੱਚ।

0: ਗਿਆਨ ਵਿਹੂਣਾ ਕਤ ਕਤ ਲੂਜ। ਨਾਨਕ ਹੁਕਮੀ ਲਿਖੀਐ ਲੇਖ, ਜਿਹਾ ਵਿਖ ਹੈ ਇਹਾ ਵੇਖ ਮਹਲਾ ਦੂਜਾ।
1: ਹਮੈ ਜਾਤ ਹਮੈ ਕਰਮ ਕਮਾਇ, ਹਮੈ ਹੀ ਬੰਦਨਾ ਫਿਫਰ ਜੋਨੀ ਪਾਇ।

ਤਾਂ ਗੁਰ ਕਾ ਸ਼ਬਦ ਕਮਾਹੇ। ਨਾਨਕ ਹੈ ਸੁਣੋ ਜਨੋ, ਇਤ ਸੰਜਮ ਦੁਖ ਜੈ ਪੋੜੀ ਸਿਰਕ ਦੀ ਸੰਤੋਖ, ਜਿਨ ਸਚੋ ਸਚ ਤੇ ਆਉਨੀ ਮਨ।

ਪੈਨ ਰੱਖਿਆ ਤਾਂ ਸ਼ੁਕਰ ਧਰਮ ਕਮਾਇਆ, ਉਹਨੇ ਦੁਨੀਆਂ ਤੋੜੇ ਬੰਦਨਾਂ ਨੇ ਪਾਣੀ ਥੋੜਾ ਖਾਇਆ।

ਪੁਰਖਾਂ ਬਿਰਖਾਂ ਤੀਰਥਾਂ ਤੱਟਾਂ ਮੇਗਾ ਖੇਤਾਂ ਦੀਪਾਂ ਲੋਆਂ ਮੰਡਲਾਂ ਖੰਡਾਂ ਵਰਪੰਡਾਂ ਅੰਡਜ ਜੇਰਜ ਉਤ ਪੁਜਾ ਖਾਣੀ ਸੇ ਤੇ ਜਾ ਸੋ ਮਿਤ ਜਾਣੈ ਨਾਨਕਾ ਸਰਾ ਮੇਰਾ ਜਨਤਾ ਨਾਨਕ ਜੰਤੂ ਪਾਏ ਕੈ ਸੰਭਾਲੇ ਸਭਨਾ ਜਿਨ ਕਰਤੇ ਕਰਨਾ ਕੀ ਚਿੰਤਾ ਪੇ ਕਰਨੀ ਤਾ ਸੋ ਕਰਤਾ ਚਿੰਤਾ ਕਰੇ ਜਿਨੋ ਪਾਇਆ ਜਗ ਤਿਸ ਜੋ

ਲਖਨ ਕੀਆਂ ਚੰਗਿਆਈਆਂ ਲਖਪਨਾ ਪ੍ਰਵਾਨ, ਲਖ ਤਪ ਤੀਰਥਾ ਸਹਿਜੋ ਬੇਬਾਨ, ਲਖ ਸੁਰਤਨ ਸੰਗਰਾਮ ਰਣ ਮੈਂ ਛੁਟੈ ਪ੍ਰਾਣ, ਲਖ ਸੁਰਤੀ ਲਾ ਗਿਆਨ ਧਿਆਨ ਪੜੀਆ ਪਾਠ ਪੁਰਾਣ, ਜਿਨ ਕਰਤੈ ਕਰਣਾ ਕੀਆ ਲਿਖਿਆ ਹੁਣ ਜਾਣ, ਨਾਨਕ ਮਤੀ ਮਿਥਿਆ ਕਰਮ ਸਚਾਨ ਸਨ ਪੌੜੀ ਸੱਚਾ ਸਾਹਿਬ ਏਕ ਤੂੰ।

और अमृत भगत भंडार है और सतगुर पास राम राज और सतगुर

0: ਪੜ ਪੜ ਗੱਡੀ ਲੱਦੀ ਹੈ, ਪੜ ਪੜ ਭਰੀ ਹੈ ਸਾਥ, ਪੜ ਪੜ ਬੇੜੀ ਪਾਈ ਹੈ, ਪੜ ਪੜ ਗੱਡੀ ਹੈ ਖਾਤ, ਪੜੀ ਹੈ ਜੇਤੇ ਬਰਸ ਬਰਸ, ਪੜੀ ਹੈ ਜੇਤੇ ਮਾਸ, ਪੜੀ ਹੈ ਜੇਤੀ ਆਰਜਾ, ਪੜੀ ਹੈ ਜੇਤੇ ਸਾਸ, ਨਾਨਕ ਲੇਖਾ ਇੱਕ ਗੱਲ ਹੋਰ ਹੋ ਮੈਂ ਚੱਕਣਾ ਚਾਕ ਮਹੱਲਾ ਪਹਿਲਾ।
1: ਲਿਖ ਲਿਖ ਪੜਿਆ ਤੇ ਤਕੜਿਆ, ਤੀਰਥ ਪਵਿਆ ਤੇ ਲਵਿਆ, ਬਹੁ ਪੇਕੀਆ ਦਹੀ ਦੁੱਖ ਦੀਆ,

ਗੁਰਨ ਸੁਤਾ ਉਹ ਪਿਤਾਣਾ ਆਪਣਾ ਕੀ ਕਮਾਣਾ ਅਲਮਲ ਖਾਈ ਸਿਰ ਛਾਈ ਪਾਈ ਮੂਰਖੰਦੈ ਪਤ ਗਵਾਈ ਮਿਲਣਾ ਵੈ ਕੁਛ ਥਾਏ ਨਾ ਪਾਈ ਰਹਿ ਬੇਬਾਣੀ ਰਹਿ ਬੇਬਾਣੀ ਮੁੜੀ ਮਸਾਣੀ ਅੰਧ ਨਾ ਜਾਣੈ ਫਿਰ ਪਛਤਾਣੀ ਸਤਿਗੁਰ ਭੇਟੇ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ ਨਾਨਕ ਨਦਰ ਕਰੇ ਸੋ ਪਾਏ ਆਸ ਦੇਸੇ ਤਿੰਨ ਕੇਵਲ ਹਮ ਮੈਂ ਸਬਦ ਜਲਾਏ ਪੌੜੀ ਭਗਤ ਤੇ ਮਨ ਪਾਵ।

ਬਾਰੇ ਦਰਕੋਨ ਲੈਣੀ ਚਾਹੁੰਦੇ ਇੱਕ ਮੂਲ ਨਾ ਬੁੱਝਣ ਆਪਣਾ ਨਾਉਂਦਾ ਅੱਗਣਾ ਇਹਦੇ ਨੌ ਟਾਡੀ ਕਰਨੀ ਚੀਜ਼ਾਂ ਗੁਰੂ ਤੰਦਰਸ ਦੇ ਇਹਦੇ।

0: ਕੂੜ ਮਿੱਠਾ ਕੂੜ ਮਾਖਿਓ ਕੂੜ ਡੋਬੇ ਪੂਰ ਨਾਨਕ ਵਖਾਣੈ ਬੇਨਤੀ ਤੁਧ ਬਾਜ ਕੂੜੋ ਕੂੜ ਮਹਲਾ ਪਹਿਲਾ
1: ਸੱਚ ਤਾਂ ਪਰਜਾਣੀਐ ਜਰਦੈ ਸੱਚਾ ਹੋਏ ਕੂੜ ਕੀ ਮਲ ਉਤਰੈ ਤਨ ਕਰੇ ਅੱਛਾ ਤੋਏ ਸੱਚ ਤਾਂ ਪਰਜਾਣੀਐ ਜੇ ਸੱਚ ਤੇਰੇ ਪਿਆਰ ਨਾ ਸੁਣ ਰਸੀਐ ਤਾਂ ਪਾਏ ਮੁਖ ਦੁਆਰ ਸੱਚ ਤਾਂ ਪਰਜਾਣੀਐ ਜੇ ਜੁਗਤ ਜਾਣੈ ਜੀਉ ਤਰਤ ਕਾਇਆ ਸਾਧਕੈ ਵਿੱਚ ਦੇ ਕਰਤਾ ਬੀਉ ਸੱਚ ਤਾਂ ਪਰਜਾਣੀਐ ਜਸ ਚੀਲੇ ਦਇਆ ਜਾਣੈ ਜੀ ਛੁਪਨਦਾਨ ਕਰੇ ਸੱਚ ਤਾਂ ਪਰਜਾਣੀਐ ਜਾਤਮ ਤੀਰਥ ਕਰੇ ਨਿਵਾਸ ਸਤਿਗੁਰੂ ਨਾ ਪੁੱਛ ਕੈ ਬੈਰ ਹੈ ਕਰੇ ਨਿਵਾਸ ਸੱਸ ਬਣਾ ਹੋਏ ਦਾਰੂ ਪਾਪ ਕੱਢੈ ਧੋਏ ਨਾਨਕ ਵਖਾਣੈ ਬੇਨਤੀ ਜਿਨ ਸੱਚ ਪੱਲੈ ਹੋਏ।

0: ਹੈ ਕੁੰਭ ਚੜਾਈਐ ਸਰਮ ਪਾਹ ਤਨੋਏ ਨਾਨਕ ਭਗਤੀ ਜੇ ਰਪੈ ਕੂੜੈ ਸੋਏ ਨਾ ਕੋਈ ਮਹੱਲਾ ਪਹਿਲਾ
1: ਲਭ ਪਾਪ ਦੁਇ ਰਾਜਾ ਮੈਂ ਤਾਂ ਕੂੜਵਾ ਸਕਦਾ ਕਾਮ ਨਿਮ ਸਤ ਪੁੱਛੀਐ ਬਹਿ ਬਹਿ ਕਰੇ ਵਿਚਾਰ ਅੰਧੀਰ ਯੁਤ ਗਿਆਨ ਵਿਹੋਣੇ ਪਾਏ ਪ੍ਰੇਮ ਮੁਰਦਾਰ ਗਿਆਨੀ ਨੱਚੇ।

ਚਾਰ ਮੂਰ ਪੰਡਤ ਹਿਕਮਤ ਹੁਜਤ ਸੰਜਾ ਕਰੀ ਪਿਆਰ ਧਰਮੀ ਧਰਮ ਕਰੀ ਗਵਾਵੈ ਮੰਗੈ ਮੁਖ ਦੁਆਰ ਜਦੀ ਸਦਾਵੈ ਜੁਗਤ ਨਾ ਜਾਣੈ ਛੱਡ ਬਹਿ ਕਰ ਬਾਰ ਸਭ ਕੋ ਪੂਰਾ ਆਪੇ ਹੋਵੇ ਕੱਟ ਨਾ ਕੋਈ ਆਖੇ ਪਤ ਪ੍ਰਵਾਣਾ ਪਿੱਛੇ ਪਾਈਐ ਤਾਂ ਨਾਨਕ ਤੁਲਿਆ ਜਾਪੈ ਮਹਲਾ।

0: ਆਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾ ਜਾਤ ਮੈਂ ਜੋਤ ਜੋਤ ਮੈਂ ਜਾਤਾ ਕਲਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿੱਖ ਵਾਲੇ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਿਆ ਮਹੱਲਾ ਦੂਜਾ
1: ਯੋਗ ਸ਼ਬਦੰ ਗਿਆਨ ਸ਼ਬਦੰ ਬੇ ਸ਼ਬਦੰ ਬ੍ਰਾਹਮਣ ਹੈ ਖੱਤਰੀ ਸ਼ਬਦੰ ਸੂਰ ਸ਼ਬਦੰ ਸ਼ੂਦਰ ਸ਼ਬਦੰ ਪ੍ਰਾਕ੍ਰਿਤ ਹੈ ਸਰਬ ਸ਼ਬਦੰ ਇੱਕ ਸ਼ਬਦੰ ਜੇ ਕੋ ਜਾਣੈ ਤੇ ਹੋ ਨਾਨਕ ਦਾ ਕਦਾਸ ਹੈ ਸੋਈ ਨਿਰੰਜਨ ਦਿਓ ਮਹੱਲਾ ਦੂਜਾ
0: ਕ੍ਰਿਸ਼ਨੰ ਸਰਬ ਦੇਵਾ ਦੇਵ ਦੇਵਾ ਤੇ ਆਤਮਾ ਆਤਮਾ ਬਸ ਦੇਵਸ ਜੇ ਕੋ ਜਾਣੈ ਭੇਓ ਨਾਨਕ ਦਾ ਕਦਾਸ ਹੈ ਸੋਈ ਨਿਰੰਜਨ ਦਿਓ ਮਹੱਲਾ ਪਹਿਲਾ
1: ਕੁੰਭੇ ਬੱਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ ਗਿਆਨ ਕਾ ਬੱਧਾ ਮਨ ਰਹੇ ਗੁਰਬਿਨ ਗਿਆਨ ਨਾ ਹੋਏ ਪੌੜੀ ਪੜਿਆ ਹੋਵੇ ਗੁਨੇਗਾਰ ਦਾਇਓ ਮੀ ਸਾਧਨ ਮਾਰੀਏ ਜਿਹਾ ਗੱਲ ਕਹਲਣਾ ਤੇਵੇਂ ਹੋ ਨਾਉ ਪਚਾਰੀਏ ਸਿੱਖਣ ਖੇਡੀਏ ਜਿਤ ਦਰ ਗਏ ਗਿਆ ਹਾਰੀਏ ਪੜਿਆ ਤੇ ਉਹ ਮੀਆਂ ਵਿਚਾਰ
0: ਅੱਗੇ ਵਿਚਾਰੀਏ
1: ਮੋਚ ਲੈ ਸੋ ਅੱਗੇ ਮਾਰੀਏ ਅੱਗੇ ਮਾਰ

ਸਤ ਗੁਰ ਪਰਥਾਨ ਕਾਚੀ ਦੇ ਮੋਹਨ ਬਾਂਦੀ।

0: ਸਿੱਖਿਆ ਸੰਤ ਨਾਮ ਭਜ ਨਾਨਕ, ਰਾਮ ਰੰਗ ਆਤਮ ਸਿਉ ਰਉ, ਹੋਛੋ ਕਾਇ ਅਲਪ ਸੁਖ ਬੰਧਨ, ਕੋਟ ਜਨਮ ਕਹਾਂ ਦੁਖ ਭਉ। ਸਿੱਖਿਆ ਸੰਤ ਨਾਮ ਭਜ ਨਾਨਕ, ਰਾਮ ਰੰਗ ਆਤਮ ਸਿਉ ਰਉ।
1: ਰੰਚਕ ਰੇਤ ਖੇਤ ਨਿਰਮਤ, ਦੁਰਲੱਭ ਦੇਹ ਸਵਾਰ ਤਰੀ, ਖਾਨ ਪਾਨ ਸੋਦੇ ਸੁਖ ਪੁੰਚਤ, ਸੰਕਟ ਕਾਟ ਬਿਪਤ ਹਰੀ, ਮਾਤ ਪਿਤਾ ਭਾਈ ਅਰ ਬੰਦਪ, ਬੋਚਨ ਕੇ ਸਭ ਸੂਝ ਪਰੇ, ਭਰਤ ਮਾਨ ਹੋਵਤ ਦਿਨ ਪ੍ਰਤਨਿਤ, ਆਵਤ ਨਿਕਟ ਬਿਖੰਭ ਜਰੀ, ਰੇ ਗੁਣਹੀਨ ਦੀਨ ਮਾਇਆ ਕਿਰਮ, ਸਿਮਰ ਸੁਆਮੀ ਏਕ ਕਰੇ, ਕਰ ਕਹਿ ਲਿਓ ਕਿਰਪਾਲ ਕਿਰਪਾ ਨਿਤ, ਨਾਨਕ ਕਾਟ ਪਰਮ ਪਰੇ। ਰੇ ਮਨ ਮੂਸ ਬਿਲਾ ਮੈਂ ਗਰਬਟ, ਕਰਤਵ ਕਰਤ ਮਹਾਮਗਨਾ, ਸੰਪਦੋਲ ਝੋਲ ਸੰਗ ਚੂਲਤ, ਮਾਇਆ ਮਗਨ ਪਰਮਤ ਕੁਗਨਾ, ਸੁਤ ਬਣਤਾ ਸਾਜਨ ਸੁਖ ਬੰਦਪ, ਤਾਂ ਸਿਓ ਮੋਹ ਬੜਿਓ ਸੋ ਘਨਾ, ਬੋਇਓ ਬੀਜ ਅਹੰਗ ਮਮ ਅੰਕਰ, ਬੀਤਦ ਆਦ ਕਰਤ ਅਗਨਾ, ਮਿਰਤ ਮੰਜਾਰ ਪਸਾਰ ਮੁਖ ਨਿਰਖਤ, ਪੁੰਚਤ ਭੁਗਤ ਭੁਖ ਭੁਖਨਾ, ਸਿਮਰ ਗੋਪਾਲ ਦਿਆਲ ਸਤ ਸੰਗਤ, ਨਾਨਕ ਜਗ ਜਾਨਤ ਸੁਪਨਾ।
0: ਦੇਹ ਨੰਗੇ ਨਨੇ ਨਨੀਤਾ, ਮਾਇਆ ਮਤ ਕਹਾਂ ਲੋ ਗਾਰੋ, ਸ਼ਤਰ ਨ ਪਤਰ ਨ ਚੌਰ ਨ ਚਾਵਰ, ਬਹਿਤੀ ਜਾਤ ਰਹਿੰਦੇ ਨਾ ਵਿਚਾਰੋ, ਰੱਥ ਨ ਅਸਨ ਗਤ ਸਿੰਘਾਸਨ, ਛਿਨ ਮੈਂ ਤਿਆਗਤ ਨਾਂਗ ਸਿਧਾਰੋ, ਸੂਰ ਨ ਵੀਰ ਨ ਮੀਰ ਨ ਖਾਨਮ, ਸੰਗ ਨ ਕਉ ਦਿਸ਼ਟ ਨਿਹਾਰੋ, ਕੋਟ ਨ ਓਟ ਨ ਕੋਸ ਨ ਛੋਟਾ, ਕਰਤ ਵਿਕਾਰ ਦਹੁ ਕਰ ਚਾਰੋ, ਮਿੱਤਰ ਨ ਪੁੱਤਰ ਕਰਤਰ ਸਾਜਨ ਸਾਖ, ਉਲਟਤ ਜਾਤ ਬਿਰੰਕੀ ਸ਼ਾਰ, ਦੀਨ ਦਿਆਲ ਪੁਰਖ ਪ੍ਰਭ ਪੂਰਨ, ਛਿਨ ਛਿਨ ਸਿਮਰੋ ਅਗਮ ਅਪਾਰੋ, ਸ੍ਰੀ ਪਤਨਾਥ ਸਰਨ ਨਾਨਕ ਜਨ,

0: ਮਾਨ ਦਾਨ ਮਗ ਜੋਹਨ ਹੀਤ ਚੀਤ ਦੇ ਲੇਲੇ ਪਾਰੀ ਸਾਜਨ ਸੈਨ ਮੀਤ ਸੁਤ ਪਾਈ ਤਾਹੂ ਤੇ ਲੈ ਰਖੀ ਨਿਰਾਰੇ ਕਾਵਨ ਪਾਵਨ ਪੂਰਕ ਮਾਵਨ ਏ ਵਿਦ ਕਰਤ ਔ ਤੰਜਾਰੀ ਕਰਮ ਧਰਮ ਸੰਜਮ ਸੁਚਨੇਮਾ ਚੰਚਲ ਸੰਗ ਸਗਲ ਵਿਧਾਰੀ ਪਸ ਪੰਖੇ ਬਿਰਖ ਸਥਾਵਰ ਬਹੁ ਬਿਰ ਜੋਨ ਪਰਮਿਓ ਅਤ ਪਾਰੀ ਕਿਨ ਪਲ ਚਸਾ ਨਾਮ ਨੀ ਸਿਮਰਿਉ ਇਨਾ ਨਾਥ ਪ੍ਰਾਣ ਪਾਸਾਰੀ ਖਾਣ ਪਾਨ ਮੀਠਸ ਭੋਜਨ ਅੰਤ ਕੀ ਵਾਰ ਪੋਤ ਕਤ ਖਾਰੀ ਨਾਨਕ ਸੰਤ ਚਰਨ ਸਹੁਦਰੇ ਹੋਰ ਮਾਇਆ ਮਗਨ ਚਲੇ ਸਭ ਡਾਰੀ
1: ਬ੍ਰਹਮਾਦਿਕ ਸ਼ਿਵ ਸੰਤ ਮੁਨੀਸਰ ਰਸਕ ਰਸਕ ਠਾਕੁਰ ਗੁਣ ਗਾਵਤ ਇੰਦਰ ਮੁਨਿੰਦਰ ਖੋਜ ਤੇ ਗੋਰਖ ਧਰਨ ਗਗਨ ਆਵਤ ਪੁੰਤਾਵਤ ਸਿੱਧ ਮਨੁੱਖ ਦੇਵ ਹਰ ਦਾਨਵ ਇਕ ਤਿਲ ਤਾਕੋ ਮਰਮ ਨ ਪਾਵਤ ਪ੍ਰਿਆ ਪ੍ਰੀਤ ਪ੍ਰੇਮ ਰਸ ਭਗਤੀ ਹਰ ਜਨ ਤਾਕੇ ਦਰਸ ਸਮਾਵਤ ਜਿਸੇ ਤਿਆਗ ਆਨ ਕੋ ਜਾਚਾ ਮੁਖ ਦੰਤ ਰਸਨ ਸਗਲ ਕਸ ਜਾਵਤ ਰੇ ਮਨ ਮੂਰ ਸਿਮਰ ਸੁਖਦਾਤਾ ਨਾਨਕ ਦਾਸ ਤੁਝੇ ਸਮਝਾਵਤ
2: ਮਾਇਆ ਰੰਗ ਬੇਰੰਗ ਕਰਤ ਭ੍ਰਮ

0: ਭਗਤ ਉਦਰੇ ਸੇ ਨਾਨਕ ਕਰ ਕਿਰਪਾ ਕਰ ਕਿਰਪਾ ਸੰਤ ਆਪ ਕਰਿਓ ਹੈ
1: ਗੁਣ ਸਮੂਹ ਫਲ ਸਗਲ ਮਨੋ।

0: ਆਪ ਦਾਤੋ ਦਾਤਾਰ ਪਰਿਉ ਜਾਚਕ ਇੱਕ ਸਰਨਾ ਮਿਲੇ ਦਾਨ ਸੰਤ ਰੇਣ ਜਿਹ ਲਗ ਭੌਜਲ ਤਰਨਾ ਬਿੰਤ ਕਰੋ ਅਰਦਾਸ ਸੁਣੋ ਜੇ ਠਾਕੁਰ ਭਾਵੇ ਦਿਹੋ ਦਰਸ ਮਨ ਚਾਉ ਭਗਤ ਇਹ ਮਨ ਠਹਿਰਾਵੇ ਬਲਿਓ ਚਿਰਾਗ ਹਿੰਦਿਆਰ ਮੈਂ ਸਭ ਗਲ ਉਦਰੀ ਇੱਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮੈਂ ਗੁਰੂ ਨਾਨਕ ਗੁਰਪਾਰ ਬ੍ਰਹਮ
1: ਇੱਕ ਮਨ ਪੁਰਖ ਧਿਆਏ ਬਰਦਾਤਾ ਸੰਤ ਸਹਾਰੇ ਸਦਾ ਵਿਖਿਆਤਾ ਤਾਸ ਚਰਨ ਲੈ ਦੇ ਬਸਾਵੋ ਤੂੰ ਪਰਮ ਗੁਰੂ ਨਾਨਕ ਗੁਣ ਗਾਵੋ
2: ਸਤਿਯੁਗ ਤੈ ਮਾਣਿਓ ਛਲਿਓ ਬਲ ਬਾਵਣ ਪਾਇਓ ਤ੍ਰਿਤੈ ਤੈ ਮਾਣਿਓ ਰਾਮ ਰਘੁਵੰਸ ਕਹਾਇਓ ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ ਉਗਰ ਸੈਨ ਕੋ ਰਾਜ ਅਭੈ ਭਗਤੇ ਜਨ ਦੀਓ ਕਲਯੁਗ ਪਰਮਾਨੇ ਨਾਨਕ

ਜਿਸ ਸਹਿਜ ਸੁਭਾਇ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮਦੀ ਨੂਰ ਅਰ ਸਹੁ ਕੁਰ ਸਹੁ ਚਟੀਐ ਤੁਦ ਡਿਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦਸ਼ਾਹੋ ਜਿਸ ਪਾਸ ਬੈਠਿਆਂ ਸੋਈਐ ਸਭਨਾ ਦਾ ਵੇਸਾਹੋ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦਸ਼ਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗੁਜਰੇ ਮਹੱਲਾ ਜਿਸ ਮਨੁੱਖ ਪਹਿ ਕਰਾਂ ਬੇਨਤੀ ਸੋ ਆਪਣੇ ਦੁੱਖ ਭਰਿਆ ਪਾਰ ਬ੍ਰਹਮ ਜਿਨ ਹਿਰਦੈ ਅਰਾਧ

प्रभताज अवर सेवक जे होई है, तित मान महत जस काटै,

तेते ही काम नाया।

तिस संग मन बांछत फल पाया।

ਸਲੋਕ ਮਹਲਾ ਪਹਿਲਾ ਨਾਨਕ ਮੇਰ ਸਰੀਰ ਕਾ ਇਕਰਤ ਕਰਤਵਾਹ ਜੁਗ ਜੁਗ ਫੇਰ ਵਟਾਈਐ ਗਿਆਨੀ ਬੁਝੈ ਤਾਹੇ ਸਤਿ ਜੁਗ ਰਤ ਸੰਤੋਖ ਕਾ ਧਰਮ ਗੈਰਤਵਾ।

0: ਪਾਰ ਉਤਾਰਿਆ, ਤੇਰੀ ਕਿਰਪਾ ਪਾਰ ਉਤਾਰਿਆ।
1: ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦਿ।

ਬੋਲ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਉਤੀ ਜੀ ਸਹਾਏ। ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਿਥਮ ਭਗਉਤੀ ਸਿਮਰਕੈ ਗੁਰ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰ ਗੋਬਿੰਦ ਨਾ ਸਿਮਰਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨੋ ਨਿਧਾ ਵਹਿਤਾਏ। ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ।

ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣ ਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬ

ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ, ਬਿਰਦ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸੇ ਜੀ ਕੇ ਬੋਲਬਾਲੇ, ਬੋਲੋ ਜੀ ਵਾਹਿਗੁਰੂ, ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ,

ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ। ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ, ਤਿਨਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀਓ। ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋ ਘਰੋ ਸਿੱਖੀ ਸਿਦਕ ਭਰੋਸਾ ਨਾਮ ਦਾਨ ਬਖਸ਼ਣਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ। ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਸੁਖ ਹੋਵੇ ਨਾਮ ਚਿੱਤ ਆਵੇ।

ਤਨ ਸੁਮਾਨ ਸੁਨਾਨਕਾ ਜੋ ਗਲ ਚਲੇ ਪਾਏ ਚੌਕੜ ਮੁਲ ਨਾਇਆ ਬੈ ਚੌਕੇ ਪਾਇਆ ਸਿੱਖਾ ਕਨ ਚੜਾਇਆ ਗੁਰ ਬ੍ਰਾਹਮਣ ਕਿਆ ਉਹ ਮੂਆ ਉਹ ਚੜ ਪਿਆ ਤੇ ਤੱਗਾ ਗਿਆ ਮਹਲਾ ਪਹਿਲਾ ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੁੜੀਆਂ ਲੱਖ ਗਾਲ ਲੱਠ ਗਈਆਂ ਪੈਨਾ ਮੀਆਂ ਰਾਧਨ ਜੀ ਨਾਲ ਤੱਕ ਪਾਹੋ ਤੱਤੀਏ ਬਾਹਮਣ ਵੱਟੇ ਆਏ ਓਏ ਬਕਰਾਰੇ ਨਖਾਇਆ ਸਭ ਤੋਂ ਆਖੇ ਪਾਏ ਓਏ ਪੁਰਾਣਾ ਸੁੱਟੀਏ ਕਿਰਪਾਈਏ ਹੋਰ ਨਾਨਕ ਤੱਕ ਨਾ ਟੁੱਟੇ ਜੇ ਤੱਕ ਹੋਵੇ ਜੋਰ।

0: ਟੁੱਟ ਸਪੂਤ ਮਹੱਲਾ ਪਹਿਲਾ।
1: ਤਗ ਨ ਇੰਦਰੀ ਤਗ ਨ ਨਾਰੀ, ਪਲ ਕੇ ਥੁੱਕ ਭਵੈਨਿਤ ਦਾੜੀ। ਤਗ ਨਾ ਪੈਰੀ ਤਗ ਨ ਹੱਥੀ, ਤਗ ਨਾ ਜੀਵਾ ਤਗ ਨਾ ਇੱਕੀ। ਵਿਤ ਗਾ ਪੇ ਵਤੈ ਪਟ ਧਗੈ।

0: ਖਾਈ ਧੋਤੀ ਟਿੱਕਾ ਤੈ ਜਪਮਾਲੀ ਤਾਨ ਮਿਲੇ ਸ਼ਾ ਖਾਈ ਅੰਤਰ ਪੂਜਾ ਪੜੇ ਕਿਤੇ ਬਸ ਸੰਜਮ ਤੁਰਕਾ ਪਹਾਈ ਛੋਡੀ ਲੇ ਪਾਖੰਡਾ ਨਾਮ ਲੈ ਜਾਹੇ ਤੰਦਾ ਮਹੱਲਾ ਪਹਿਲਾ
1: ਮਾਨਸ ਖਾਣੇ ਕਰੇ ਨਿਵਾਜ ਛੁਰੀ ਬਗੈਨ ਤਨਗਲ ਤਾਕ।

ਆਪੇ ਦੇ ਵੜਿਆਈਆਂ ਆਪੇ ਹੀ ਕਰਮ ਕਰਾਇੰਦਾ ਵੱਡੋ ਵੱਡਾ ਵੱਡ ਮੇਨੀ ਸਿਰ ਸਿਰ ਤੰਦੇ ਲਾਇੰਦਾ ਨਾ ਕੋ ਪੱਠੇ ਜੇਕਰ ਸੁਲਤਾਨ ਨਾ ਕਹੋ ਕਰਾਇੰਦਾ।

0: ਜੇਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਈ, ਪਹਿਲਾ ਪਾਣੀ ਜੀਉ ਹੈ ਜਿਤ ਹਰਿਆ ਸਭ ਕੋਈ। ਸੂਤਕ ਕਿਉਂ ਕਰ ਰੱਖੀਐ ਸੂਤਕ ਪਵੈ ਰਸੋਇ, ਨਾਨਕ ਸੂਤਕੇ ਬਨਾ ਉਤਰੈ ਗਿਆਨ ਉਤਾਰੇ ਤੋਏ ਮਹਲਾ ਪਹਿਲਾ।
1: ਮਨ ਕਾ ਸੂਤਕ ਲੋਭ ਹੈ ਜੇ ਮਾ ਸੂਤਕ, ਅੱਖੀ ਸੂਤਕ ਵੇਖਣਾ ਪਰਤੈ ਪਰਤਨ ਰੂਪ, ਕੰਨੀ ਸੂਤਕ ਅੰਨ ਪੈ ਲਾਇਤ ਬਾਰੀ ਖਾਏ, ਨਾਨਕ ਸਾਇ ਆਦਮੀ ਬਤੇ ਜੰਪੁਰ ਜਾਏ। ਮਹਲਾ ਪਹਿਲਾ।
0: ਸਭ ਸੂਤਕ ਪਰਮ ਹੈ ਦੂਜੇ ਲੱਗ ਜਾਏ ਜੰਮਣ।

0: ਨਾਨਕ ਜਿਨੇ ਗੁਰਮੁਖ ਬੁਝਿਆ ਤੇ ਨਾ ਸੂਤਕ ਨਾ ਪੜ
1: ਸਤਿਗੁਰ ਵੱਡਾ ਕਰ ਸਲਾਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ ਸਨਤ ਨਦਰੀ ਆਈਆਂ ਜਾਤ ਸਪਾਣਾ ਤਾਂ ਮਨ ਵਸਾਈਆਂ ਕਰੋ।

0: ਮਹੱਲਾ ਪਹਿਲਾ।
1: ਪੜ ਜੰਮੀਐ ਪੜ ਨਿਮੀਐ ਪੜ ਬੰਗਣ ਪਿਆ, ਪੰਡੋ ਹੋਵੇ ਦੋਸਤੀ ਪੰਡੋ ਚੱਲੈ ਰਾਹ, ਪੜ ਮੂਆ ਪੜ ਪਾਲੀਐ।

0: ਇੱਕੋ ਸੱਚਾ ਸੋਇ। ਜਿਦ ਮੁਕਸ ਦਸ ਲਾਈਐ ਅਗਰ ਤਿਚਾਰ, ਨਾਨਕ ਤਿਮ ਕੁਜਲੇ ਤਿਤ ਸੱਚੇ ਦਰਬਾਰ। ਪੜੀ ਸਭ ਕੋ ਆਖੇ ਆਪਣਾ, ਜਿਸ ਨਾਹੀ ਸੋ ਚੁਣ ਕੱਢੀਐ ਕਿਤਾਬ ਆਪਣਾ, ਆਪੇ ਹੀ ਲਿਖਾ ਸੰਡੀਐ ਜਰਣ ਨਾਹੀ ਹੱਥ ਜਗ, ਤਾਂ ਕਾਇਤ ਘਰ ਬਹੰਡੀਐ ਮੰਦਾ ਪਸਨਾ ਕੀਐ। ਪੜੇ ਅੱਖਰ ਨੋ ਬੁਝੀਐ ਮੂਰਖ ਹੈ, ਨਾਲ ਲੁਝੀਐ ਨਾਲ ਲੁਝੀਐ ਨਾਲ ਲੁਝੀਐ।
1: ਗੁਰਸਿੱਖ

ਦੁਨੀਆਂ ਅੰਦਰ ਫੈਲ ਨਟ ਸਟ ਤੀਰਤ ਜੇ ਨਾ ਵੈ ਉਤਰੈ ਨਹੀਂ ਮੈਲ ਜਿਨ ਪੜ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ ਤਿੰਨੇਹੋਂ ਲਗਾ ਰੱਬ ਸੇਤੀ ਦੇਖਣੇ ਵਿਚਾਰ ਰੰਗ ਹੱਸੈ ਰੰਗ ਰੋਵੈ

0: ਵਸਤੂ ਅੰਦਰ ਵਸਤ ਸਮਾਵੇ, ਦੂਜੀ ਹੋਵੇ ਪਾਸ। ਸਾਹਿਬ ਸਿੱਧੀ ਹੁਕਮ ਨਾ ਚੱਲੇ, ਕਹੀ ਬਣੇ ਅਰਦਾਸ। ਕੂੜ ਕਮਾਣੇ ਕੂੜੋ ਹੋਵੇ, ਨਾਨਕ ਸਿੱਖ ਵਿਗਾਸ ਮਹੱਲਾ ਦੂਜਾ।
1: ਲਾ ਲਿਆਣੇ ਦੋਸਤੀ ਬੜਾ ਰੁੱਸਿਓ ਨਿਹੋ, ਪਾਣੀ ਅੰਦਰ ਲੀਕ ਜਿਉਂ, ਤਿਸਦਾ ਥਾਉ ਨਾ ਥਿਓ ਮਹੱਲਾ ਦੂਜਾ। ਹੋਏ ਆਣਾ ਕਰੇ ਕੰਮ, ਆਣਸ ਕਰਾਸ ਜੇ ਕਾ ਚੰਗੀ ਕਰੇ, ਦੂਜੀ ਪੀਵੇ ਰਸ ਪੌੜੀ ਚੱਕ ਲਗੇ ਚੱਕਰੀ। ਜੇ ਚੱਲੇ ਕਸਮੇ ਪਾਏ ਹਮਤ ਸੁਹਾਗਲੀ, ਉਹ ਵੱਜਬੋ ਬਿਦੂਣਾ ਕਾਏ ਕਸਮ ਤੇਰੇ ਬਰਾਬਰੀ। ਫਿਰ ਗੈਰਤ ਅੰਦਰ ਆਏ ਰੱਬ ਵਾਲਾ ਅਗਲਾ, ਆਉਣਾ ਕਾਏ

0: ਮਿਲੇ ਮਹਲਾ ਦੂਜਾ।
1: ਇੱਕ ਨਹੀਂ ਚਾਕਰੀ ਜਿੱਤ ਪਾਓ ਖਸਮ ਨਾ ਜਾਇ, ਨਾਨਕ ਸੇਵਕ ਕਾਢੀਐ ਹਾਂ ਜਿਸੇ ਤੀ ਖਸਮ ਸਮਾਏ ਪੜੇ ਨਾਨਕ ਕਦਰ ਜਾਪਣੀ।

0: ਆਤਰੇ ਸਾਖੀ ਫਿਰ ਆਤਰੇ ਮਾਰ ਇੱਕ ਨਾ ਗਲੀ ਜੰਜੀਰੇ ਤੁਰੀ ਚੜੇ ਵਿਚਿਆਰ ਆਤਰੇ ਕਰਿਆ ਫੋਕੇ ਸੋ ਕਰੀ ਪੁਕਾਰ ਨਾਨਕ ਕਰਨਾ ਜਿਨ ਕੀ ਆ ਫਿਰ ਤਿਸੇ ਹੀ ਕਰਮੀ ਸਾਰ
1: ਸੰਤਾਂ ਕੇ ਕਾਰਜ

ਤਸਵੀ ਜਨ ਤੋਂ ਪਾਇ ਕੈ ਦੇਖੇ ਤਾਪ ਥਾਪ ਕਿਸਨੋ ਕਈ ਨਾਨਕਾ ਸਭ ਛਪਿਆ ਸਭ ਛਪਿਆ ਸਭ ਕਿਛੇ ਆਪੇ ਬੜੀ ਬੜੀ ਆਈਆਂ।

0: चल चार छत
1: बड़ी बड़ी उम्र का पार तेरा मर्तबा रंग रंग देखना जपन करतबा जी अंदर जी सब जानना सब तेरा बस तेरा कर भला तेरे करण तो बधाई तुझ कर मन मत्ता ते जपना बजर सर्व कला पर दिस है जत कता अर्ग दर्शन दस्त ते आगे बिन बता तेरा तेरा नाम सत है वाहिगुरु
0: ਪੌੜੀ ਵੱਡੀ ਹੂ ਵਡਾਇਆ ਪਾਰ ਤੇਰਾ ਮਰਤਬਾ ਰੰਗ ਪਰੰਗ ਨੇਕ ਨਾ ਜਾਪਣ ਕਰਤਬਾ ਜੀਆਂ ਅੰਦਰ ਜੀਓ ਸਭ ਕਿਛ ਜਾਣ ਲਾ ਸਭ ਕਿਛ ਤੇਰਾ ਵਸ ਤੇਰਾ ਕਰ ਭਲਾ ਤੇਰੇ ਘਰ ਆਨੰਦ ਵਧਾਈ ਤੁਧ ਘਰ ਮਾਣ ਮਹੱਤਾ ਤੇਜ ਆਪਣਾਇਆਪ ਜਰ ਸਰਬ ਕਲਾ ਭਰਪੂਰ ਦਿਸੈ ਜਤ ਕਤਾ ਨਾਨਕ ਦਾਸਣ ਦਾਸ ਤੁਧਿਆ ਗੈ ਬਿਨਵਤਾ
1: ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤ੍ਰਿਤ ਮਹਤ ਦਿਵਸ ਰਾਤ ਦਾਈ ਦਾਇਆ ਖੇਲੈ ਸਗਲ ਜਗਤ ਚੰਗੇ ਆਈਆ ਬੁਰੇ ਆਈਆ ਵਾਚੈ ਤ੍ਰਿ ਮਹਦੂਰ ਕਰਮੀ ਆਪੋ ਆਪਣੀ ਕਿਨੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
2: ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨਉ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈਐ ਜੈਸ ਡਿਠੇ ਸਭ ਦੁਖ ਜਾਏ ਤੇਕ ਬਹਾਦਰ ਸਿਮਰਿਆ ਘਰ ਨਉ ਨਿਧ ਆਵੇ ਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੇ ਪੰਜਾਂ ਪਿਆਰਿਆਂ ਸੋਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਾਠੀਆਂ ਜਾਪੀਆਂ ਤਾਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਗਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੇ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਬੋਲ ਜੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸਨ ਇਸਨਾਨ ਚੌਂਕੀਆਂ ਝੰਡੇ ਬੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰ ਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸਨ ਦੀਦਾਰ ਤੇ ਸੇਵਾ

0: ਨਤਾਨਿਆਂ ਦੇ ਤਾਨ ਨੇ ਓਟਿਆਂ ਦੀ ਓਟਾ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਸਾ ਦੀ ਵਾਰ ਦੇ ਭੋਗ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਚੱਕਰ ਚਿਹਨ ਅਰ ਭਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾ

ਜਗ ਤਾਰਨ ਕਉ ਗੁਰ ਜੋਤ ਅਰਜੁਨ ਮਾਹੀ ਧਰੀ ਹਰੀ ਮਨ ਤੇਰੋ ਕੋਈ ਨਹੀਂ ਖਿੰਚਲੇ ਜਿਨ ਭਾਰ ਬਿਰਖ ਬਸੇਰੋ ਪੰਖ ਕੋ ਤੈ ਸੋ ਇਹੋ ਸੰਸਾਰ ਰਾਮ ਰਸ ਪਿਆਰੇ ਜਿਹ ਰਸ ਵਿਸਰ ਗਏ ਰਸ ਔਰ ਔਰ ਮੋਏ ਕਿਆ ਰੋਈ ਹੈ ਜਾਉ ਆਪਾ ਥਿਰ ਨਾ ਰਹਾਏ ਜੋ ਉਪਜੈ ਸੋ ਬਿਨਸ ਹੈ ਦੁੱਖ ਕਰ ਰੋਵੈ ਬਲਾਏ ਜਹਿ ਕੀ ਉਪਜੀ ਤਹਿ ਰਚੀ ਪੀਵਤ ਮਰਦਨ ਲਾਗ ਕਹਿ ਕਬੀਰ ਚਿਤ ਚੇਤਿਆ ਰਾਮ ਸਿਮਰ ਬੈਰਾਗ ਲਿਖੈ ਕਤ ਹੈ ਨਾ ਛੂਟੀਐ ਖਿਨ ਖਿਨ ਭੂਲਨ ਹਾਰ ਬਖਸਨ ਹਾਰ ਬਖਸਲ ਨਾਨਕ ਪਾਰ ਉਤਾਰ ਸੁਕਹੁ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਇ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮ ਦੀ ਨੂਰ ਅਰ ਸਹੁ ਕੁਰ ਸਹੁ ਚਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਸੱਜਣ ਸੱਚਾ ਪਾਤਸ਼ਾਹ ਹੋ ਸਿਰ ਸ਼ਾਹ ਦਸ਼ਾਹ ਜਿਸ ਪਾਸ ਬੈਠਿਆ ਸੋਈਐ ਸਭਨਾ ਦਾ ਵੇਸਾਹੋ ਸੱਜਣ ਸੱਚਾ ਪਾਤਸ਼ਾਹ ਹੋ ਸਿਰ ਸ਼ਾਹ ਦਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹੱਲਾ ਪੰਜਵਾਂ ਜਿਸ ਮਨੁੱਖ ਪਹਿ ਕਰਾਂ ਬੇਨਤੀ ਸੋ ਆਪਣੇ ਦੁੱਖ ਭਰਿਆ ਪਾਰ ਬ੍ਰਹਮ ਜਿਨ ਹਿਰਦੈ ਅਰਾਧਿਆ ਤਿਨੇ ਭਉ ਸਾਗਰ ਤਰਿਆ ਜਿਸ ਮਨੁੱਖ ਪਹਿ ਕਰਾਂ ਬੇਨਤੀ

ਮੈਨੂੰ ਇੰਜ ਲੱਗਦਾ ਹੈ ਜਿਵੇਂ ਗੁਰੂ ਅਰਜਨ ਦੇਵ ਮਹਾਰਾਜ ਆਪ ਸਾਡਾ ਦਰਵਾਜ਼ਾ ਖੜਕਾ ਕੇ ਗਏ ਹੋ। ਫਿਰ ਬਣ ਜਾਣਗੇ ਗਹਿਣੇ, ਜਾਓ ਮੇਰੇ ਗਹਿਣੇ ਵੇਚ ਆਓ। ਦੋਨੋਂ ਭਰਾ ਘਰਵਾਲੀ ਦੇ ਗਹਿਣੇ ਚੁੱਕੇ ਤੇ ਵੇਚਣ ਵਾਸਤੇ ਟੁਰ ਪਏ ਨੇ। ਸੰਗਤ ਦੀ ਸੇਵਾ ਕਰਨੀ ਏ ਵੀ ਗਹਿਣਿਆਂ ਨਾਲ ਵੀ ਪੂਰੀ ਨਾ ਪਈ, ਗਰੀਬਾਂ ਦਾ ਕੱਚਾ ਘਰ ਹੈ ਉਹ ਵੀ ਗਿਰਵੀ ਰੱਖ ਆਏ ਨੇ। ਪੈਸੇ ਇਕੱਠੇ ਕਰਕੇ ਲੰਗਰ ਤਿਆਰ ਕੀਤਾ, ਸ਼ਾਮ ਪਈ, ਬੇੜੇ ਦੇ ਵਿੱਚ ਪੰਗਤਾਂ ਲੱਗੀਆਂ ਨੇ, ਸੇਵਾ ਪੈ ਦੋਨੋਂ ਭਰਾ ਕਰਦੇ ਨੇ। ਤੇ ਪਿਆਰਿਓ, ਇਹਨਾਂ ਨੂੰ ਇੰਜ ਪ੍ਰਤੀਤ ਹੁੰਦਾ ਏ ਜਿਵੇਂ ਹਰੇਕ ਪੰਗਤ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਆਪ ਬੈਠੇ ਹੋ। ਇੰਜ ਪ੍ਰਤੀਤ ਹੁੰਦਾ ਵਿੱਚ ਸੰਗਤ ਹਰ ਪ੍ਰਭ ਵਸੇ ਜੀ।

ਬੀੜੀ ਵਿੱਚ ਬੈਠਾ ਸੋਚਦਾ ਏ, ਮਹਾਰਾਜ ਅੱਜ ਤੇ ਅਸੀਂ ਗਹਿਣੇ ਵੇਚ ਦਿੱਤੇ, ਘਰ ਗਿਰਵੀ ਰੱਖ ਦਿੱਤਾ, ਜੇ ਫਿਰ ਤੂੰ ਇਮਤਿਹਾਨ ਦਾ ਪਰਚਾ ਪਾ ਦਿੱਤਾ ਤੇ ਫਿਰ ਅਸੀਂ ਕੀ ਕਰਾਂਗੇ, ਫਿਰ ਅਸੀਂ ਫੇਲ ਹੋ ਜਾਵਾਂਗੇ। ਪੈੜੇ ਦੇ ਹੱਥ ਵਿੱਚ ਲੱਕੜੀ ਦਾ ਟੁਕੜਾ ਹੈ, ਲੱਕੜੀ ਦੇ ਟੁਕੜੇ ਨਾਲ ਮਿੱਟੀ ਜ਼ਮੀਨ ਦੀ ਪੁੱਟਦਾ ਹੈ, ਨਾਲੇ ਸੋਚਾਂ ਵਿੱਚ ਡੁੱਬਿਆ ਵੀ ਕੀ ਤੱਕਦਾ ਹੈ, ਥੱਲੇ ਕੁਝ ਦਬਿਆ ਹੋਇਆ ਹੈ। ਮਿੱਟੀ ਪਰੇ ਹਟਾਈ ਇੱਕ ਗਾਗਰ ਨਿਕਲੀ, ਇਹ ਸੋਨੇ ਦੀਆਂ ਮੋਹਰਾਂ ਨਾਲ ਭਰੀ ਪਈ ਹੈ। ਗੁਰੂ ਬਹਾਨੇ ਨਾਲ ਦਿੰਦਾ ਹੈ, ਅਸੀਂ ਕਲਯੁਗੀ ਜੀਵ ਸੋਚ ਲੈਂਦੇ ਹਾਂ ਵੀ ਖਬਰੇ ਇਹ ਝੂਠੀਆਂ ਹੀ ਗੱਲਾਂ ਨੇ, ਇਹ ਸੂਰਜ ਪ੍ਰਕਾਸ਼ ਦਾ ਇਤਿਹਾਸ ਹੈ। ਭਾਈ ਗੁਰਦਾਸ ਜੀ ਨੇ ਵੀ ਪੈੜੇ ਤੇ ਦੁਰਗੇ ਦਾ ਜ਼ਿਕਰ ਕੀਤਾ ਹੈ। ਮੋਹਰਾਂ ਚੁੱਕੀਆਂ, ਘਰ ਵੀ ਗਿਰਵੀ ਛਡਾਇਆ, ਗਹਿਣੇ ਵੀ ਵਾਪਸ ਲੈ ਆਂਦੇ, ਬਚੀਆਂ ਮੋਹਰਾਂ ਸਿਰ ਤੇ ਗਾਗਰ ਚੁੱਕੀ ਤੇ ਪਹੁੰਚ ਗਏ ਅੰਮ੍ਰਿਤਸਰ, ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ। ਸੋਨੇ ਦੀਆਂ ਮੋਹਰਾਂ ਦੀ ਗਾਗਰ ਰੱਖ ਕੇ ਸਾਰਾ ਪਰਿਵਾਰ, ਦੋਨੋਂ ਭਰਾ ਅੱਗੇ ਹੋ ਕੇ ਸਾਰੀ ਗੱਲ ਸੁਣਾ ਰਹੇ ਨੇ, ਮਹਾਰਾਜ ਆ ਕੁਝ ਹੋਇਆ ਹੈ। ਤੇ ਗੁਰੂ ਅਰਜਨ ਦੇਵ ਮਹਾਰਾਜ ਕੀ ਕਹਿੰਦੇ ਨੇ, ਕਹਿੰਦੇ ਨੇ ਗੁਰਸਿੱਖੋ, ਤੁਹਾਨੂੰ ਸੰਗਤ ਦੀ ਸੇਵਾ ਦਾ ਇੰਨਾ ਫਿਕਰ ਏ ਤੇ ਮੈਨੂੰ ਤੁਹਾਡਾ ਕੋਈ ਫਿਕਰ ਨਹੀਂ। ਹੋਏ ਦੁਰਗਿਆ, ਜਦੋਂ ਤੈਨੂੰ ਸੰਗਤ ਦੀ ਸੇਵਾ ਦਾ ਫਿਕਰ ਹੋ ਗਿਆ ਸੀ ਵੀ ਮੈਂ ਕਿਵੇਂ ਸੇਵਾ ਨਿਭਾਵਾਂਗਾ, ਤੇ ਮੈਨੂੰ ਤੇਰਾ ਫਿਕਰ ਹੋ ਗਿਆ ਸੀ ਇਹ ਗਰੀਬ ਇੰਨੀ ਸੇਵਾ ਕਿਵੇਂ ਕਰੇਗਾ, ਮੈਨੂੰ ਤੇਰਾ ਫਿਕਰ ਹੋ ਗਿਆ ਸੀ। ਮੇਰੇ ਮਹਾਰਾਜ ਕਦੀ ਨਹੀਂ ਸਹਾਰ ਸਕਦੇ, ਮੇਰੇ ਸਿੱਖ ਦੇ ਬੱਚੇ ਘਰੋਂ ਬੇਘਰ ਬੈਠੇ ਹੋ, ਮੇਰੇ ਦਾਤਾ ਜੀ ਇਹ ਕਦੀ ਨਹੀਂ ਸਹਾਰ ਸਕਦੇ, ਮੇਰਾ ਸਿੱਖ ਕਿਸੇ ਦਾ ਕਰਜ਼ਾਈ ਹੋਵੇ, ਮੇਰਾ ਸਿੱਖ ਕਿਸੇ ਦਾ ਦੇਣਦਾਰ ਹੋਵੇ। ਹਾਂ ਬਈ, ਤੁਹਾਡੇ ਸੁੱਖਾਂ ਦੀ ਜ਼ਿੰਮੇਵਾਰੀ ਹੁਣ ਮੇਰੀ ਹੋ ਗਈ, ਤੁਸਾਂ ਜੀਵਨ ਬਣਾ ਲਿਆ ਏ। ਪਿਆਰਿਓ, ਇਤਿਹਾਸ ਵਿੱਚੋਂ ਸਤਿਗੁਰਾਂ ਦੇ ਪਾਵਨ ਉਪਦੇਸ਼ ਦੇ ਵਿੱਚੋਂ

ਭਾਵੇਂ ਸਾਰੀ। ਜਿਨ੍ਹਾਂ ਨੂੰ ਰੱਬ ਭੁੱਲ ਜਾਵੇ ਉਹ ਜ਼ਿੰਦਗੀ ਵਿੱਚ ਰੁੱਲ ਜਾਂਦੇ ਨੇ, ਜਿਨ੍ਹਾਂ ਦੇ ਰੱਬ ਚਿੱਤ ਰਹੇ ਆ ਦੁਨੀਆਂ ਦੇ ਸੁੱਖ ਉਹਨਾਂ ਦੇ ਮਗਰ ਮਗਰ ਤੁਰੇ ਫਿਰਦੇ ਨੇ। ਇੱਕੋ ਵਿਸਰ ਨਾ ਜਾਏ ਕਾਰ ਵਿਹਾਰ ਕਰਦਿਆਂ ਤੋਂ ਨਿਰੰਕਾਰ ਦੇ ਨਾਲ ਜੁੜਿਆ ਹੈ। 24 ਘੰਟਿਆਂ ਦੇ ਵਿੱਚ 2.5-3 ਘੰਟੇ ਗੁਰਸਿੱਖ ਸਵਾਸਾਂ ਦਾ ਦਸਵੰਧ ਕੱਢਦਾ ਹੈ। ਕਥਾ ਕੀਰਤਨ ਸੁਣ ਕੇ ਨਿਤਨੇਮ ਕਰਕੇ ਦਸਾਂ ਨੌਵਾਂ ਦੀ ਨੇਕ ਕਮਾਈ ਕਰਕੇ ਜਿੱਥੇ ਆਪਣੇ ਬੱਚਿਆਂ ਦੇ ਮੁੱਖ ਵਿੱਚ ਪਾਉਂਦਾ ਹੈ ਨਾ, ਗਰੀਬ ਗੁਰਬੇ ਦੇ ਮੂੰਹ ਵਿੱਚ ਗੁਰੂ ਦੀ ਗੋਲਕ ਵਿੱਚ ਵੀ ਪਾਉਂਦਾ ਹੈ। ਹਾਂ ਬਈ, ਘਰ ਪਰਿਵਾਰ ਸੰਸਾਰ ਦੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਹੋਇਆਂ

0: ਆਪੇ ਹੀ ਕੀਤਾ ਪਾਵਣਾ, ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ, ਆਪੇ ਹੀ ਕੀਤਾ ਪਾਵਣਾ, ਹੁਕਮ ਕੀਏ ਮਨ ਪਾਵਦੇ, ਰਾਹ ਪੀੜੈ ਅੱਗੇ ਜਾਵਣਾ, ਨੰਗਾ ਦੋਜ਼ਕ ਚਾਲਿਆ ਤਾਂ ਦਿਸੈ ਖਰਾ ਡਰਾਵਣਾ, ਕਰ ਔਗਣ ਪਛੋ ਤਾਵਣਾ, ਨੰਗਾ ਦੋਜਕ ਚਾਲਿਆ ਤਾਂ ਦਿਸੈ ਖਰਾ ਡਰਾਵਣਾ, ਕਰ ਔਗਣ ਪਛੋ ਤਾਵਣਾ। ਗੁਰੂ ਸਵਾਰੇ ਸਤਸੰਗੀ ਜਨੋ, ਸਤਿਗੁਰਾਂ ਦੇ ਆਸਾ ਕੀ ਵਾਰ ਦੀ ਚੌਦਵੀਂ ਪੌੜੀ ਨਾਲ ਜੋ ਦੋ ਸ਼ਲੋਕ ਦਰਜ ਨੇ, ਉਹਨਾਂ ਸ਼ਲੋਕਾਂ ਦੀ ਵਿਚਾਰ ਆਪਾਂ ਕਰ ਚੁੱਕੇ ਹਾਂ। ਇਸ ਚੌਦਵੀਂ ਪੌੜੀ ਦਾ ਪਾਠ ਆਪ ਜੀ ਨੇ ਹੁਣ ਸਰਵਣ ਕੀਤਾ ਹੈ। ਆਓ ਇਸ ਤੋਂ ਅੱਗੇ ਇਸ ਪੌੜੀ ਨੂੰ ਉਸ ਲੜੀ ਦੇ ਅਧੀਨ ਆਪਾਂ ਵਿਚਾਰ ਸਕੀਏ। ਹਜ਼ੂਰ ਨੇ ਚੌਦਵੀਂ ਪੌੜੀ ਦੇ ਪਹਿਲੇ ਸ਼ਲੋਕ ਦੇ ਵਿੱਚ ਉਸ ਵਿਖਾਵੇ ਦੇ ਪ੍ਰਪੰਚ ਪਖੰਡ ਦਾ ਜ਼ਿਕਰ ਕੀਤਾ, ਜਿਸ ਕੋਲ ਦਿੱਖ ਬਹੁਤ ਹੈ, ਪੁਸ਼ਾਕ ਉਹਦੀ ਬਾਹਰੋਂ ਰਹਿਣੀ ਬਹਿਣੀ ਕੁਝ ਵਕਤ ਵਾਸਤੇ ਪ੍ਰਭਾਵਿਤ ਜ਼ਰੂਰ ਕਰਦੀ ਹੈ, ਪਰ ਜਦੋਂ ਇਨਸਾਨ ਨਜ਼ਦੀਕ ਜਾਂਦਾ ਹੈ ਤੇ ਜੋ ਬਾਹਰੋਂ ਦੂਰੋਂ ਦਿਸ ਕੇ ਪ੍ਰਭਾਵਿਤ ਕਰ ਰਿਹਾ ਸੀ, ਨੇੜੇ ਜਾ ਕੇ ਉਹਦੇ ਪੱਲੇ ਨਿਰਾਸ਼ਤਾ ਪੈਂਦੀ। ਮੈਂ ਇਸ਼ਾਰਾ ਕਰ ਰਿਹਾ ਕਿ ਸਿਮਲ ਰੁੱਖ ਸਰਾਇਰਾ ਅਤ ਦੀਰਘ ਅਤ ਮੁੱਛ, ਕਿਉਂਕਿ ਵਿਚਾਰ ਦੀ ਲੜੀ ਨੂੰ ਅਸੀਂ ਪੌੜੀ ਤੱਕ ਲੈ ਕੇ ਤੁਰਾਂਗੇ ਜੋ ਅਸੀਂ ਆਰੰਭ ਕੀਤੀ ਹੈ। ਸਿਮਲ ਰੁੱਖ ਸਰਾਇਰਾ ਅਤ ਦੀਰਘ ਅਤ ਮੁੱਛ, ਓਏ ਜੇ ਆਵੈ ਆਸ ਕਰ ਜਾਹੇ ਨਿਰਾਸੇ ਕਿੱਤ, ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵੈ ਪਥ। ਸਿੰਬਲ ਦਾ ਦਿਖਾਵਾ, ਉਸਦਾ ਆਕਾਰ ਪੰਛੀਆਂ ਨੂੰ ਪ੍ਰਭਾਵਿਤ ਕਰਦਾ ਤੇ ਉਹ ਆਪਣੇ ਅੰਦਰ ਇਸ ਭਰਮ ਨੂੰ ਵੀ ਪਾਲ ਲੈਂਦੇ ਨੇ ਕਿ ਇਹ ਸਾਹਮਣੇ ਵਾਲੇ ਰੁੱਖ ਨੂੰ ਜਿਹੜੇ ਫਲ ਲੱਗੇ ਨੇ, ਇਹਨਾਂ ਫਲਾਂ ਦਾ ਰਸ ਸਾਡੀ ਤ੍ਰਿਪਤੀ ਕਰਾਏਗਾ, ਸਾਨੂੰ ਰਜੇਵਾਂ ਦੇਗਾ। ਪਰ ਹਜ਼ੂਰ ਕਹਿੰਦੇ ਨੇ ਜਦੋਂ ਪੰਛੀ ਨਜ਼ਦੀਕ ਆਉਂਦਾ ਹੈ, ਉਸ ਫਲ ਵਿੱਚ ਫੋਕਾ ਰੂਹ ਨਿਕਲਦਾ, ਉਹ ਵਿਚਾਰਾ ਨਿਰਾਸ਼ ਜਾਂਦਾ ਕਿ ਜਿਹੜੀ ਆਸ ਲੈ ਕੇ ਮੈਂ ਆਇਆ ਉਹ ਕੁਛ ਮੈਨੂੰ ਹਕੀਕਤ ਵਿੱਚ ਨਹੀਂ ਮਿਲਿਆ। ਇਸ ਦਾ ਭਾਵ ਇਹ ਵੇ ਕਿ ਵਿਖਾਵੇ ਦਾ ਲਿਬਾਸ, ਵਿਖਾਵੇ ਦੀ ਸ਼ਬਦਾਵਲੀ ਕਈ ਵਾਰੀ ਜਗਿਆਸੂਆਂ ਨੂੰ ਪ੍ਰਭਾਵਿਤ ਕਰਦੀ ਹੈ, ਪਰ ਜਿਹੜੀ ਭੁੱਖ ਲੈ ਕੇ ਇੱਕ ਪੰਛੀ ਸਿੰਬਲ ਕੋਲ ਆਉਂਦਾ ਉਹਦੀ ਭੁੱਖ ਦੀ ਪੂਰਤੀ ਉਹ ਰੁੱਖ ਨਹੀਂ ਕਰਦਾ। ਇਸੇ ਤਰ੍ਹਾਂ ਜਗਿਆਸੂ ਜਿਹੜੀ ਭੁੱਖ ਲੈ ਕੇ ਆਉਂਦਾ ਕਈ ਵਾਰੀ ਪਖੰਡੀ ਬਾਹਰ ਮੁਖੀ ਲਿਸ਼ਕ ਪੁਸ਼ਕ ਵਾਲਾ ਉਹ ਅੰਦਰੂਨੀ ਭੁੱਖ ਲੈ ਕੇ ਆਏ ਹੋਏ ਜਗਿਆਸੂ ਦੇ ਅੰਦਰ ਦੀ ਭੁੱਖ ਨਹੀਂ ਦੂਰ ਕਰ ਸਕਦਾ, ਕਿਉਂਕਿ ਉਹ ਜੋ ਕੁਛ ਲੈਣ ਆਇਆ ਉੱਥੋਂ ਮਿਲ ਨਹੀਂ ਰਿਹਾ। ਸਤਿਗੁਰੂ ਨੇ ਉਸ ਵਿੱਚ ਸਿੰਬਲ ਵੀ ਜ਼ਿਕਰ ਕੀਤਾ। ਹੁਣ ਦੂਜਾ ਸ਼ਲੋਕ ਜੋ ਸਾਂ ਵਿਚਾਰਿਆ ਸੀ ਕਿ ਪੜ ਪੁਸਤਕ ਸੰਧਿਆ ਬਾਦੰਗ, ਸਿਲ ਪੂਜਸ ਬਗਲ ਸਮਾਦੰਗ, ਮੁੱਖ ਝੂਠ ਵਿਭੂਖਣ ਸਾਰੰਗ, ਤ੍ਰੈਪਾਲ ਤਿਹਾਲ ਵਿਚਾਰੰਗ, ਗਲ ਮਾਲਾ ਤਿਲਕ ਲਲਾਟੰਗ, ਦੋਇ ਧੋਤੀ ਬਸਤਰ ਕਪਾਟੰਗ, ਜੇ ਜਾਨਸ ਬਰਮੰਗ ਕਰਮੰਗ, ਸਭ ਫੋਕਟ ਨਿਸ਼ਚੋ ਕਰਮੰਗ, ਕਹੋ ਨਾਨਕ ਨਿਸ਼ਚੋ ਧਿਆਵੈ ਬਿਨ ਸਤਿਗੁਰ ਬਾਟ ਨਾ ਭਾਵ ਹੈ। ਇਹ ਸਲੋਕ ਅਸਲ ਵਿੱਚ ਕਿਸੇ ਵਿਦਵਾਨ ਪੰਡਿਤ ਨੂੰ ਮੁਖਾਤਬ ਕਰਕੇ ਉਚਾਰਨ ਕੀਤਾ ਹੈ। ਹੈ ਤਾਂ ਪ੍ਰਥਾ ਇਹ ਸਲੋਕ ਕਿ ਜਿਹੜਾ ਪਾਠ ਵੀ ਪੜ੍ਹਦਾ ਹੈ, ਪੋਥੀਆਂ ਪੜ੍ਹ ਕੇ ਸੰਧਿਆ ਆਦਿ ਕਰਮ ਵੀ ਕਰਦਾ, ਗਾਇਤਰੀ ਮੰਤਰ ਵੀ ਜਪਦਾ ਹੈ, ਬਗਲੇ ਵਰਗੀ ਸਮਾਧੀ ਵੀ ਲਾਉਂਦਾ ਹੈ, ਪਰ ਅੰਦਰ ਕਪਟ ਰੱਖਿਆ ਹੋਇਆ ਹੈ, ਬਾਹਰ ਮੁਖੀ ਤਿਲਕ ਵੀ ਨੇ, ਉਸ ਕੋਲ ਮਾਲਾ ਵੀ ਹੈ, ਧੋਤੀਆਂ ਵੀ ਨੇ, ਪਰ ਹਜ਼ੂਰ ਕਹਿੰਦੇ ਨੇ ਅੰਦਰ ਨਿਸ਼ਚਾ ਕੋਈ ਨਹੀਂ। ਜੇ ਕਿਤੇ ਉਹ ਯਕੀਨ ਨਾਲ ਬ੍ਰਹਮ ਕਰਮ ਕਰੇ, ਬ੍ਰਹਮ ਕਰਨ ਅਰਜ਼ ਕੀਤੀ ਸੀ ਕਿ ਪਰਮਾਤਮਾ ਦਾ ਸਿਮਰਨ ਹੀ ਸਭ ਤੋਂ ਉੱਤਮ ਬ੍ਰਹਮ ਕਰਮ ਹੈ। ਜੇ ਉਹ ਪਰਮਾਤਮਾ ਦੇ ਸਿਮਰਨ ਭਜਨ ਵਿੱਚ ਬੰਦਗੀ ਵੀ ਜੁੜ ਜਾਏ, ਉਹ ਯਕੀਨਨ ਜਾਣੋ ਇਹਨਾਂ ਕਰਮਾਂ ਨੂੰ ਫੋਕਟ ਜਮ ਸਮਝੇਗਾ। ਤੇ ਸਤਿਗੁਰੂ ਨੇ ਅਖੀਰ ਵਿੱਚ ਕਿਹਾ ਸੀ, ਕਹੋ ਨਾਨਕ ਨਿਹਚੋ ਧਿਆਵੈ। ਨਿਹਚੋ ਦਾ ਅਰਥ ਕੀਤਾ ਸੀ ਯਕੀਨ, ਭਰੋਸਾ, ਸ਼ਰਧਾ, ਫੇਥ, ਵਿਸ਼ਵਾਸ। ਜਿਹੜਾ ਇਨਸਾਨ ਪਾਰ ਬ੍ਰਹਮ ਪਰਮੇਸ਼ਵਰ ਦੇ ਨਾਮ ਨੂੰ ਪੂਰੇ ਵਿਸ਼ਵਾਸ ਦੇ ਨਾਲ ਧਿਆਵੇਗਾ, ਉਹ ਸੱਚਮੁੱਚ ਅੰਦਰ ਦੇ ਰਸ ਤੇ ਪ੍ਰਭੂ ਵਿੱਚ ਅਭੇਦ ਹੋਏਗਾ। ਪਰ ਇਸ ਗੱਲ ਦੀ ਸਮਝ ਗੁਰੂ ਤੋਂ ਬਿਨਾਂ ਨਹੀਂ ਪੈਂਦੀ। ਕਹੋ ਨਾਨਕ ਨਿਹਚੋ ਧਿਆਵੈ ਬਿਨ ਸਤਿਗੁਰ। ਵਾਟ ਦਾ ਅਰਥ ਹੈ ਰਸਤਾ, ਮਾਰਗ। ਸਭ ਤੋਂ ਪਹਿਲੀ ਗੱਲ, ਜਿਹੜਾ ਅਦ੍ਰਿਸ਼ਟ ਹੈ, ਜਿਹਦਾ ਰੂਪ ਰੇਖ ਚੱਕਰ ਚਿੰਨ੍ਹ ਕੁਛ ਵੀ ਨਹੀਂ, ਇਹ ਭਰੋਸਾ ਬਣਾ ਲੈਣਾ ਕਿ ਜਿਸ ਨੂੰ ਮੈਂ ਜਪਣਾ ਪਿਆ ਉਹ ਹੈ, ਬੜੀ ਵੱਡੀ ਗੱਲ ਹੈ। ਨਹੀਂ ਤਾਂ ਮਨੁੱਖੀ ਮਨ ਆਕਾਰ ਭਾਲਦਾ, ਮਨੁੱਖੀ ਮਨ ਕਹਿੰਦਾ ਮੈਂ ਉਸ ਨੂੰ ਮੰਨਾਂਗਾ ਜੋ ਦ੍ਰਿਸ਼ਟਮਾਨ ਹੈ, ਪਰ ਅਸੀਂ ਪੂਜਾ ਉਸ ਦੀ ਕਰਨੇ ਪਏ ਹਾਂ ਕਿ ਜਿਹੜਾ ਅਦ੍ਰਿਸ਼ਟ ਹੈ, ਉਹਦੀ ਖੋਂਦ ਹੈ। ਜਿਵੇਂ ਸਾਹਿਬ ਨੇ ਇਹ ਬਚਨ ਕਿਚੇਨ ਅਰ ਬਰਨ ਜ਼ਾਤ ਅਰ ਪਾਤ ਨਹਿਨ ਜੇ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਹਿ। ਇੱਥੋਂ ਤੱਕ ਉਸਦਾ ਕੋਈ ਰੂਪ ਨਹੀਂ, ਕੋਈ ਰੇਖ ਨਹੀਂ, ਕੋਈ ਜ਼ਾਤ ਨਹੀਂ, ਕੋਈ ਰੰਗ ਨਹੀਂ, ਕੁਛ ਵੀ ਨਹੀਂ, ਇਹ ਸ਼ਬਦ ਵਰਤੇ। ਪਰ ਅਗਲੀ ਗੱਲ ਕਹੀ ਕਿ ਅਚਲ ਮੂਰਤ, ਇਹਦਾ ਅਰਥ ਇਹ ਨਹੀਂ ਕਿ ਉਹ ਹੈ ਨਹੀਂ, ਅਚਲ ਮੂਰਤ ਦਾ ਅਰਥ ਹੈ ਕਿ ਇਹ ਯਕੀਨ ਜਾਣ ਜਿਹਦਾ ਰੂਪ ਰੇਖ ਰੰਗ ਕੁਛ ਵੀ ਨਹੀਂ, ਸੱਚ ਇਹ ਵੇ ਕਿ ਉਹ ਹੈ। ਮਹਾਰਾਜ ਕਹਿੰਦੇ ਨੇ ਅਮਿਤੋਜ ਕਹੀਜੈ, ਉਹਦੀ ਸ਼ਕਤੀ ਉਹਦੇ ਬਲ ਦਾ ਕਦੀ ਕਿਸੇ ਨੇ ਅੰਤ ਨਹੀਂ ਬਾਹਿਆ। ਮੇਰੀ ਬੇਨਤੀ ਸੀ ਨਿਹਚੋ ਧਿਆਵੈ ਦਾ ਅਰਥ, ਪਹਿਲੀ ਗੱਲ ਉਹ ਹੈ, ਦੂਸਰੀ ਗੱਲ ਕੱਲਾ ਹੈ ਹੀ ਨਹੀਂ, ਉਹ ਇੱਕ ਉਹ ਖੂਨ ਦੇ ਜਿਹੜੀਆਂ ਸਾਰੀਆਂ ਥਾਵਾਂ ਤੇ ਵਿਆਪਕ ਹੈ। ਹੈ ਦਾ ਅਰਥ ਮੈਂ ਨਿਹਚੋ ਦੇ ਅਰਥ ਕਰਨ ਲੱਗਾ ਪੌੜੀ ਨਾਲ ਜੋੜ ਕੇ, ਮੰਨ ਲਓ ਕਿ ਉਹ ਹੈ, ਪਰ ਹੈ ਦਾ ਅਰਥ ਇਹ ਨਹੀਂ ਕਿ ਉਹ ਕਿਸੇ ਇੱਕ ਚਾਰ ਦੀਵਾਰੀ ਤੱਕ ਸੀਮਿਤ ਹੈ, ਉਹ ਹੈ ਕਿਸੇ ਉਹ ਇੱਕ ਇਲਾਕੇ ਤੱਕ ਸੀਮਿਤ ਹੈ। ਹੈ ਦਾ ਅਰਥ ਹੈ ਕਿ ਪਾਰ ਬ੍ਰਹਮ ਪਰਮੇਸ਼ਵਰ ਤੂੰ ਸਭਨੀ ਥਾਈ ਜਿੱਥੇ ਹੋ ਜਾਈ, ਹੈ ਦਾ ਅਰਥ ਤੂੰ ਸਾਰੀਆਂ ਥਾਵਾਂ ਤੇ। ਇਹ ਵੀ ਸੱਚ ਹੈ ਜਿਨ੍ਹਾਂ ਨੇ ਉਸ ਪਰਮ ਸ਼ਕਤੀ ਪਰਮਾਤਮਾ ਨੂੰ, ਰੱਬ ਨੂੰ, ਅੱਲਾਹ ਨੂੰ, ਵਾਹਿਗੁਰੂ ਨੂੰ ਇੱਕ ਦਾਇਰੇ ਤੱਕ ਸੀਮਿਤ ਰੱਖ ਕੇ ਕਿਹਾ ਕਿ ਇਹ ਪੱਥਰ ਦੀ ਮੂਰਤੀ ਚ ਹੈ, ਦੂਸਰੇ ਨੇ ਕਹਿ ਦਿੱਤਾ ਇਹ ਮਸੀਤ ਵਿੱਚ ਹੈ। ਮੈਂ ਬੇਨਤੀ ਕਰਾਂਗਾ, ਗੁਰੂ ਗ੍ਰੰਥ ਸਾਹਿਬ ਦੀ ਗੁਰਮਤ ਕਹਿੰਦੀ ਹੈ ਖੈ ਜ਼ਰੂਰ, ਪਰ ਉਹਨੂੰ ਨਾ ਤਾਂ ਮੂਰਤੀ ਤੱਕ ਸੀਮਿਤ ਕਰੋ, ਨਾ ਉਹਨੂੰ ਮਸੀਤ ਤੱਕ ਸੀਮਿਤ ਕਰੋ। ਮੈਂ ਅਗਲੀ ਗੱਲ ਕਹਿਦਿਆਂ ਦ੍ਰਿੜਤਾ ਨਾਲ ਕਹਿਣੀ ਪੈਂਦੀ ਹੈ ਕਿ ਸੱਚ ਇਹ ਵੇ ਕਿ ਪਰਮ ਪਿਤਾ ਪਰਮਾਤਮਾ ਦੀ ਖੋਂਦ ਨੂੰ ਗੁਰਦੁਆਰੇ ਦੀ ਚਾਰ ਦੀਵਾਰੀ ਤੱਕ ਸੀਮਿਤ ਮਤ ਕਰੋ, ਉਹ ਕੇਵਲ ਇੱਕ ਦਾਇਰੇ ਤੱਕ ਸੀਮਿਤ ਨਹੀਂ। ਜੇ ਉਸ ਹੈ ਵਾਲੀ ਤਾਕਤ ਨੂੰ ਨਿਹਚੋ, ਜਿਹਨੂੰ ਬਾਣੀ ਚ ਮੈਂ ਸ਼ਬਦ ਵਰਤਿਆ ਹੈ ਕਿ ਪਰਮਾਤਮਾ ਹੈ, ਕਬੀਰ ਸਾਹਿਬ ਨੇ ਇੱਕ ਦਲੀਲ ਦਿੱਤੀ, ਉਹ ਕਹਿੰਦੇ ਨੇ ਅੱਲਾਹ ਇੱਕ ਮਸੀਤ ਬਸਤ ਹੈ। ਜੇ ਰੱਬ ਸਿਰਫ ਇੱਕ ਇੱਟਾਂ ਦੀ ਚਾਰ ਦੀਵਾਰੀ ਮਸਜਿਦ ਦੇ ਤੱਕ ਮਹਿਦੂਦ ਕਹਿ, ਸੀਮਿਤ ਕਹਿ, ਅਵਰ ਮੁਲਕ ਕਿਸ ਕੇਰਾ, ਇਸ ਮਸੀਤ ਧਰਮ ਅਸਥਾਨ ਤੋਂ ਬਾਹਰ ਜਿਹੜੇ ਲੋਕ ਨੇ ਉਹਨਾਂ ਨੂੰ ਸੰਭਾਲਣ ਵਾਲਾ ਕਿਹੜੀ ਸ਼ਕਤੀ, ਕਿਹੜੀ ਤਾਕਤ ਹੈ। ਮੈਂ ਬੇਨਤੀ ਕਰਾਂਗਾ, ਧਰਮ ਅਸਥਾਨ ਹੁੰਦੇ ਨੇ, ਧਰਮ ਦੇ ਗੁਣ ਸਿੱਖਣ ਦੀ ਜਾਂਚ ਆ ਜਾਏ, ਪਰ ਚੇਤੇ ਰੱਖਿਓ ਧਰਮ ਅਸਥਾਨ ਤੋਂ ਬਾਹਰ ਜਾ ਕੇ ਉਹਨਾਂ ਗੁਣਾਂ ਦੀ ਪ੍ਰੈਕਟਿਸ ਵੀ ਕਰੇਗੀ। ਇਉਂ ਕਹਿ ਲਵਾਂ ਕਿ ਇੱਕ ਇੰਸਟੀਚਿਊਟ ਜਾਂ ਇੱਕ ਅਦਾਰਾ, ਇੱਕ ਸਕੂਲ ਵਿਦਿਆਲਿਆ ਕਿਸੇ ਬੱਚੇ ਨੂੰ ਤਾਲੀਮ ਦਿੰਦਾ, ਇਹਦਾ ਮਤਲਬ ਇਸ ਬੰਦੇ ਨੂੰ ਸਮਝ ਪੈ ਜਾਏ, ਗਿਆਨ ਆ ਜਾਏ, ਤਾਲੀਮ ਹੋਵੇ ਦੇ ਕੋਲ, ਪਰ ਉਸ ਤਾਲੀਮ ਦਾ ਫਾਇਦਾ ਤਾਂ ਹੈ ਜੇ ਉਹ ਫੀਲਡ ਵੀ ਜਾ ਕੇ ਆਪਣੇ ਸਿੱਖੇ ਹੋਏ ਗਿਆਨ ਦੇ ਨਾਲ ਲੋਕਾਂ ਦਾ ਭਲਾ ਵੀ ਕਰਦਾ। ਫਿਰ ਬੇਨਤੀ ਸੁਣਿਓ, ਹੈ ਦੁਨਿਆਵੀ ਜੀ ਉਦਾਹਰਨ, ਕੋਈ ਏਡੀ ਪਾਏਦਾਰ ਗੱਲ ਨਹੀਂ ਮੈਂ ਕਰ ਰਿਹਾ, ਬਖਸ਼ ਦਿਆ ਜੇ, ਪਰ ਸਮਝਣ ਵਾਸਤੇ। ਇੱਕ ਬੱਚਾ ਮੈਡੀਕਲ ਕਾਲਜ ਚ ਪੜ੍ਹਦਾ, ਤਾਲੀਮ ਲੈ ਰਿਹਾ, ਪਰ ਯਾਦ ਰੱਖੋ ਉਹ ਡਾਕਟਰ ਬਣ ਕੇ ਜਦੋਂ ਬਾਹਰ ਨਿਕਲੇ ਤੇ ਉਹਦੀ ਪੜ੍ਹਾਈ ਦਾ ਫਾਇਦਾ ਇਹ ਹੋਵੇ ਕਿ ਬਿਮਾਰੀ ਲੋਕਾਂ ਦੀ ਕੱਢ ਸਕੇ, ਪਰ ਜੇ ਉਹ ਆਪਣੇ ਗਿਆਨ ਨੂੰ ਮੈਡੀਕਲ ਕਾਲਜ ਯੂਨੀਵਰਸਿਟੀ ਤੱਕ ਸੀਮਿਤ ਰੱਖੇਗਾ, ਸ਼ਾਇਦ ਲੋਕਾਂ ਦਾ ਇੰਨਾ ਭਲਾ ਨਾ ਹੋਵੇ। ਕਾਲਜ, ਵਿਦਿਆਲਿਆ, ਸਕੂਲ, ਮਦਰਸੇ, ਧਰਮਸ਼ਾਲਾ, ਗੁਰਦੁਆਰਾ, ਧਰਮ ਅਸਥਾਨ ਇਸ ਕਰਕੇ ਨੇ ਕਿ ਬੰਦਾ ਧਰਮ ਦਾ ਗਿਆਨ ਹਾਸਲ ਕਰ ਸਕੇ, ਉਸ ਗਿਆਨ ਨੂੰ ਚਾਰ ਦੁਆਰੀ ਤੋਂ ਬਾਹਰ ਨਿਕਲ ਕੇ ਲੋਕਾਂ ਦੇ ਘਰ ਘਰ ਤੱਕ ਪਹੁੰਚਾ ਸਕੇ। ਮੇਰੇ ਸਤਿਗੁਰੂ ਨੇ ਰੂਹਾਨੀਅਤ ਦੇ ਗਿਆਨ ਨੂੰ ਇੱਕ ਦਾਇਰੇ ਤੱਕ ਸੀਮਿਤ ਨਹੀਂ ਰੱਖਿਆ। ਹਜ਼ੂਰ ਨੇ ਕਿਹਾ ਵੀ ਦੇਖ ਕਿ ਨੇਚੋ ਧਿਆਵੇ ਦਾ ਅਰਥ ਹੈ ਰੱਬ ਦੀ ਸ਼ਕਤੀ ਨੂੰ ਇੱਕ ਧਰਤੀ ਤੱਕ, ਇੱਕ ਵਜੂਦ ਤੱਕ ਸੀਮਿਤ ਮਤ ਕਰੋ। ਅੱਲਾ ਇੱਕ ਮਸੀਤ ਬਸਤ ਹੈ, ਅਵਰ ਮੁਲਕ ਕਿਸ ਕੇਰਾ, ਹਿੰਦੂ ਮੂਰਤ ਨਾਮ ਨਿਵਾਸੀ ਦੋਹ ਮੈਂ ਤਤ ਨਾ ਖੇਰਾ। ਦੂਸਰਾ ਕਹਿ ਰਿਹਾ ਉਹ ਮੂਰਤੀ ਵਿੱਚ ਹੈ। ਬਾਬਾ ਜੀ ਦਾ ਬੋਲ ਕਹਿ ਕਬੀਰ ਸਾਹਿਬ ਦਾ, ਦੱਖਣ ਦੇਸ਼ ਖਰੀ ਕਾ ਵਾਸਾ, ਪੱਛਮ ਅੱਲਾ ਮੁਕਾਮਾ, ਦਿਲ ਮੈਂ ਖੋਜ ਦਿਲੈ ਦਿਲ ਖੋਜੋ ਇਹੀ ਖੌਰ ਮੁਕਾਮਾ। ਜਿਹੜਾ ਦਿਲ ਵਿੱਚ ਹੈ, ਮੇਰੇ ਦਿਲ ਵਿੱਚ, ਇਹਦਾ ਅਰਥ ਇਹ ਨਹੀਂ ਕਿ ਦਿਲ ਮੈਂ ਖੋਜ ਦਿਲੈ ਦਿਲ ਖੋਜੋ ਇੱਕ ਕਮਿਊਨਿਟੀ ਨੂੰ ਕਹਿ ਦਿੱਤਾ ਕਿ ਸਿੱਖੋ ਤੁਹਾਡੇ ਦਿਲ ਵਿੱਚ, ਹਿੰਦੂ ਕੇਵਲ ਤੁਹਾਡੇ ਦਿਲ ਵਿੱਚ। ਯਾਦ ਰੱਖੋ ਹਿਊਮਨ ਬੀਂਗ, ਪਰਮਾਤਮਾ ਨੇ ਜਿਸ ਦੀ ਬਾਡੀ ਵਿੱਚ ਆਪਣੀ ਚੇਤਨਤਾ ਟਿਕਾਈ ਹੈ, ਹਰ ਬੰਦਾ ਆਪਣੇ ਦਿਲ ਵੀ ਝਾਤੀ ਮਾਰ ਕੇ ਦੇਖੇ, ਪਾਰ ਬ੍ਰਹਮ ਪਰਮੇਸ਼ਵਰ ਦੀ ਜੋਤ ਸਾਰੀਆਂ ਥਾਵਾਂ ਤੇ ਹੀ ਵਿਦਮਾਨ। ਇਸੇ ਕਰਕੇ ਬਾਬਾ ਜੀ ਦਾ ਸ਼ਬਦ ਤੁਸੀਂ ਰੋਜ਼ ਰਾਤ ਨੂੰ ਪੜ੍ਹ ਦੇਖੋ ਕਿ ਸਭ ਮੈਂ ਜੋਤ, ਜੋਤ ਹੈ ਸੋਏ। ਉਹ ਜੋਤ ਇੱਕ ਸਰੀਰ ਤੱਕ ਸੀਮਿਤ ਨਹੀਂ, ਮੈਂ ਨੇਚੋ ਦੇ ਅਰਥ ਕਰ ਰਿਹਾ, ਉਹ ਹੈ ਤੇ ਕੱਲਾ ਹੈ ਲਫ਼ਜ਼ ਇੱਕ ਦਾਇਰੇ ਤੱਕ ਸੀਮਿਤ ਨਹੀਂ, ਉਹ ਸਾਰੀਆਂ ਥਾਵਾਂ ਤੇ ਹੈ। ਇਸ ਯਕੀਨ ਨਾਲ ਕਿ ਤੂੰ ਜਪ ਉਹਨੂੰ। ਹਜ਼ੂਰ ਨੇ ਕਿਹਾ ਕਿ ਦੇਖ ਦਿਲ ਮੈਂ ਖੋਜ ਦਿਲ ਹੈ ਦਿਲ ਖੋਜੋ ਇਹੀ ਠੌਰ ਮੁਕਾਮ, ਸਾਹਮੇ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਾਹਮੇ ਚਾਨਣ ਹੋਏ, ਪਰ ਸਮਝ ਪਏਗੀ ਗੁਰਸਾਖੀ ਜੋਤ ਪ੍ਰਗਟੋ ਗੁਰੂ ਦੀ ਸਿੱਖਿਆ ਨਾਲ। ਨੇਚੋ ਦਾ ਅਰਥ ਪਹਿਲਾਂ ਕੀ ਉਹ ਹੈ, ਜਿਸ ਦਿਨ ਬੰਦੇ ਨੂੰ ਸਮਝ ਪੈ ਜਾਏ ਹੈ, ਪਰ ਚੇਤੇ ਰੱਖਿਓ ਦੁਨੀਆਂ ਦੀ ਮੁਥਾਜੀ ਮੁਕਣ ਲੱਗ ਪਏਗੀ, ਕਿਉਂਕਿ ਮਨੁੱਖੀ ਮਨ ਦ੍ਰਿਸ਼ਟਮਾਨ ਦੇ ਲੋਕਾਂ ਦੇ ਖੱਤ ਦੇਖਦਾ, ਉਹ ਅਦ੍ਰਿਸ਼ਟ ਦੇ ਖੱਤਾਂ ਵੱਲ ਝਾਤੀ ਨਹੀਂ ਮਾਰਦਾ। ਫਿਰ ਧਿਆਨ ਨਾਲ ਮੈਂ ਸ਼ਬਦ ਦੌਰਾਨ ਲੱਗਾ, ਅਸੀਂ ਅੱਖਾਂ ਨਾਲ ਦਿਸ ਦੀਆਂ ਚੀਜ਼ਾਂ ਤੇ ਯਕੀਨ ਕਰ ਰਹੇ ਹਾਂ, ਪਰ ਅਣਦਿਸ ਦੀ ਜਿਹੜੀ ਪਰਮ ਸ਼ਕਤੀ ਹੈ ਇਹਦੇ ਤੇ ਯਕੀਨ ਭਰੋਸਾ ਕਿਸੇ ਟਾਵੇਂ ਟਾਵੇਂ ਨੂੰ ਬਣਦਾ। ਇਸੇ ਕਰਕੇ ਬੰਦਾ ਬੰਦੇ ਦੇ ਹੱਥਾਂ ਵੱਲ ਦੇਖਦਾ, ਉਹਦੇ ਹੱਥਾਂ ਦਾ ਖਿਆਲ ਨਹੀਂ ਕਰਦਾ, ਜਿਹੜੇ ਦਿਸਦੇ ਨਹੀਂ ਅਣਦਿਸਦੇ ਵੀ ਲੋਕਾਂ ਦੀਆਂ ਝੋਲੀਆਂ ਭਰੀ ਜਾਂਦੇ, ਦਿਸਦੇ ਨਹੀਂ ਅਣਦਿਸ ਦਾ ਬਖਸ਼ਿਸ਼ ਕਰ ਰਿਹਾ। ਹਜ਼ੂਰ ਨੇ ਕਿਹਾ ਪਹਿਲੀ ਗੱਲ ਨੇਚੋ ਦਾ ਅਰਥ ਉਹ ਹੈ, ਤੇ ਦੂਸਰੀ ਮੈਂ ਬੇਨਤੀ ਕਰਾਂਗਾ, ਉਹ ਕੱਲਾ ਹੈ ਨਹੀਂ ਮੇਰੇ ਨਾਲ ਹੈ, ਹੈ ਤੇ ਮੇਰੇ ਨਾਲ ਦੋ ਸ਼ਬਦ ਨੇ ਨਾ, ਤੇ ਇਹ ਵੀ ਐਵੇਂ ਨਹੀਂ ਮੈਂ ਗੱਲ ਕਰ ਰਿਹਾ, ਬਰੀਕ ਗੱਲ ਇਹ ਸਮਝਿਓ, ਇੱਕ ਹੈ ਤੇ ਇੱਕ ਨਾਲ ਹੋਣਾ ਦੋ ਗੱਲਾਂ ਨੇ ਨਾ। ਕਿ ਆਪਾਂ ਸਾਰੇ ਪਰਿਵਾਰ ਦੇ ਜਿੰਨੇ ਰਿਸ਼ਤੇਦਾਰ ਖੂਨ ਦੇ ਇਸ ਤੇ ਗੁਰਦੁਆਰੇ ਆਏ ਆ, ਸਾਰੇ ਨਹੀਂ ਆਏ, ਪਰ ਜਿਹੜੇ ਸਾਡੇ ਪਰਿਵਾਰ ਦੇ ਜੀ ਨੇ ਉਹ ਹੈਨ, ਹੈ ਦਰ ਤੇ ਉਹਨਾਂ ਦੀ ਹੋਂਦ ਹੈ, ਕੋਈ ਪ੍ਰਦੇਸ਼ ਵਿੱਚ, ਕੋਈ ਦੇਸ਼ ਵਿੱਚ, ਕੋਈ ਨੇੜੇ ਵਿੱਚ, ਕੋਈ ਦੂਰੇ ਹੈ ਜ਼ਰੂਰ, ਪਰ ਮੈਂ ਬੇਨਤੀ ਕਰਾਂਗਾ ਪ੍ਰਭੂ ਇਸ ਤਰ੍ਹਾਂ ਹੈ ਨਹੀਂ ਕਿ ਜਿਵੇਂ ਮੇਰਾ ਬੱਚਾ ਹੈ ਪਰ ਮੇਰੇ ਕੋਲ ਨਹੀਂ। ਪਰਮਾਤਮਾ ਹੈ ਦੇ ਅਰਥ ਨੇ ਉਹ ਹੈ ਤੇ ਮੇਰੇ ਅੰਗ ਸੰਗ ਮੇਰੇ ਨਾਲ, ਇਹ ਹੈ ਨਿਸ਼ਚੋ, ਹੈ ਵੀ ਤੇ ਮੇਰੇ ਨਾਲ। ਵੇਖੋ ਫਿਰ ਸੁਣੋ, ਹੈ ਦਰ ਤੇ ਹੋਂਦ ਬੜਿਆਂ ਦੀ, ਪਰ ਹੋਂਦ ਅੰਗ ਸੰਗ ਨਹੀਂ। ਪਰਿਵਾਰ ਦੇ ਜੀਨ ਖੈਣ ਪਰ ਨਾਲ ਨਹੀਂ, ਮਿੱਤਰ ਖੈਣ ਪਰ ਹਰ ਥਾਂ ਨਹੀਂ। ਨੇਚੋ ਦਾ ਅਰਥ ਪ੍ਰਭੂ ਹੈ ਤੇ ਹੈ ਦੇ ਨਾਲ, ਉਹ ਮੇਰੇ ਨਾਲ ਹੈ। ਤਾਂ ਹੀ ਸਤਿਗੁਰੂ ਨੇ ਬਾਣੀ ਵਿੱਚ ਕਿਹਾ, ਘਰ ਬਾਹਰ ਤੇਰਾ ਪਰਵਾਸਾ, ਤੂੰ ਜਨ ਕਹਿ ਹੈ ਸੰਗ, ਮੇਰੇ ਨਾਲ ਹੈ।
1: ਕੱਲਾ ਪ੍ਰਭੂ ਨੂੰ ਨਹੀਂ, ਇਵਨ ਕਿ ਸ਼ਬਦ ਵਿੱਚ ਗੁਰੂ ਨੂੰ ਵੀ ਕਿਹਾ ਕਿ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਨਾਲ ਭਰੋਸਾ ਹੈ। ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲੈ ਛਡਾਈ। ਮੈਂ ਬੇਨਤੀ ਕਰਾਂਗਾ, ਹੈ ਇਹਨੂੰ ਕਿਹਾ ਕਿ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ, ਵੇਦ ਕਤੇਬ ਸੰਸਾਰ ਖਬਾਹੂ ਬਾਹਰਾ, ਨਾਨਕ ਕਾ ਪਾਤਸ਼ਾਹ ਦੀਸੈ ਜ਼ਾਹਰਾ। ਹੈ ਮੇਰੇ ਨਾਲ ਹੈ। ਮੈਂ ਅਗਲੀ ਬੇਨਤੀ ਕਰਾਂਗਾ, ਨਿਸ਼ਚੋ ਦਾ ਅਰਥ ਕੱਲਾ ਖੁਆਇ ਤੇ ਨਾਲ ਨਹੀਂ, ਜੋ ਮੈਂ ਹਰਕਤਾਂ ਕਰ ਰਿਹਾ ਮੇਰੇ ਸਰੀਰ ਦੀਆਂ ਹਰਕਤਾਂ ਵੀ ਦੇਖਦਾ। ਕਿਉਂਕਿ ਜਦੋਂ ਇਹ ਬਚਨ ਆਉਣਾ ਹੈ ਨਾ ਕਿ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਇਹ ਗੱਲ ਜ਼ਰੂਰ ਆਪਾਂ ਬਾਣੀ ਚੋਂ ਦੇਖਣੀ ਹੈ ਵੀ ਇਹ ਸਾਰਾ ਜੋ ਕੁਝ ਅਸੀਂ ਕਰ ਰਹੇ ਹਾਂ ਕੋਈ ਇਹਨੂੰ ਦੇਖ ਰਿਹਾ? ਨੰਗਾ ਦੋਜ਼ਖ ਚਾਲਿਆ ਦਾ ਅਰਥ ਕੀ ਹੈ? ਇਹ ਵੀ ਆਪਾਂ ਬਚਨ ਦੇਖਾਂਗੇ। ਫਿਰ ਬੇਨਤੀ ਹੈ ਕਿ ਉਹ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਕੱਲਾ ਹੈ ਨਹੀਂ, ਉਹ ਮੇਰੇ ਨਾਲ ਹੈ। ਸੋ ਸਤਿਗੁਰ ਪਿਆਰਾ ਮੇਰਾ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲੈ ਛਡਾਈ, ਉਹ ਮੈਨੂੰ ਛਡਾਉਂਦਾ, ਉਹ ਹੈ ਮੇਰੀਆਂ ਹਰਕਤਾਂ ਦੇਖ ਰਿਹਾ। ਗੁਰਮੁਖੋ ਬੇਨਤੀ ਜੇ ਆ ਸਾਡੇ ਸਰੀਰ ਤਾਂ ਕਿਸੇ ਦਾ 4 ਫੁੱਟ, 5 ਫੁੱਟ, 6 ਫੁੱਟ, 6.5 ਫੁੱਟ, 7 ਫੁੱਟ, ਇੰਨੇ ਐਡੀਆਂ ਦੇਹੀਆਂ ਨੇ। ਪਰਮਾਤਮਾ ਤਾਂ ਇੰਨੀ ਸੂਖਸ਼ਮ ਨਜ਼ਰ ਵਾਲਾ ਹੈ, ਉਹ ਨਿੱਕੇ ਨਿੱਕੇ ਸੈੱਲ ਨੂੰ ਵੀ ਦੇਖਦਾ ਜਿਹੜਾ ਸਾਡੀ ਬੋਡੀ ਚ ਅੱਖਾਂ ਨਾਲ ਵੀ ਨਹੀਂ ਦਿਸਦਾ ਪਿਆ। ਉਹ ਦਾਣੇ ਵਿੱਚ ਬੈਠੇ ਕੀੜੇ ਨੂੰ ਵੀ ਦੇਖਦਾ, ਉਹ ਨਵੋ ਬੀਜ ਬੀਜਿਆ ਬੀਜ ਵਿੱਚ ਢੱਕੇ ਹੋਏ ਬੀਜ ਨੂੰ ਵੀ ਦੇਖਦਾ ਪਿਆ। ਗੁਰੂ ਨਾਨਕ ਸਾਹਿਬ ਦੇ ਬੋਲ ਨੇ ਕਿ ਖਸਮੈ ਨਦਰੀ ਕੀੜਾ ਆਵੇ ਜੇਤੇ ਤੁਗੈ ਦਾਣੇ। ਉਹ ਤਾਂ ਕੀੜਿਆਂ ਨੂੰ ਵੀ ਦੇਖਦਾ ਪਿਆ ਵੀ ਮੇਰੀ ਬੇਨਤੀ ਉਹ ਹੈ ਮੇਰੇ ਨਾਲ ਹੈ। ਫਿਰ ਗੁਰਮੁਖੋ ਉਹ ਦੇਖਦਾ ਵੀ ਏ, ਉਹ ਸੁਣਦਾ ਵੀ ਏ, ਉਹ ਵਾਚਦਾ ਵੀ ਏ, ਪਰ ਹਾਂ ਇੱਕ ਬੜੀ ਉਹਦੀ ਵੱਡੀ ਬਖਸ਼ਿਸ਼ ਜੇ ਸਭ ਕੁਝ ਵੇਖਣ ਦੇ ਸੁਣਨ ਦੇ ਬਾਵਜੂਦ ਉਹਦੀ ਜਰਾਂ ਦੇ ਇੰਨੀ ਵੱਡੀ ਏ ਕਿ ਬੰਦੇ ਦੇ ਔਗਣ ਦੇਖਦਾ ਪਿਆ ਹੈ, ਪਰ ਜਰ ਕੇ ਫਿਰ ਵੀ ਉਹਨੂੰ ਸਵੇਰੇ ਰੋਟੀ ਦੇਈ ਜਾਂਦਾ ਹੈ ਕਿਉਂਕਿ ਬੜਾ ਸਮਰੱਥ ਹੈ, ਦੇਖਦਾ ਹੈ, ਸੁਣਦਾ ਹੈ। ਨਿਚੋ ਦਾ ਮੈਂ ਅਰਥ ਕਰ ਰਿਹਾ, ਕਹੋ ਨਾਨਕ ਨਿਚੋ ਤਿਆਵੈ। ਫਿਰ ਜਿਹੜੀ ਖੂੰਦ ਸੁਣਦਾ ਦੇਖਦਾ ਉਹਨੂੰ ਯਕੀਨ ਸ਼ਰਧਾ ਭਾਵਨਾ ਨਾਲ ਧਿਆਵੇ, ਪਰ ਇਹਦੀ ਸਮਝ ਗੁਰੂ ਤੋਂ ਬਿਨਾਂ ਨਹੀਂ ਪੈਣੀ। ਬਿਨ ਸਤਿਗੁਰ ਵਾਟ ਨਾ ਪਾਵੇ, ਗੁਰੂ ਤੋਂ ਬਿਨਾਂ ਰਸਤਾ ਕੌਣ ਦੱਸੇਗਾ? ਮਾਰਗ ਪਾਏ ਉਦਿਆਨ ਮੈਂ ਗੁਰ ਦੱਸੇ ਭੇਦ, ਜਿਵੇਂ ਜੰਗਲ ਦਾ ਕੋਈ ਜਾਣਕਾਰ, ਮੰਨ ਲਓ ਜਿਹੜਾ ਜੰਗਲ ਟੇਢੇ ਮੇਢੀਆਂ ਜੰਗਲਾਂ ਦਾ ਜਾਣਕਾਰ ਹੈ, ਉਹ ਗਵਾਚੇ ਹੋਏ ਬੰਦਿਆਂ ਨੂੰ ਦੱਸ ਦਿੰਦਾ ਜਿੱਥੇ ਤੂੰ ਫਸ ਗਿਆ ਇਹ ਤੂੰ ਇਸ ਤਰ੍ਹਾਂ ਨਿਕਲ ਸਕਣਾ, ਜਿਵੇਂ ਜੰਗਲ ਦਾ ਜਾਣਕਾਰ। ਸੱਚ ਇਵੇ ਕਿ ਭੁੱਲਿਆਂ ਨੂੰ ਰਾਹ ਦੱਸ ਦਿੰਦਾ, ਸਮਰੱਥ ਗੁਰੂ ਭਟਕੇ ਹੋਏ ਬੰਦੇ ਨੂੰ ਜ਼ਿੰਦਗੀ ਦਾ ਰਾਹ ਦੱਸ ਦਿੰਦਾ। ਮਾਰਗ ਪਾਏ ਉਦਿਆਨ ਮੈਂ, ਜਾਂ ਸਾਹਿਬ ਨੇ ਕਿਹਾ ਭੁੱਲੇ ਮਾਰਗ ਜਿਨ੍ਹੇ ਬਿਤਾਇਆ, ਐਸਾ ਗੁਰ ਵਡਭਾਗੀ ਪਾਇਆ, ਸਿਮਰ ਮਨਾ ਰਾਮ ਨਾਮ ਚਿਤਾਰੇ ਬਸ ਰਹੇ ਹਿਰਦੇ, ਗੁਰ ਚਰਨ ਪਿਆਰੇ। ਸਤਿਗੁਰੂ ਕਹਿੰਦੇ ਨੇ ਤੂੰ ਬਗਲ ਸਮਾਧੀ ਨਾ ਲਾ, ਤੂੰ ਵਿਖਾਵੇ ਦੀਆਂ ਗੱਲਾਂ ਨਾ ਕਰ, ਐਵੇਂ ਪੱਥਰਾਂ ਨੂੰ ਪੂਜੀ ਜਾਂਦਾ, ਝੂਠ ਬੋਲੀ ਜਾਂਦਾ, ਕਿਤਾਬਾਂ ਪੜ੍ਹ ਕੇ ਬਹਿਸਾਂ ਮਬਹਿਸਾਂ ਚ ਪਈ ਜਾਂਦਾ, ਤੂੰ ਇੱਕੋ ਕੰਮ ਕਰ, ਕਹੋ ਨਾਨਕ ਨਿਸ਼ਚੋ ਧਿਆਵੈ, ਸ਼ਰਧਾ ਨਾਲ ਧਿਆ, ਪਰ ਯਕੀਨ ਗੁਰੂ ਤੋਂ ਬਿਨਾਂ ਨਹੀਂ। ਹੁਣ ਅਗਲੀ ਜਿਹੜੀ ਪੌੜੀ ਹੈ, ਜਿਹੜੀ 14ਵੀਂ ਪੌੜੀ ਨਾਲ ਇਹ ਸਲੋਕ ਨੇ, ਇੱਕ ਇੱਕ ਤੁਕ ਆਪਾਂ ਵਿਚਾਰਾਂਗੇ, ਉਹਦੇ ਅਰਥ ਵੀ, ਉਹਦੀ ਵਿਸਤਾਰ ਸਹਿਤ ਵਿਆਖਿਆ ਵੀ ਕਰਾਂਗੇ। ਪੌੜੀ, ਕੱਪੜ, ਰੂਪ, ਸਾਹਿਬ ਨੇ ਸ਼ਬਦ ਵਰਤਿਆ ਸੁਹਾਵਣਾ। ਮੇਰੀ ਬੇਨਤੀ ਸੁਣਿਓ, ਨਾਣੇ ਨਾਲ ਪੜ੍ਹਨਾ ਸੁਹਾਵਣਾ, ਖਾਏ ਨੂੰ ਲੱਗਾ ਕੰਨਾਂ ਜ਼ਰੂਰ ਬੋਲਣਾ। ਕੱਪੜ, ਰੂਪ, ਸੁਹਾਵਣਾ, ਸੁਹਾਵਣਾ ਨਹੀਂ ਕੱਲਾ, ਸੁਹਾਵਣਾ, ਨਾਣਾ ਅਖੀਰ ਤੇ ਲੱਗਾ, ਸੁਹਾਵਣਾ ਨਹੀਂ ਪੜ੍ਹਨਾ। ਕੱਪੜ, ਰੂਪ, ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ, ਜੱਜੇ ਨੂੰ ਕੰਨਾ ਲੱਗਿਆ ਕੱਲਾ ਜਾਵਣਾ ਨਹੀਂ, ਜਾਵਣਾ। ਕੱਪੜ, ਰੂਪ, ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ, ਇਹਦੇ ਅਰਥ ਬੜੇ ਸਰਲ ਜਿਹੇ ਲੱਗਦੇ ਪਏ। ਕੱਪੜ ਦਾ ਅਰਥ ਹੋ ਗਿਆ ਬਸਤਰ, ਕੱਪੜੇ। ਰੂਪ ਦਾ ਅਰਥ ਅਸੀਂ ਕਰਾਂਗੇ ਸੁੰਦਰਤਾ, ਚਿਹਰਾ, ਸਰੀਰ ਦੀ ਦਿੱਖ।
0: सुहावना दा अर्थ है जिहड़ा शोभ नीक के जिहड़ा चंगा लग रहा है। जो कपड़े ने मैं बेनती करांगा इहदे सब ने यह अर्थ किए ने कपड़ रूप का अर्थ किया शरीर रूपी कपड़ा बॉडी रूपी कपड़ा चमड़ी रूपी कपड़ा। पर नहीं इत्थे गल नूं देखो ये कपड़ ते रूप दो शब्द ने अखरी अर्थ कपड़ रूप दा अर्थ कपड़ा ते सुहापन। श्रीमान भाई वीर सिंह उन्होंने जदों इस पौड़ी दे अर्थ कीते उह कहिंदे ने कपड़ पद का अर्थ है शरीर नाल साडे जुड़े हुए पदार्थ ते उत्थे कल्ले कपड़े नहीं चेते रखियो घर भी उहदे च आ जाएगा जमीन भोए भांडा भी उहदे च आएगा धन पदार्थ भी उहदे च आउणगे। कपड़ का अर्थ है कि बॉडी नाल जुड़िया हुए पदार्थ कल्ले कपड़ी नहीं ते रूप पद का अर्थ है कि शरीर की वासना वाली सुंदरता। हालांकि मैं बाणी चो बेनती करांगा महाराज जी ने यह नहीं कहा भी तेरा चेहरा करूप होवे सतगुरु तां कहिंदे ने जे प्रसाद तेरा सुंदर रूप सो प्रभ सिमरो सदा अनूप कहिंदे ने जेदी कृपा नाल तेरा चेहरा अत दा सोहणा है इस सोहने चेहरे नूं देख के उस सोहने रब नूं जप जिन्हें सोहने ने तेनूं सोहना बना दिता। पर इत्थे रूप कपड़ दा अर्थ ओ चीजां जिहड़ियां बॉडी दे काम आउण वालियां ने धन पदार्थ ते रूप पद दा अर्थ करांगे साडे शरीर दी चमड़ी सुहापन नाल जुड़िया। सतगुरु कहिंदे ने कपड़ रूप सुहावना भावें पदार्थ ने ते भावें शरीर दी सुंदरता है भावें धन पदार्थ ने ते भावें शरीर दी खिच है इन्हां दोनां चीजां ने पदार्थां ने भी ते शरीर ने भी क्योंकि शरीर लई आपां पदार्थ इकट्ठे करने शरीर वास्ते पदार्थ वरतने शरीर ने ते शरीर दी वरतों विच कठियां कीतियां होईयां चीजां चेते रखो ने सब ने छड़ के चले जाना एक दिन आपां छड़ के दुनिया तो जाना ये अंदर रह जाणगे। कपड़ रूप सुहावना छड़ दुनिया अंदर जावना इहनू दुनिया विच छड़ के जावना दा अर्थ है आपां होर किते जाना है। आओ पहली मैं बेनती करांगा मैं दोनों लफ्जां दी गुरु बख्शिश नाल कपड़ ते रूप दी व्याख्या गुरु ग्रंथ साहिब दी बाणी चो करनी चाहना। पहला शब्द असी लांगे कपड़ पदार्थ दूसरा शब्द है रूप। जो पदार्थ मैं तुसी इकट्ठे कर रहे हैं इस गल नूं यकीन जानिए भी ये पदार्थ विचो एक तिल भी साडे नाल नहीं जाना गुरबाणी इस गल दा वार वार होका दिंदी। दूजी गल के ये पदार्थ जिन्हों झूठ बोल बोल के इकट्ठा किया बंदे दा शरीर जदों मुर्दा हुंदा है ते बाकी घर दे जी जेड़े ने ओ शरीर नूं तां सांभदे ही सांभदे ने पर सब तो वड्डी उहनां नूं चिंता लगी हुंदी है जो कुछ इन्हें इकट्ठा किया पता तां करो रख के किते किते गया है। ते गुरु साहिब ने बाणी च इस संबंधी बड़े प्रमाण दिते ने हजूर ने तां शब्द वरते कि बंदे दे धन पदार्थ की हालत इस तरह होंदी है जिवें शहद की मक्खी दे शहद की हुंदी। कबीर साहब का एक बचन है जी जो मधमाखी त्यों सठोर रस जोर जोर धन की आ जिवें शहद की मक्खी एक एक फुल ते बैठ के बड़ी मेहनत नाल शहद नूं इकट्ठियां करदी ज्यो मधमाखी त्यों सठोर रस जोर जोर धन की आ शहद जदों पक जांदा है ਉਹ ਏਡੀ ਵਿਚਾਰੀ ਬਦਕਿਸਮਤ ਇਕੱਠੀਆਂ ਕਰਦੀਆਂ ਰਹੀਆਂ ਮੱਖੀਆਂ ਤੇ ਉਹਨਾਂ ਨੂੰ ਧੂੰ ਨਾਲ ਉਡਾ ਕੇ ਹੱਥ ਨਾਲ ਪਰਾਂ ਕਰਕੇ ਸ਼ਹਿਦ ਨਿਚੋੜਨ ਵਾਲੇ ਖਾਣ ਵਾਲੇ ਕੋਈ ਹੋਰ ਆ ਗਏ। ਦੁਨੀਆਂ ਦੇ ਪਦਾਰਥ ਜਿਸ ਦਿਨ ਦੀ ਸੁਰਤ ਸੰਭਾਲੀ ਬੁਢੇਪੇ ਤੱਕ ਪੂਰਾ ਜ਼ੋਰ ਲਾਇਆ ਪਿਆਰਿਓ ਸੱਚ ਇਵੇਂ ਮੌਤ ਬੰਦੇ ਨੂੰ ਅੱਗੇ ਲਾ ਤੁਰੀ ਜਿਹਨੇ ਇਕੱਠੇ ਕੀਤਾ ਮਗਰੋਂ ਪੁੱਤ ਪੋਤਰੇ ਗੁਲਸ਼ਰੇ ਉਡਾਉਣ ਲੱਗ ਪਏ ਦੁਨੀਆਂ ਚ ਛੱਡ ਗਿਆ। ਜਿਉਂ ਮਧਮਾਖੀ ਤਿਉਂ ਸਠੋਰ ਰਸ ਜੋਰ ਜੋਰ ਧਨਕੀ ਆ ਮਰਤੀ ਬਾਹਰ ਲਿਓ ਲਿਓ ਕਰੀਏ ਭੂਤ ਰਹਿਣ ਕਿਉਂ ਦੀਆ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕਿਉਂ ਰਹਿਣ ਦਿੱਤਾ। ਕਬੀਰ ਸਾਹਿਬ ਦੀ ਚਲੋ ਇੱਕ ਬਚਨ ਹੋਰ ਲੈ ਲੈਂਦੇ ਕੱਪੜ ਰੂਪ ਸੁਹਾਵਣਾ ਉਹ ਕਹਿੰਦੇ ਨੇ ਕਬੀਰ ਕੌਡੀ ਕੌਡੀ ਜੋਰ ਕਹਿ ਜੋਰੇ ਲਾਖ ਕਰੋੜ। ਪਹਿਲਾਂ ਚਲੋ ਪੈਸੇ ਸਨ ਰੁਪਈਏ ਕੌਡੀਆਂ ਇੱਕ ਇੱਕ ਪੈਸਾ ਇਕੱਠਾ ਇਕੱਠਾ ਕਰ ਕਰਕੇ ਲੱਖਾਂ ਕਰੋੜਾਂ ਜੋੜ ਲਏ। ਅੱਜ ਚਲੋ ਬੈਂਕ ਬੈਲੈਂਸ ਨੇ ਬੰਦਾ ਲੋਕਰ ਚ ਸਭ ਕੁਝ ਰੱਖਦਾ ਹੈ ਜਾਂ ਅਸੀਂ ਦੇਖਦੇ ਹਾਂ ਪੁਰਾਣੇ ਸਮੇਂ ਕੀ ਸੀ ਜਾਂ ਘੜੇ ਚ ਪਾ ਕੇ ਮਿੱਟੀ ਚ ਦੱਬ ਦੇਣਾ ਤੇ ਜਿਨ੍ਹਾਂ ਕੋਲ ਹੀਰੇ ਮੋਤੀ ਹੁੰਦੇ ਸਨ
1: ਭਰੋਸਾ ਨਹੀਂ ਸੀ ਹੁੰਦਾ ਔਲਾਦ ਤੇ, ਉਹ ਕੀ ਕਰਦੇ ਸਨ, ਕੱਪੜੇ ਦੀ ਲੰਮੀ ਥੈਲੀ ਬਣਾ ਲੈਣੀ, ਉਹਨੂੰ ਬਾਬਾ ਜੀ ਨੇ ਸ਼ਬਦ ਵਰਤਿਆ ਵਾਂਸਲੀ, ਲੰਗੋਟੀ ਸ਼ਬਦ ਵਰਤਿਆ ਜੀ। ਲੰਗੋਟੀ ਦਾ ਅਰਥ ਤਨ ਢੱਕਣ ਵਾਲਾ ਕੱਪੜਾ ਨਹੀਂ, ਲੰਮੀ ਜੀ ਇੱਕ ਥੈਲੀ ਬਣਾਉਣੀ, ਉਹਦੇ ਵਿੱਚ ਪਾ ਪਾ ਕੇ ਪੈਸੇ ਸੋਨਾ ਹੀਰੇ ਮੋਤੀ, ਜਦੋਂ ਸੋਣਾ ਰਾਤ ਨੂੰ ਲੱਕ ਨਾਲ ਘੁੱਟ ਕੇ ਬੰਨ ਲੈਣਾ, ਨਹਾਉਣ ਧੋਣ ਜਾਣਾ ਸਾਹਮਣੇ ਦਿਸਦੇ ਕੋਲ ਰੱਖਣੇ। ਮਹਾਰਾਜ ਕਹਿੰਦੇ ਦੇਖੋ ਕੱਪੜ ਰੂਪ ਸੁਹਾਵਣਾ ਕਿ ਇਨਸਾਨ ਨੇ ਕੌਡੀ ਕੌਡੀ ਇਕੱਠੀ ਕਰਕੇ ਇੰਨਾ ਕੁਝ ਇਕੱਠਾ ਕੀਤਾ, ਪਰ ਜਿਸ ਵਕਤ ਮੌਤ ਹੋਈ, ਮਹਾਰਾਜ ਕਹਿੰਦੇ ਨੇ ਜਿਹਨੂੰ ਢਿੱਡ ਨਾਲ ਬੰਨ ਕੇ ਰੱਖਦਾ ਸੀ ਪਹਿਲਾਂ, ਬੱਚਿਆਂ ਨੇ ਉਹੀ ਖੋਲੀ ਜਿਹੜੀ ਲੱਕ ਨਾਲ ਬੰਨੀ ਸੀ, ਬਾਅਦ ਵਿੱਚ ਬਾਹਰ ਰੌਲਾ ਪਾਇਆ ਕਿ ਸਾਡਾ ਬੁੱਢਾ ਅੱਜ ਮਰ ਗਿਆ। ਸਭ ਤੋਂ ਪਹਿਲਾਂ ਲੰਗੋਟੀ ਖੁੱਚੀ, ਇਹ ਆਪਾਂ ਛੱਡਣਾ ਹੈ, ਉਹ ਲੱਕ ਨਾਲ ਬੰਨੀ ਬੈਠਾ, ਪਰ ਬੱਚਿਆਂ ਨੇ ਸੰਸਕਾਰ ਵਿੱਚ ਉਹਨੂੰ ਸੜਨ ਨਹੀਂ ਦਿੱਤਾ, ਉਹ ਛੱਡ ਕੇ ਜਾਣਾ ਪਿਆ। ਮਹਾਰਾਜ ਕਹਿੰਦੇ ਨੇ ਕਬੀਰ ਕੌਡੀ ਕੌਡੀ ਜੋਰ ਕੈ ਜੋਰ ਹੈ ਲਾ ਕਰੋਰ, ਚਲਤੀ ਬਾਰ ਨਾ ਕੱਚ ਮਿਲਿਓ ਲਈ। ਲੰਗੋਟੀ ਉਸ ਬੰਦੇ ਦੀ ਜਿਹੜੀ ਵਾਂਸਲੀ ਸੀ ਉਹ ਵੀ ਉਹਨਾਂ ਨੇ ਤੋੜ ਲਈ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।
3: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, ਸਾਊਥ ਈਸਟ ਕੈਲਗਰੀ, ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।

विराजमान सतगुरु धन धन आदि साहिब श्री गुरु ग्रंथ साहिब महाराज जी दी पावन पवित्र हाजूरी अंदर जुड़ बैठे सर्वत्र माई भाई बहुत वड्डे भागां वाले हो। आओ सा संगत करो कृपालता आपो अपनी सुरती विरती एकाग्र करो गुरमत विचारां नाल सांझ बनाइए। एक बार सारी संगत बख्शो आसीस हाजरी लवाओ दोवे हथ जोड़ के श्री गुरु ग्रंथ साहिब महाराज जी नूं सीस झुका के गज के आखो जी वाहिगुरु जी का खालसा वाहिगुरु जी की फतेह। गज के आख्या करो सा संगत वाहिगुरु जी का खालसा वाहिगुरु जी की फतेह। जदों भी स्टेज तो किसी ने मुखातिब होने उन्हें सारे जुड़े हुए शरीरां नूं अदब ते सत्कार नाल कहना गुरु प्यारी सात संगत जी। जुड़े हुए गुरु चरणा में शरीर सात संगत का रूप हो गए और सत संगत वो स्थान है जिथे अकाल पुरख रब का वासा है। भाई गुरदास साहब जी का कथन है, वो कहते ने पुछया किसी ने वे रब का वासा कित्थे है। उन्होंने लिखिया नारद मुनि ने रब नूं पुछया रब जी कित्थे रहिंदे हो तुसीं, तां रब ने कहा मेरा वासा साध संगत विच है। निज घर मेरो साध संगत है नारद मुन, साध संगत मेरो निज रूप है। साध संगत ही रूप है काल पुरख दा और साध संगत ही ओ तीरथ है जिथे बैठ नाल करोड़ों पाप धोते जांदे। पर शर्त एक है किसी की सुरत जुड़ जाए। ताइयों पातशाह ने लिख के दिता है तुसी पढ़ते हो सुखमी साहब अंदर कोट अपराध करोड़ां किते हुए अपराध साध संग मिटे संत कृपा ते जम ते छुटे जाके मस्तक करम प्रभ पाए साध शरण नानक दे आए। जिन्हां दे मस्तक दे भाग जागे अकाल पुरख रब ने सिद्धी मत्थे ते करम कृपा कीती उन्हां दी सुरत साध संगत विच जुड़दे। तुसी भागां वाले शरीर बैठे हो, दुनिया के लोग झूठे रंगां दी होली तकसीबन सन। पातशाह ने सानू उस सच रंग नाल जोड़िया। श्री गुरु ग्रंथ साहिब महाराज जी की बाणी विच होली का पातशाह ने जिक्र किया है, पर नाल हजूर ने कहा भाई एक कच्चे रंगां दी होली एक दूजे उत्ते चिक्कड़ सुट के मनाया पर तुहानू खुशी नहीं दे सकदी। सतगुरु बचन कहा भाई जिदन कोई सत संगत वे साधु जना दी संगत विच बह के नाम जपदा ओदे उत्ते नाम दा रंग चढ़ जाए ओ रंग पातशाह ने कहा मजीठ रंग बन जांदा है। और ये सच है जिन्हां दी रूह जिन्हां दी आत्मा सुरत शब्द विच रंगी गई ओ रंग शरीर विच रहिंदिआं वी रहा, ओ रंग साध संगत आरे दे दंदियां ते भी उतरिया नहीं, बंद बंद कटदियां भी ओ रंग कमजोर ना पिया, सीस लहौण लग्यां भी उस रंग ते कोई असर ना होया और साध संगत आरे नाल चीर दिते गए पर ओ रंग नहीं कट होया। उन्हूं पातशाह ने कहा जाको हर रंग लागो इस युग में सो कईयत है सूरा आत्म जिने सगल वस ताके जाका सतगुर पूरा। जिन्हों उत्ते ए रंग चढ़े साध संगत ओ रंग किसे हालत विच भी उतरिया नहीं, उस रंग ने उन्होंने अकाल पुरख रब नाल जोड़ दिता। होली किन्नी संत सेव रंग लागा अतलाल देव आज हमारे बने फाग, क्योंकि साध संगत जिन इलाकों में यूपी हरियाणे में मनाई जाती ज्यादातर होली वो फाग कहते हैं। आज हमारे बने फाग प्रभ संगी मिल खिलन लाग, पर ए होली रब दे प्यारियों को बह के जपे हुए नाम नाल। और जदों अकाल पुरख गुरु ने नजर की साध संगत पता नहीं कि गुरु ने नजर कृपा कर दे कि मन रंगया जाने
ਇਹ ਕੋਈ ਇਸ ਗੱਲ ਦਾ ਦਾਅਵਾ ਨਹੀਂ ਕਿ ਕੋਈ ਬੰਦਾ ਕਵੇ ਜਿਵੇਂ ਪਾਠ ਬਹੁਤ ਕਰਦਾ। ਸਾਧ ਸੰਗਤ ਜਦੋਂ ਗੁਰੂ ਰੰਗਣ ਤੇ ਆਉਂਦਾ ਉਦੋਂ ਮਾਫ ਕਰਿਓ ਨਾ ਉਹ ਗੁਣ ਵੇਖਦਾ ਨਾ ਉਹ ਔਗਣ ਵੇਖਦਾ। ਗੁਣ ਅਵਗੁਣ ਮੇਰੋ ਕਛ ਨਾ ਵਿਚਾਰਿਓ, ਨਾ ਰੰਗ ਨਾ ਉਹ ਰੂਪ ਨਾ ਰੰਗ ਨਾ ਰੇਖ ਕੁਝ ਵੀ ਵੇਖਦਾ ਨਹੀਂ। ਉਹਦੇ ਸਾਹਮਣੇ ਕੋਈ ਛੋਟਾ ਵੱਡਾ ਜਾਤ ਬਰਾਦਰੀ ਨਹੀਂ, ਨਾ ਉਹ ਰੂਪ ਵੇਖਦਾ ਨਾ ਉਹ ਜਾਤ ਵੇਖਦਾ। ਸਾਧ ਸੰਗਤ ਜਦੋਂ ਉਹ ਅੱਧ ਦਾ ਸ਼ਿੰਗਾਰ ਰੰਗ ਦਿੰਦਾ ਸ਼ਬਦ ਨਾਲ, ਉਦੋਂ ਇਹ ਗੱਲ ਸੱਚ ਹੈ, ਸਾਧ ਸੰਗਤ ਕਈ ਵਾਰ ਔਗਣਾਂ ਨਾਲ ਭਰੇ ਹੋਏ ਨੂੰ ਵੀ ਉਹ ਗੁਰੂ ਰੰਗ ਕੇ ਰੱਖ ਦਿੰਦਾ। ਤੁਸੀਂ ਬਾਹਰੀ ਤੌਰ ਤੇ ਜਿਹੜੀ ਹੋਲੀ ਆਪਾਂ ਵੇਖਦੇ, ਰਾਹ ਜਾਂਦੇ ਬੰਦੇ ਨੂੰ ਪਤਾ ਨਹੀਂ ਕਿ ਹੋਲੀ ਵਾਲੇ ਦਿਨ ਕਿਹਨੇ ਉਹਦੇ ਕੱਪੜੇ ਕਿੱਥੋਂ ਪਿਚਕਾਰੀ ਮਾਰ ਕੇ ਰੰਗ ਦੇਣੇ। ਜਿੱਥੋਂ ਉਹ ਲੰਘਦਾ ਕੀ ਪਤਾ ਕਿੱਧਰੋਂ ਸੱਜਿਓ ਖੱਬਿਓ ਕਿਹਨੇ ਰੰਗ ਸੁੱਟ ਦੇਣੇ, ਉਹਦੇ ਕੱਪੜੇ ਰੰਗੇ ਜਾਣਗੇ, ਉਹਦਾ ਸਿਰ ਮੂੰਹ ਉਸ ਰੰਗ ਨਾਲ ਭਰ ਜਾਂਦਾ। ਪਰ ਉਹਨੂੰ ਪਤਾ ਨਹੀਂ ਕਿ ਰਾਹ ਜਾਂਦਿਆਂ ਕਿਹਨੇ ਮੇਰੇ ਉੱਤੇ ਰੰਗ ਸੁੱਟ ਦੇਣੇ। ਇਸ ਤਰ੍ਹਾਂ ਸਾਧ ਸੰਗਤ ਜਦੋਂ ਗੁਰੂ ਦੇ ਘਰ ਦੀ ਕਹਾਣੀ ਚੱਲੇਗੀ, ਇੱਥੇ ਵੀ ਕਿਸੇ ਨੂੰ ਕੋਈ ਹਾਜਤ ਨਹੀਂ ਕਿਹਦੇ ਉੱਤੇ ਗੁਰੂ ਦੀ ਕਿਰਪਾ ਨਾਲ ਰੰਗ ਚੜ੍ਹਨੇ। ਜਦੋਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਰੰਗਣ ਦੇ ਆਏ ਉਦੋਂ ਸਾਧ ਸੰਗਤ ਕੋਟੇ ਰਾਕਸ਼ ਵਰਗੇ ਨਾਮ ਨਾਲ ਰੰਗ ਕੇ ਰੱਖਦੇ। ਹੁਣ ਕੋਟੇ ਰਾਕਸ਼ ਨੂੰ ਚਿੱਤ ਚੇਤੇ ਵੀ ਨਹੀਂ ਕਿ ਮੈਨੂੰ ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚ ਨਾਲ ਰੰਗਣ ਆ ਰਹੇ ਨੇ। ਪਾਤਸ਼ਾਹ ਨੇ ਕੋਟੇ ਰਾਕਸ਼ ਦੇ ਔਗਣ ਨਾ ਵੇਖੇ। ਸਾਧ ਸੰਗਤ ਉਹ ਜਾਦੂਗਰਨੀਆਂ ਜਿਹਨੂੰ ਨੂਰਾ ਸ਼ਾਹ ਜਾਦੂਗਰਨੀ ਕਹਿੰਦੇ ਸਨ, ਔਗਣਾਂ ਨਾਲ ਭਰੀ ਆਦਮਖਾਨੀ ਲੋਕਾਂ ਨੂੰ ਗੁਲਾਮ ਰੱਖਣ ਵਾਲੀ, ਐਡੇ ਜਬਰ ਜ਼ੁਲਮ ਤੇ ਲੋਕਾਂ ਉੱਤੇ ਤਸ਼ੱਦਦ ਕਰਨ ਵਾਲੀ, ਜਦੋਂ ਗੁਰੂ ਨੇ ਨਦਰ ਕਿਰਪਾ ਕੀਤੀ ਸੱਚ ਦੇ ਨਾਮ ਦੇ ਰੰਗ ਨਾਲ ਰੰਗ। ਜਿਹੜਾ ਦੂਜਿਆਂ ਦਾ ਹੱਕ ਮਾਰ ਮਾਰ ਕੇ ਬਾਹਰੋਂ ਲਿਖਦਾ ਮੈਂ ਸੱਜਣ ਹਾਂ ਮੁਸਾਫਰ ਖਾਨੇ, ਅੰਦਰੋਂ ਸਾਧ ਸੰਗਤ ਠੱਗ ਹੈ, ਉਹ ਬੰਦਿਆਂ ਨੂੰ ਕਤਲ ਕਰਕੇ ਖੂਹ ਵਿੱਚ ਸੁੱਟ ਦਿੱਤਾ, ਸੈਂਕੜੇ ਬੰਦਿਆਂ ਨੂੰ ਕਤਲ ਕਰਕੇ ਖੂਹ ਵਿੱਚ ਦਫ਼ਨ ਕਰਨ ਵਾਲਾ। ਜਿੱਦਣ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਨਜ਼ਰ ਹੋਈ ਸੱਜਣ ਠੱਗ ਨੂੰ ਪਤਾ ਨਹੀਂ ਸੀ ਮੈਨੂੰ ਕੋਈ ਰੰਗਣ ਆ ਰਿਹਾ। ਪਾਤਸ਼ਾਹ ਨੇ ਔਗਣ ਨਹੀਂ ਵੇਖੇ, ਗੁਣ ਅਵਗੁਣ ਮੇਰੋ ਕਛ ਨਾ ਵਿਚਾਰੋ, ਨਾ ਦੇਖਿਓ ਰੂਪ ਰੰਗ ਸ਼ਿੰਗਾਰੋ, ਨਾ ਉਹ ਗੁਣ ਵੇਖਦਾ ਨਾ ਔਗਣ ਵੇਖਦਾ। ਜਦੋਂ ਨਦਰ ਕਿਰਪਾ ਹੋਵੇ ਵੱਡੇ ਵੱਡੇ ਪਾਪੀਆਂ ਨੂੰ ਗੁਰੂ ਸ਼ਬਦ ਨਾਮ ਔਰ ਸੱਚ ਦੇ ਰੰਗ ਨਾਲ ਰੰਗ ਕੇ ਪ੍ਰਵਾਨ ਕਰਾ ਦਿੰਦਾ। ਸਾਧ ਸੰਗਤ ਆਪਾਂ ਅਰਦਾਸ ਕਰਨੀ ਹੈ, ਸਤਿਗੁਰੂ ਅਸੀਂ ਤੁਹਾਡੇ ਸਿੱਖ ਖਵਾਉਂਦੇ ਭਾਵੇਂ ਚੰਗੇ ਭਾਵੇਂ ਮੰਦੇ, ਇੱਕ ਕਿਰਪਾ ਬਖਸ਼ਿਸ਼ ਕਰੋ ਸਾਨੂੰ ਵੀ ਆਪਣੇ ਸੱਚ ਦੇ ਰੰਗ ਨਾਲ ਰੰਗ। ਸਾਧ ਸੰਗਤ ਜਦੋਂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪੰਥ ਤੋਰਿਆ, ਨਾਮ ਉਦੋਂ ਵੀ ਰੱਖਿਆ ਮਾਰਿਆ ਸਿੱਧਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ ਉਦੋਂ ਵੀ ਨਾਮ ਨਿਰਮਲ ਪੰਥ, ਜਦੋਂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਰੂਪ ਦਿੱਤਾ ਉਦੋਂ ਇਹਦਾ ਨਾਮ ਰੱਖਿਆ ਖਾਲਸਾ ਪੰਥ। ਖਾਲਸ ਦਾ ਅਰਥ ਵੀ ਸ਼ੁੱਧ, ਨਿਰਮਲ ਦਾ ਅਰਥ ਵੀ ਮਹਿਲ ਤੋਂ ਰਹਿਤ। ਔਰ ਸਾਧ ਸੰਗਤ ਜਦੋਂ ਪੰਥ ਦੀ ਸ਼ੁਰੂਆਤ ਹੋਈ ਉਦੋਂ ਨਾਲ ਹੀ ਪਾਤਸ਼ਾਹ ਨੇ ਗ੍ਰੰਥ ਦੀ ਸ਼ੁਰੂਆਤ ਕੀਤੀ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪੰਥ ਵੀ ਸ਼ੁਰੂ ਕੀਤਾ ਨਾਲ ਗ੍ਰੰਥ ਵੀ ਸ਼ੁਰੂ ਕੀਤਾ। ਕਿਉਂ? ਪੰਥ ਉੱਤੇ ਚੱਲਣ ਵਾਸਤੇ ਚੱਲਣ ਵਾਲਿਆਂ ਦੀ ਡਾਇਰੈਕਸ਼ਨ ਜ਼ਰੂਰੀ ਸੀ ਕਿ ਉਹਦੇ ਉੱਤੇ ਚੱਲ ਕੇ ਸਚਿਹਾਰ ਕਿਵੇਂ ਹੋਣ। ਸਵਾਲ ਜਪਜੀ ਸਾਹਿਬ ਦੀ ਪੌੜੀ ਵਿੱਚ ਆਏਗਾ, ਕਿਵ ਸਚਿਹਾਰਾ ਹੋਈ ਹੈ। ਸਚਿਹਾਰ ਦਾ ਅਰਥ ਵੀ ਮੈਲ ਤੋਂ ਰਹਿਤ ਸੱਚਾ ਬਿਲਕੁਲ ਸ਼ੁੱਧ, ਕਿਵ ਸਚਿਹਾਰਾ ਹੋਈ ਹੈ, ਕਿਵ ਕੂੜੇ ਤੁੱਟੇ ਪਾਲ। ਉਹ ਤੋਂ ਬਾਅਦ ਫਿਰ ਪੌੜੀਆਂ ਆਉਣਗੀਆਂ, ਸਿੱਖਾ ਪਹਿਲਾਂ ਹੰਕਾਰ ਛੱਡ ਕੇ ਗੁਰੂ ਕੋਲ ਆਈ। ਅਰਦਾਸ ਕਰ ਤੇਰੇ ਮਨ ਦਾ ਹੰਕਾਰ ਉਤਰ ਜਾਏ, ਤੈਨੂੰ ਵੱਡੀ ਉਮਰ ਦਾ ਹੰਕਾਰ ਨਾ ਹੋਵੇ, ਤੈਨੂੰ ਪੈਸਾ ਧਨ ਦੌਲਤ ਦਾ ਹੰਕਾਰ ਨਾ ਹੋਵੇ। ਜੇ ਜੋ ਵਿਚਾਰੇ ਆਰ ਜਾ ਹੋਰ ਦਾ ਸੋਹਣੀ ਹੋਏ, ਨਵਾਂ ਖੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ, ਚੰਗਾ ਨਾਂ ਰਖਾਏ ਹੈ ਤੈਨੂੰ ਐ ਹੋਵੇ ਮੇਰਾ ਨਾਮ ਬਹੁਤ ਪ੍ਰਸਿੱਧ ਹੋ। ਮੇਰਾ ਨਾਮ ਲੋਕ ਸੋਭਾ ਨਾਲ ਲੈਂਦੇ ਨੇ, ਉਹ ਵੀ ਇੱਕ ਇਲਾਕੇ ਇੱਕ ਸਟੇਟ ਇੱਕ ਦੇਸ਼ ਵਿੱਚ ਨਹੀਂ, ਨਵਾਂ ਖੰਡਾ ਵਿੱਚ ਜਾਣੀਏ ਨਾਲ ਚੱਲਣਾ ਸਭ ਕੋਏ। ਪਾਤਸ਼ਾਹ ਨੇ ਕਿਹਾ ਇੰਨਾ ਸਭ ਕੁਝ ਹੋਣ ਦੇ ਬਾਵਜੂਦ ਇੱਕ ਗੱਲ ਦਾ ਖਿਆਲ ਰੱਖੀ, ਜੇ ਤਿਸ ਨਜ਼ਰ ਨਾ ਆਵੇ ਤਾਂ ਬਾਤ ਨਾ ਪੁੱਛੇ, ਕਿ ਰੱਬ ਦੀ ਨਜ਼ਰ ਨਾ ਹੋਈ ਤੇਰੀ ਕਿਸੇ ਬਾਤ ਵੀ ਨਹੀਂ ਪੁੱਛਣੀ ਤੂੰ ਕੌਣ। ਇਸ ਧਰਤੀ ਤੋਂ ਵੱਡੇ ਵੱਡੇ ਚੱਕਰਵਰਤੀ ਰਾਜੇ ਹੋ ਕੇ ਚਲੇ ਗਏ, ਰੱਬ ਦੀ ਦਰਗਾਹ ਵਿੱਚ ਉਹਨਾਂ ਦੀ ਕੋਈ ਪਾਇਆ ਕੀਮਤ ਨਾ ਪਈ। ਹਜ਼ੂਰ ਕਲਗੀਧਰ ਪਾਤਸ਼ਾਹ ਨੇ ਇੱਥੋਂ ਤੱਕ ਲਿਖਿਆ, ਜਿਨ੍ਹਾਂ ਦੀਆਂ ਬਾਹਾਂ ਵਿੱਚ ਕਿਲਿਆਂ ਵਰਗੀ ਤਾਕਤ ਸੀ, ਜਿਨ੍ਹਾਂ ਦੇ ਘੋੜੇ ਹਵਾ ਨਾਲੋਂ ਤੇਜ਼ ਦੌੜਦੇ ਸਨ, ਅੰਤ ਸੰਸਾਰ ਤੋਂ ਨੰਗੇ ਪੈਰੀ ਗਏ, ਰੱਬ ਦੀ ਦਰਗਾਹ ਵਿੱਚ ਕੌਡੀ ਉਹਨਾਂ ਦੀ ਕੀਮਤ ਨਾ ਪਈ। ਮਾਤੇ ਮਾ ਤੰਗ ਜਰੇ ਜਰ ਸੰਗ, ਅਨੂਪੋ ਤੰਗ ਸੁਰੰਗ ਸਵਾਰੇ, ਕੋਟ ਤੁਰੰਗ ਕੁਰੰਗ ਸੇ ਕੁਦਤ, ਪੌਣ ਕੇ ਗੌਣ ਕੋ ਜਾਤ ਨ ਮਾਰੇ,
ਭਾਰੀ ਭੁਜਹਨ ਦੇ ਭੂ ਭਲੀ ਵਿਦ ਨਿਆਵਤ ਸੀਸ ਨ ਜਾਤ ਵਿਚਾਰੇ ਇਤੇ ਬਹਿ ਤੋ ਕਹਾਂ ਬਹਿ ਭੂਬਤ ਅੰਤ ਕੋ ਨੰਗੇ ਹੀ ਪਾਏ ਬਲ। ਹਜ਼ੂਰ ਨੇ ਕਿਹਾ ਹੰਕਾਰ ਛੱਡੀ ਤੂੰ ਨਦਰ ਦਾ ਪਾਤਰ ਹੋ ਜਾਏ ਕਿਉਂਕਿ ਸਾਧ ਨਦਰ ਗੁਰਪ੍ਰਸਾਦ ਔਰ ਕਰਮ ਇਹਨਾਂ ਦੇ ਅਰਥ ਕੋਈ ਹੋਣ। ਕਰਮ ਦਾ ਅਰਥ ਵੀ ਕਿਰਪਾ, ਗੁਰਪ੍ਰਸਾਦ ਦਾ ਅਰਥ ਵੀ ਗੁਰੂ ਦੀ ਕਿਰਪਾ, ਨਦਰ ਦਾ ਅਰਥ ਵੀ ਗੁਰੂ ਦੀ ਕਿਰਪਾ। ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੇ ਕਿ ਪਾਤਸ਼ਾਹ ਫਿਰ ਨਦਰ ਹੋਵੇ ਤੇ ਕੀ ਕਰਨਾ ਚਾਹੀਦਾ। ਕਹਿੰਦੇ ਗੁਰੂ ਦਾ ਉਪਦੇਸ਼ ਸੁਣਨਾ ਸ਼ੁਰੂ ਕਰ, ਗੁਰੂ ਦਾ ਉਪਦੇਸ਼ ਪੜ੍ਹਨਾ ਸ਼ੁਰੂ ਕਰ। ਪੰਥ ਉੱਤੇ ਚੱਲਣਾ, ਪਹਿਲਾਂ ਸੁਣ ਪੜ੍ਹ ਕਿ ਉਸ ਪੰਥ ਉੱਤੇ ਚੱਲਣਾ ਕਿਵੇਂ ਹੈ। ਇਸ ਲਈ ਪੰਥ ਦੇ ਨਾਲ ਨਾਲ ਗ੍ਰੰਥ ਦਿੱਤਾ, ਵੱਡੇ ਭਾਗ ਹਨ। ਇਸੇ ਤਰ੍ਹਾਂ ਗੁਰੂ ਦਾ ਪੰਥ ਹੈ, ਇਹਦੇ ਉੱਤੇ ਚੱਲਣ ਵਾਲੇ ਲਈ ਗੁਰੂ ਗ੍ਰੰਥ ਸਾਹਿਬ ਦਾ ਉਪਦੇਸ਼ ਹੈ। ਭਾਵੇਂ ਕੋਈ ਸਿੱਖ ਗਰੀਬ ਹੋਵੇ ਅਮੀਰ ਹੋਵੇ, ਹਰ ਸਿੱਖ ਲਈ ਮਰਿਆਦਾ ਰਹਿਤ ਇੱਕ ਹੋਏਗੀ, ਚੱਲਣ ਵਾਸਤੇ ਨਿਯਮ ਇੱਕੋ ਹੀ ਹੋਏ। ਪਾਤਸ਼ਾਹ ਨਿਯਮ ਕੀ ਹੈ? ਹਜ਼ੂਰ ਕਹਿਣਗੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ। ਹੁਣ ਸਿੱਖ ਇਹ ਥੋੜੀ ਲਿਖਿਆ ਵੇ ਅਮੀਰ ਛੋਟਾ ਵੱਡਾ, ਜ਼ਿਆਦਾ ਪਾਠ ਪੜ੍ਹਨ ਵਾਲਾ ਘੱਟ ਪੜ੍ਹਨ ਵਾਲਾ, ਪੜ੍ਹਿਆ ਲਿਖਿਆ ਅਨਪੜ੍ਹ ਗਿਆਨੀ, ਸੁਣਾਉਣ ਵਾਲਾ ਜਾਂ ਸੁਣਨ ਵਾਲਾ, ਇਹਦੇ ਵਾਸਤੇ ਕੁਝ ਨਹੀਂ ਲਿਖਿਆ। ਕੱਲਾ ਹੀ ਸਿੱਖ, ਸੁਣਾਉਣ ਵਾਲਾ ਵੀ ਸਿੱਖ ਹੈ, ਸੁਣਨ ਵਾਲਾ ਵੀ ਸਿੱਖ। ਜਿਹੜਾ ਰੂਲ ਸੁਣਨ ਵਾਲੇ ਤੇ ਲਾਗੂ ਹੁੰਦਾ, ਉਹੀਓ ਮੇਰੇ ਗੁਰੂ ਦਾ ਰੂਲ ਸੰਗਤ ਸੁਣਾਉਣ ਵਾਲੇ ਤੇ ਲਾਗੂ ਹੈ। ਤਾਈਓ ਮੈਂ ਉਹਨਾਂ ਸਾਧੂ ਮਹਾਂਪੁਰਸ਼ਾਂ ਦੇ ਦੀਦਾਰ ਕੀਤੇ, ਐਡੀਆਂ ਵੱਡੀਆਂ ਪਦਵੀਆਂ ਤੇ ਪਹੁੰਚ ਗਏ, ਪਰ ਗੁਰੂ ਦੀ ਬਾਣੀ ਦਾ ਨਿਤਨੇਮ ਨਹੀਂ ਛੱਡਿਆ। ਦੁਨੀਆਂ ਉਹਨਾਂ ਨੂੰ ਸੰਤ ਕਹਿਣ ਲੱਗ ਪਈ, ਪਰ ਬਾਣੀ ਦਾ ਨੇਮ ਨਹੀਂ ਛੱਡਿਆ। ਕਿਉਂ? ਉਹ ਗੁਰੂ ਦੀ ਮਰਿਆਦਾ ਵਿੱਚ ਚੱਲਦੇ ਨੇ। ਗੁਰੂ ਨੇ ਨਿਯਮ ਦੱਸਿਆ, ਜਪਜੀ ਸਾਹਿਬ ਦਾ ਜਾਪ ਅਖੀਰ ਤੱਕ ਨਾ ਛੱਡਿਆ, ਇੱਥੋਂ ਤੱਕ ਗੁਰੂ ਸਾਹਿਬਾਨਾਂ ਨੂੰ ਜਨਮ ਦੇਣ ਵਾਲੀ ਧੰਨ ਜਨਣੀਆਂ ਮਾਵਾਂ ਸਾਧ ਸੰਗਤ ਮਾਤਾ ਗੰਗਾ ਛੇਵੇਂ ਪਾਤਸ਼ਾਹ ਨੂੰ ਪ੍ਰਕਾਸ਼ ਜਨਮ ਦਿੰਦੇ ਨੇ, ਅਖੀਰ ਤੱਕ ਜਪਜੀ ਸਾਹਿਬ ਦਾ ਜਾਪ ਕਰਦੇ। ਬਾਬਾ ਬੁੱਢਾ ਸਾਹਿਬ ਬ੍ਰਹਮ ਗਿਆਨੀ ਰਹੇ ਨੇ, ਐਡੀ ਵੱਡੀ ਹਸਤੀ ਹੋ ਕੇ ਆਖਰ ਵੇਲੇ ਵੀ ਜਪਜੀ ਸਾਹਿਬ ਦਾ ਨੇਮ ਨਾ ਛੱਡਿਆ। ਪਤਾ ਕਿਉਂ? ਗੁਰੂ ਦੀ ਮਰਿਆਦਾ ਲਿਖੀ ਹੋਈ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੰਥ ਨੂੰ ਚੱਲਣ ਵਾਲਿਆਂ ਲਈ ਗ੍ਰੰਥ ਉਪਦੇਸ਼ ਹੈ। ਇਸ ਲਈ ਪੰਥ ਔਰ ਗ੍ਰੰਥ ਇਕੱਠੀ ਸ਼ੁਰੂਆਤ ਹੋਈ। ਪਾਤਸ਼ਾਹ ਕਹਿਣਗੇ ਗੁਰ ਸਤਿਗੁਰ ਕਾ ਜੋ ਸਿੱਖ ਖਾਏ। ਪਾਤਸ਼ਾਹ ਸਿੱਖ ਵਾਸਤੇ ਪੰਥ ਤੇ ਚੱਲਣ ਲਈ ਗ੍ਰੰਥ ਦਾ ਉਪਦੇਸ਼ ਵੀ ਗੁਰ ਸਤਿ

ਅਲੱਤੇ ਉੱਠ। ਉਹ ਹਰ ਰੋਜ ਉੱਠ ਕੇ ਨਾਮ ਧਿਆਵੇ। ਨੀਂਦ ਤੋਂ ਉੱਠਦਿਆਂ ਸਾਰ ਉਹਦਾ ਫਸਟ ਵਰਕ ਪਹਿਲਾ ਕੰਮ ਐਵਰੀ ਡੇ ਹੋਣਾ ਚਾਹੀਦਾ। ਜਦੋਂ ਨੀਂਦ ਚੋਂ ਜਾਗ ਖੁੱਲੇ, ਗੁਰੂ ਦੇ ਸਿੱਖਾ ਤੇਰੇ ਲਈ ਗੁਰੂ ਦਾ ਨਿਯਮ ਹੈ, ਉੱਠਦਿਆਂ ਸਾਰ ਤੇਰੀ ਰਸਨਾ ਤੇ ਹੋਵੇ ਸਤਨਾਮ ਸ੍ਰੀ ਵਾਹਿਗੁਰੂ। ਪੰਜ ਵਾਰ ਕਹਿ, ਦਸ ਵਾਰ ਕਹਿ, ਵੀਹ ਵਾਰ ਕਹਿ, ਪਹਿਲਾਂ ਵਾਹਿਗੁਰੂ ਉੱਠਦਿਆਂ ਜਪ। ਗੁਰ ਸਤਿਗੁਰ ਕਾ ਜੋ ਸਿੱਖ ਪਾਏ ਸੋ ਪਲ ਕੇ

0: ਦੇ ਆਵੇ।
1: ਉੱਠਦਿਆਂ ਬਹਿੰਦਿਆਂ ਵਾਹਿਗੁਰੂ ਕਵੇ, ਦਸ ਵਜੇ ਤੱਕ ਸੁੱਤਾ ਨਾ ਰਵੇ, ਪਰ ਪ੍ਰਭਾਤ ਵੇਲੇ ਉੱਠੇ, ਉੱਠ ਕੇ ਇਸ਼ਨਾਨ ਕਰੇ ਤੇ ਗੁਰੂ ਦੀ ਬਾਣੀ ਪੜ੍ਹੇ। ਇੱਕ ਚੀਜ਼ ਇੱਥੇ ਲਿਖਿਆ, ਸਾਧ ਸੰਗਤ ਅੰਮ੍ਰਿਤਸਰ ਨਾ ਵੇ। ਹਰ ਰੋਜ਼ ਤੁਸੀਂ ਅੰਮ੍ਰਿਤਸਰ ਸਾਹਿਬ ਜਾ ਕੇ ਇਸ਼ਨਾਨ ਨਹੀਂ ਕਰ ਸਕਦੇ। ਜਿਹੜਾ ਆਪਾਂ ਰੋਜ਼ ਅਰਦਾਸ ਵਿੱਚ ਮੰਗਦੇ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਹਰ ਰੋਜ਼ ਸਿੱਖ ਸ਼੍ਰੀ ਅੰਮ੍ਰਿਤਸਰ ਸਾਹਿਬ ਇਸ਼ਨਾਨ ਨਹੀਂ ਕਰ ਸਕੇਗਾ। ਪਰ ਬੜੀ ਵੱਡੀ ਬਖਸ਼ਿਸ਼ ਗੁਰੂ ਰਾਮਦਾਸ ਸਾਹਿਬ ਮਹਾਰਾਜ ਨੇ ਕੀਤੀ ਹੈ। ਸਿੱਖਾਂ ਗੁਰੂ ਦਾ ਹੁਕਮ ਮੰਨ ਕੇ ਉੱਠ ਕੇ ਵਾਹਿਗੁਰੂ ਜਪੀ, ਫਿਰ ਪ੍ਰਭਾਤ ਵੇਲੇ ਉੱਠ ਇਸ਼ਨਾਨ ਕਰੀ, ਇਸ਼ਨਾਨ ਕਰਕੇ ਜਪਜੀ ਸਾਹਿਬ ਗੁਰੂ ਦੀ ਬਾਣੀ ਪੜ੍ਹੀ। ਇਹ ਸੱਚ ਹੈ, ਜਿੱਦਣ ਨਿਯਮ ਬਣਾ ਕੇ ਰੋਜ਼ ਇਸ਼ਨਾਨ ਕਰਕੇ ਬਾਣੀ ਦਾ ਜਾਪ ਕਰੇਗਾ, ਤੈਨੂੰ ਘਰ ਵਿੱਚ ਵੀ ਇਸ਼ਨਾਨ ਕਰਕੇ ਐ ਮਹਿਸੂਸ ਹੋਏਗਾ ਤੂੰ ਅੰਮ੍ਰਿਤਸਰ ਨਾ ਪਿਆ। ਜਿਹੋ ਜਿਹਾ ਸੁੱਖ ਤੈਨੂੰ ਅੰਮ੍ਰਿਤਸਰ ਸਰੋਵਰ ਵਿੱਚ ਨਾਤਿਆ ਮਿਲਦਾ, ਉਹੋ ਜਿਹਾ ਸੁੱਖ ਤੈਨੂੰ ਨਿਤਨੇਮ ਕਰਕੇ ਹਰ ਰੋਜ਼ ਘਰ ਵਿੱਚ ਪ੍ਰਾਪਤ ਹੋਏਗਾ। ਪਰ ਤੂੰ ਸਿੱਖਾ ਗੁਰੂ ਦਾ ਨਿਯਮ ਲੈ ਕੇ, ਕਿਉਂਕਿ ਨਿਯਮ ਤੋਂ ਬਗੈਰ ਗੱਲ ਨਹੀਂ ਬਣੇ। ਮਾਫ ਕਰਿਓ, ਜਿੱਥੇ ਨੇਮ ਹੈ ਉੱਥੇ ਪ੍ਰੇਮ ਪੈਦਾ ਹੁੰਦਾ। ਤੁਸੀਂ ਸਾਰੇ ਜੁੜੇ ਹੋਏ ਹੋ, ਖੇਤੀਬਾੜੀ ਨਾਲ ਸੰਬੰਧ ਰੱਖਦੇ ਹੋ। ਦਾਣਾ ਉਹੀਓ ਫਲੀਭੂਤ ਹੁੰਦਾ ਜਿਹੜਾ ਪੂਰਾ ਰਹਿ ਜਾਏ। ਜਿਹੜਾ ਦਾਣਾ ਟੁੱਟ ਜਾਏ, ਅੱਧਾ ਦਾਣਾ ਜ਼ਮੀਨ ਵਿੱਚ ਕਦੇ ਵੀ ਪਲਦਾ ਨਹੀਂ, ਉਹੀ ਦਾਣਾ ਬੀਜਿਆ ਹੋਇਆ ਇੱਕ ਦੇ 18 ਦਾਣੇ ਬਣਦੇ ਨੇ। ਕਿਲੋਆਂ ਚ ਬੀਜਿਆ ਬੀਜ ਤੁਸੀਂ ਕੁਇੰਟਲਾਂ ਵਿੱਚ ਕਣਕ ਕੱਢਦੇ ਹੋ। ਕਦੋਂ? ਜਦੋਂ ਬੀਜ ਸਬਦ ਬੀਜਿਆ ਜਾਏ, ਅੱਧਾ ਰਹਿ ਜਾਏ ਬੀਜ ਕਦੇ ਨੀ ਉੱਗਦਾ। ਭਲਿਆ ਤੂੰ ਕਦੇ ਕਹੇ ਮੈਂ ਪਾਠ ਕਰ ਲਿਆ, ਕਦੇ ਛੱਡ ਦਿੱਤਾ, ਕਦੇ ਦੋ ਦਿਨ ਆ ਜਾਂਦਾ, ਕਦੇ ਸੇਵਾ ਛੱਡ ਦਿੰਦੇ, ਏਦਾਂ ਤੂੰ ਪਹੁੰਚ ਨੀ ਸਕੇਗਾ। ਤੈਨੂੰ ਨਿਯਮ ਬਣਾਉਣਾ ਪੋਤਾ ਨੀ ਤਾਂ ਥੋੜਾ, ਹਰ ਰੋਜ਼ ਪੱਕਾ ਨਿਯਮ ਕਰ, ਤੇਰਾ ਜਪਜੀ ਸਾਹਿਬ ਦਾ ਜਾਪ ਪੱਕਾ ਹੋਣਾ ਚਾਹੀਦਾ। ਖੈਰ, ਪਾਤਸ਼ਾਹ ਨੇ ਪੰਥ ਔਰ ਗ੍ਰੰਥ ਦੀ ਇਕੱਠੀ ਸ਼ੁਰੂਆਤ ਕੀਤੀ, ਕਿਵੇਂ ਪੰਥ ਉੱਤੇ ਚੱਲਣਾ। ਸੱਚੇ ਪਾਤਸ਼ਾਹ ਨੇ ਗ੍ਰੰਥ ਦੇ ਅੰਦਰ ਉਪਦੇਸ਼ ਦਿੱਤਾ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਵ ਸੁਚਿਆਰਾ ਹੋਈ ਹੈ, ਕਿਵ ਕੂੜੇ ਟੁੱਟੇ ਪਾਲ, ਉਹ ਤੋਂ ਬਾਅਦ ਹੰਕਾਰ ਛੱਡ ਕੇ ਗਿਆ ਅਗਲੀ ਪੌੜੀ ਪੜ੍ਹ। ਸੁਣੇ ਸਿੱਧ ਪੀਰ ਸੁਰਨਾਥ, ਸੁਣੇ ਧਰਤ ਧਵਲ ਆਕਾਸ਼, ਗੁਰੂ ਦਾ ਉਪਦੇਸ਼ ਸੁਣ। ਤੁਸੀਂ ਇੱਥੇ ਪਹੁੰਚੋ, ਕਿਸੇ ਕੋਲੋਂ ਪੁੱਛ ਕੇ, ਕਈ ਵਾਰ ਜਦ ਬੰਦਾ ਪਹਿਲੀ ਵਾਰ ਆਉਂਦਾ ਪੁੱਛਦਾ ਰਸਤਾ ਕਿਹੜਾ ਸਹੀ, ਜਾਂ ਫਿਰ ਲਿਖਿਆ ਹੋਇਆ ਪੜ੍ਹਦਾ ਵੀ ਨਾਨਕਪੁਰੀ ਡਾਂਡਾ ਸਾਹਿਬ ਨੂੰ ਰਸਤਾ ਕਿਹੜਾ ਜਾਂਦਾ। ਸਾਧ ਸੰਗਤ ਜਾਂ ਪੜ੍ਹਿਆ ਜਾਵੇਗਾ ਜਾਂ ਸੁਣ ਕੇ ਆਊ। ਇਸ ਲਈ ਪਾਤਸ਼ਾਹ ਨੇ ਕਿਹਾ, ਰੱਬ ਦਾ ਨਾਮ ਸੁਣਨਾ ਸ਼ੁਰੂ ਕਰ, ਜਪ, ਉਹਦਾ ਉਪਦੇਸ਼ ਸੁਣ, ਇਹਦੇ ਨਾਲ ਤੇਰੀ ਅਵਸਥਾ ਸੁਰਤ ਦੀ ਉੱਚੀ ਹੋਏਗੀ। ਸੁਣੇ ਸਿੱਧ ਪੀਰ ਸੁਰਨਾਥ, ਸੁਣੇ ਧਰਤ ਧਵਲ ਆਕਾਸ਼, ਸੁਣੇ ਦੀਪ ਲੋ ਪਾਤਾਲ, ਸੁਣੇ ਉਹ ਨਾ ਸਕੇ ਕਾਲ। ਉਹ ਤੋਂ ਬਾਅਦ ਅਗਲੀ ਪੰਕਤੀ ਆਈ, ਨਾਨਕ ਭਗਤਾਂ ਸਦਾ ਵਿਗਾਸ, ਸੁਣੇ ਦੁਖ ਭਵ ਕਾਸ। ਤੇਰੇ ਅੰਦਰ ਸਦਾ ਹੀ ਵਿਗਾਸ ਬਣ ਜਾਏਗਾ, ਖੇੜਾ ਤੇ ਖੁਸ਼ੀ ਬਣੇਗੀ। ਜਿਹੜਾ ਖੇੜਾ ਬਸੰਤ ਦੀ ਰੁੱਤ ਵਿੱਚ ਫੁੱਲਾਂ ਤੇ ਆਉਂਦਾ, ਉਹ ਖੇੜਾ ਸੱਜਣਾ ਹਰ ਵਕਤ ਤੇਰੇ ਤੇ ਬਣਿਆ ਰਹੇ। ਨਾਨਕ ਤਿਨਾ ਬਸੰਤ ਹੈ ਜਿਨ ਘਰ ਵਸਿਆ ਕੰਤ, ਆ ਬਸੰਤ ਦੀ ਰੁੱਤ ਉਹਨਾਂ ਦੇ ਹਿਰਦੇ ਤੇ ਸਦਾ ਰਹਿੰਦੀ ਹੈ। ਜਿਨ੍ਹਾਂ ਦੇ ਹਿਰਦੇ ਵਿੱਚ ਗੁਰੂ ਦੇ ਸ਼ਬਦ ਦਾ ਪ੍ਰਕਾਸ਼ ਹੈ, ਹਰ ਰੋਜ਼ ਗੁਰੂ ਨੂੰ ਸੁਣ, ਜਪ ਤੇ ਨਾਮ ਅਰਾਧ, ਸੱਜਣਾ ਤੇਰਾ ਹਿਰਦਾ ਕੌਲ ਦੀ ਤਰ੍ਹਾਂ ਖਿਲਿਆ ਰਹੇਗਾ, ਜਿਹਦੇ ਉੱਤੇ ਸੂਰਜ ਦੀਆਂ ਸਿੱਧੀਆਂ ਕਿਰਨਾਂ ਪੈਣ ਤੇ ਕਵਲ ਦਾ ਫੁੱਲ ਖਿੜਿਆ। ਸ਼ਬਦ ਤੈਨੂੰ ਖੜਾਓ ਵਿੱਚ ਲਿਆਏ, ਨਾਨਕ ਤਿਨਾ ਬਸੰਤ ਹੈ, ਨਾਨਕ ਭਗਤਾਂ ਸਦਾ ਵਿਗਾਸ, ਸੁਣੇ ਦੁਖ ਭਵ ਕਾ ਨਾਸ। ਇਸ ਤਰ੍ਹਾਂ ਸਾਧ ਸੰਗਤ ਜਦੋਂ ਪਾਤਸ਼ਾਹ ਸੁਣਨ ਤੋਂ ਬਾਅਦ ਫਿਰ ਅਗਲੀ ਪੌੜੀ ਤੇ ਆ ਗਿਆ। ਚਾਰ ਪੌੜੀਆਂ ਕਹਿ ਕੇ ਫਿਰ ਕਹਿਣਗੇ ਸੁਣ ਕੇ ਨਾ ਇਕੱਲਾ ਚਲਾ ਜਾਈ, ਸੁਣਨ ਤੋਂ ਬਾਅਦ ਮੰਨਣ ਤੱਕ ਆਉਣਾ ਪੈਣਾ। ਮਾਫ ਕਰਿਓ, ਕਈ ਵਾਰ ਸੁਣੀ ਹੋਈ ਗੱਲ ਭੁੱਲ ਜਾਂਦੀ, ਸੁਣੀਆਂ ਹੋਈਆਂ ਗੱਲਾਂ ਬੰਦਾ ਵਿਸਾਰ ਦਿੰਦਾ। ਉਹ ਤੋਂ ਬਾਅਦ ਹਜ਼ੂਰ ਨੇ ਕਿਹਾ, ਮੰਨਣਾ ਸ਼ੁਰੂ ਕਰ, ਕਿਸੇ ਮੰਨਣ ਵਾਲੇ ਦੀ ਸੰਗਤ ਕਰ, ਉਹ ਤੈਨੂੰ ਦੱਸੇਗਾ ਕਿਵੇਂ ਮੰਨਣਾ। ਤੁਸੀਂ ਘਰ ਵਿੱਚ ਮਾਫ ਕਰਿਓ ਬੁੱਕ ਲਿਆ ਕੇ ਪੜ੍ਹੋ ਕਿ ਜੀ ਡਰਾਈਵਿੰਗ ਕਿਵੇਂ ਕਰਨੀ ਹੈ, ਟ੍ਰੈਫਿਕ ਦੇ ਸਾਰੇ ਰੂਲ ਸਿੱਖ ਲਓ, ਪਰ ਜਿੰਨੀ ਦੇਰ ਕਿਸੇ ਕੋਲੋਂ ਬਹਿ ਕੇ ਨੀ ਨਾਲ ਸਿੱਖਦੇ ਤੁਹਾਨੂੰ ਆਏਗਾ ਨਹੀਂ, ਤੁਹਾਡਾ ਝਾਕਾ ਨਹੀਂ ਖੁੱਲੇਗਾ, ਤੁਹਾਨੂੰ ਆਪ ਉਹ ਡਰਾਈਵ ਕਰਨੀ ਪਏਗੀ। ਪਹਿਲੇ ਪਹਿਲੇ ਇੱਧਰ ਉੱਧਰ ਉੱਕ ਜਾਓਗੇ, ਜਦੋਂ ਡਰਾਈਵ ਕਰਦੇ ਆ ਪੈਰ ਪੱਕ ਜਾਂਦਾ, ਫਿਰ ਬੰਦਾ ਸੈਂਕੜੇ ਮੀਲ ਗੱਲਾਂ ਵੀ ਕਰਦਾ ਜਾਂਦਾ ਤੇ ਡਰਾਈਵ ਵੀ ਕਰਦਾ। ਇੱਦਾਂ ਪਾਤਸ਼ਾਹ ਨੇ ਕਿਹਾ, ਤੇਰੇ ਅੰਦਰ ਵਿਗਾਸ ਬਣੇਗਾ, ਪਰ ਸੁਣਨ ਤੋਂ ਬਾਅਦ ਮੰਨਣਾ ਸ਼ੁਰੂ ਕਰ। ਜੋ ਗੁਰ ਕਹੇ ਸੋਈ ਭਲ ਮੰਨੋ, ਮੰਨੇ ਕੀ ਗੱਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ, ਮੰਨਦਿਆਂ ਮੰਨਦਿਆਂ ਇੱਕ ਤੇਰੇ ਤੇ ਬਖਸ਼ਿਸ਼ ਹੋਏਗੀ, ਐਸਾ ਨਾਮ ਨਿਰੰਜਨ ਹੋਏ। ਪਾਤਸ਼ਾਹ ਨੇ ਕਿਹਾ, ਗੁਰੂ ਦਾ ਦਿੱਤਾ ਹੋਇਆ ਨਾਮ ਤੇਰੇ ਉੱਤੇ ਐਸਾ ਰੰਗ ਵਖੇਰੇਗਾ, ਤੇਰੇ ਅੰਦਰੋਂ ਨਿਰੰਜਨ ਭਾਵ ਕਾਲਕ ਤੋਂ ਰਹਿਤ ਕਰਕੇ ਰੱਖਦਾ। ਸਾਧ ਸੰਗਤ, ਸ਼ਬਦ ਦਾ ਰੰਗ ਅੰਦਰ ਦੀ ਮੈਲ ਨੂੰ ਧੋ ਦਿੰਦਾ। ਜਦੋਂ ਗੱਲ ਮੰਨਣ ਤੱਕ ਆਈ, ਪਾਤਸ਼ਾਹ ਨੇ ਇੱਕ ਪੌੜੀ ਫਿਰ ਅੱਗੇ ਹੋਰ ਦਿੱਤੀ। ਭਾਈ ਮੰਨਣ ਤੋਂ ਅੱਗੇ ਵੀ ਕੋਈ ਸਟੇਜ। ਮਹਾਰਾਜ ਮੰਨਣ ਤੋਂ ਬਾਅਦ ਕੀ ਹੈ? ਕਹਿਣਗੇ ਮੰਨਣ ਵਾਲੇ ਲੋਕ ਕਈ ਵਾਰ ਮੁੱਕਰ ਜਾਂਦੇ, ਬਹੁਤੇ ਬੰਦੇ ਕਈ ਵਾਰ ਚੋਂ ਬੰਦਿਆਂ ਚ ਮੰਨ ਲੈਂਦੇ ਨੇ, ਠੀਕ ਹੈ ਜੀ, ਬਾਅਦ ਵਿੱਚ ਜਾ ਕੇ ਮੁੱਕਰ ਜਾਂਦੇ। ਮੰਨੀ ਹੋਈ ਗੱਲ ਕਈ ਵਾਰ ਮਹੀਨਾ ਕੁ ਬੰਦਾ ਨਿਭਾ ਲੈਂਦਾ, ਬਾਅਦ ਵਿੱਚ ਜਾ ਕੇ ਫਿਰ ਮੁੱਕਰ ਜਾਂਦਾ। ਛੱਡੋ ਜੀ, ਔਖਾ ਹੈ। ਗੁਰ ਇਤਿਹਾਸ ਵਿੱਚ ਮਲੂਕੇ ਚੌਧਰੀ ਵਰਗੇ ਗੁਰੂ ਅੰਗਦ ਸਾਹਿਬ ਮਹਾਰਾਜ ਦਾ ਹੁਕਮ ਮੰਨ ਕੇ ਸ਼ਰਾਬ ਛੱਡ ਗਏ। ਪਾਤਸ਼ਾਹ ਨੇ ਕਿਹਾ ਸੀ ਤੂੰ ਸ਼ਰਾਬ ਛੱਡ ਦੇ ਜਾਂ ਮਿਰਗੀ ਤੈਨੂੰ ਛੱਡ ਕੇ ਚੱਲ ਜਾਏਗੀ। ਉਹਦਾ ਮਿਰਗੀ ਦਾ ਦੌਰਾ ਹਟ ਗਿਆ। ਜਿੱਦਣ ਤੰਦਰੁਸਤ ਹੋਇਆ ਉਹਨੇ ਆਪਣੇ ਹੋਰ ਸੰਗੀਆਂ ਸਾਥੀਆਂ ਨਾਲ ਕੁਸੰਗੀਆਂ ਕੋਲ ਬਹਿੰਦਿਆਂ ਬਹਿੰਦਿਆਂ ਉਹਦਾ ਮਨ ਫਿਰ ਤਬਦੀਲ ਹੋਣ ਲੱਗ ਪਿਆ। ਕਈ ਕੁਸੰਗੀਆਂ ਨੇ ਕਿਹਾ ਲੈ ਐਵੇਂ ਗੁਰੂ ਨੇ ਥੋੜੀ ਤੇਰੀ ਬਿਮਾਰੀ ਹਟਾਈ। ਕਈ ਵਾਰ ਉਦਾਂ ਵੀ ਹਟ ਜਾਂਦੀ ਹੈ, ਤੂੰ ਸ਼ਰਾਬ ਪੀ ਲਾ ਕੁਝ ਨਹੀਂ ਹੁੰਦਾ। ਅੱਜ ਅਸਰ ਹੋਇਆ ਪਹਿਲਾਂ ਕਦੇ ਗਲਾਸ ਤੱਕ ਹੱਥ ਗਿਆ, ਫਿਰ ਦੋ ਦਿਨਾਂ ਬਾਅਦ ਅਸਰ ਹੋਇਆ ਇੱਕ ਦਿਨ ਪੀਏ ਲਈ। ਮੰਨੀ ਹੋਈ ਗੱਲ ਤੋਂ ਮਲੂਕਾ ਚੌਧਰੀ ਮੁੱਕਰ ਗਿਆ ਔਰ ਸਾਧ ਸੰਗਤ ਉਹ ਬੰਦੇ ਨੇ ਪਰਤ ਕੇ ਫਿਰ ਸ਼ਰਾਬ ਪੀਤੀ। ਜਦੋਂ ਘਰ ਵਾਲੀ ਨੇ ਕਿਹਾ ਤੂੰ ਗੁਰੂ ਦਾ ਵਚਨ ਤੋੜ ਦਿੱਤਾ, ਹੰਕਾਰ ਵਿੱਚ ਕਹਿੰਦਾ ਲੈ ਗੁਰੂ ਨੇ ਥੋੜੀ ਠੀਕ ਕੀਤਾ, ਮੈਂ ਆਪੇ ਠੀਕ ਹੋ ਗਿਆ। ਉਸੇ ਸ਼ਰਾਬ ਨਾਲ ਇੱਕ ਦਿਨ ਚੁਬਾਰੇ ਧੋਤਰ ਦੇ ਨੂੰ ਦੌਰਾ ਪਿਆ। ਡਿੱਗਦਿਆਂ ਸਾਰ ਧੋਣ ਦਾ ਮਨਕਾ ਟੁੱਟਿਆ, ਮਲੂਕਾ ਚੌਧਰੀ ਮਰ ਗਿਆ। ਜਦੋਂ ਘਰ ਵਾਲੀ ਗੁਰੂ ਕੋਲ ਜਾ ਕੇ ਕਹਿੰਦੀ ਹੇ ਗੁਰੂ ਅੰਗਦ ਸਾਹਿਬ ਮਹਾਰਾਜ, ਮੇਰੇ ਘਰ ਵਾਲੇ ਨੂੰ ਦੌਰਾ ਪਿਆ, ਧੋਣ ਦਾ ਮਨਕਾ ਟੁੱਟ ਗਿਆ। ਪਾਤਸ਼ਾਹ ਨੇ ਕਿਹਾ ਉਹਨੇ ਬਚਨ ਤੋੜਿਆ, ਹੁਣ ਬੇਮੁੱਖ ਹੋ ਕੇ ਮਰ ਗਏ। ਸਾਧ ਸੰਗਤ ਕਈ ਵਾਰ ਮੰਨਿਆ ਹੋਇਆ ਬਚਨ ਬੰਦਾ ਮੁੱਕਰ ਜਾਂਦਾ। ਹਜ਼ੂਰ ਨੇ ਕਿਹਾ ਮੰਨਣ ਤੋਂ ਬਾਅਦ ਇੱਕ ਸਟੇਜ ਇੱਕ ਡਿਗਰੀ ਹੋਰ ਹੈ ਬੁੱਝਣ ਦੀ। ਜਦੋਂ ਤੂੰ ਬੁੱਝ ਲਏਗਾ ਨਾ ਇਹ ਸ਼ਬਦ ਕਿਉਂ ਜਪਣਾ, ਬਾਣੀ ਕਿਉਂ ਪੜ੍ਹਨੀ ਹੈ, ਰਹਿਤ ਕਿਉਂ ਰੱਖਣੀ ਹੈ, ਸ਼ਸਤਰ ਕਿਉਂ ਪਾਉਣੇ ਨੇ, ਜਿੱਦਣ ਇਹ ਸਭ ਕੁਝ ਸਮਝ ਆ ਗਿਆ, ਬੁੱਝ ਲਿਆ ਕਿ ਸੇਵਾ ਕਿਉਂ ਕਰਨੀ ਹੈ, ਉਦਣ ਤੋਂ ਸਚਿਆਰ ਹੋ ਜਾਏਗਾ। ਦੇਖੋ ਕਿੱਥੋਂ ਪੌੜੀ ਸ਼ੁਰੂ ਹੋਈ। ਜੇ ਕੋ ਬੁੱਝਿਆ ਹੋਵੇ ਸਚਿਆਰ ਤੇ ਪਹੁੰਚਣਾ, ਪਹਿਲਾਂ ਸਵਾਲ ਪਾਤਸ਼ਾਹ ਨੇ ਕੀਤਾ ਕਿਵ ਸਚਿਆਰਾ ਹੋਈ ਹੈ, ਕਿਵ ਕੂੜੇ ਟੁੱਟੇ ਪਾਲ। ਅੱਗੇ ਜਾ ਕੇ ਹੁਣ ਅਗਲੀ ਪੌੜੀ ਵਿੱਚ ਪੰਦਰਵੀਂ ਪੌੜੀ ਚ ਜਾ ਕੇ ਕਿਹਾ ਜੇ ਕੋ ਬੁੱਝੇ ਹੋਵੇ ਸਚਿਹਾਰ, ਧਵਲੇ ਉੱਪਰ ਕਿੱਤਾ ਭਾਰ। ਸਿੱਖੀ ਕੱਲਾ ਧਾਰਨ ਕਰਨ ਦਾ ਵਿਸ਼ਾ ਨਹੀਂ, ਸਿੱਖੀ ਬੁੱਝਣ ਦਾ ਵਿਸ਼ਾ। ਕਈ ਵਾਰ ਆਪਾਂ ਸਵਾਲ ਕਰਦੇ ਕਾਹਦੇ ਵਾਸਤੇ ਬਾਣੀ ਪੜ੍ਹਨੀ ਜੀ, ਰੋਜ਼ ਕਿਉਂ ਰਹਿਤ ਰੱਖਣੀ ਹੈ। ਛੇਵੇਂ ਪਾਤਸ਼ਾਹ ਉੱਤੇ ਸਿੱਖਾਂ ਨੇ ਸਵਾਲ ਕੀਤਾ। ਪੰਜ ਗੁਰੂ ਸਾਹਿਬਾਨਾਂ ਨੇ ਘੋੜ ਸਵਾਰੀ ਨਹੀਂ ਕੀਤੀ, ਸ਼ਸਤਰ ਵਿਦਿਆ ਨਹੀਂ ਕੀਤੀ, ਯੁੱਧ ਦਾ ਅਭਿਆਸ ਨਹੀਂ ਕਰਾਇਆ। ਆ ਛੇਵੇਂ ਪਾਤਸ਼ਾਹ ਯੁੱਧ ਦਾ ਅਭਿਆਸ ਕਰਾਉਣ ਲੱਗ ਪਏ। ਪੰਜ ਗੁਰੂ ਸਾਹਿਬਾਨਾਂ ਨੇ ਫੌਜ ਨਹੀਂ ਰੱਖੀ, ਛੇਵੇਂ ਪਾਤਸ਼ਾਹ ਨੇ ਫੌਜ ਕਿਉਂ ਰੱਖ ਲਈ? ਪੰਜ ਗੁਰੂ ਸਾਹਿਬਾਨਾਂ ਨੇ ਕੱਲੇ ਗੱਦੀ ਮੰਜੀ ਲਾ ਕੇ ਗੁਰਮਤਿ ਦਾ ਉਪਦੇਸ਼ ਦਿੱਤਾ, ਛੇਵੇਂ ਪਾਤਸ਼ਾਹ ਨੇ ਤਖ਼ਤ ਕਿਉਂ ਬਣਾ ਲਿਆ? ਜਦੋਂ ਆਹ ਸਿੱਖਾਂ ਵਿੱਚ ਸਵਾਲ ਚੱਲੇ ਤੇ ਭਾਈ ਗੁਰਦਾਸ ਸਾਹਿਬ ਨੇ ਕਿਹਾ ਹੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਸਿੱਖ ਵਿੱਚ ਸ਼ੰਕਾ ਕਰ ਰਹੇ ਨੇ ਜੀ, ਸ਼ਸਤਰਾਂ ਦੀ ਕੀ ਲੋੜ ਹੈ, ਅਭਿਆਸ ਦੀ ਕੀ ਲੋੜ ਹੈ, ਫੌਜਾਂ ਕਿਉਂ ਰੱਖ ਲਈਆਂ ਨੇ, ਸ਼ਿਕਾਰ ਕਿਉਂ ਖੇਡਣ ਲੱਗ ਪਏ ਨੇ, ਅਕਾਲ ਤਖ਼ਤ ਕਿਉਂ ਬਣਾ ਲਿਆ, ਫੌਜ ਕਿਉਂ ਤਿਆਰ ਕਰ ਲਈ ਹੈ? ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਜੇ ਪਾਤਸ਼ਾਹ ਨੇ ਕਿਹਾ ਸੀ ਸੰਗਤ ਵਿੱਚ ਜਵਾਬ ਦੇਵਾਂਗੇ। ਭਾਈ ਗੁਰਦਾਸ ਸਾਹਿਬ ਨੇ ਕਿਹਾ ਮਹਾਰਾਜ ਸੰਗਤ ਵਿੱਚ ਜਵਾਬ ਦਿਓ, ਸਿੱਖਾਂ ਦੇ ਅੰਦਰ ਸ਼ੰਕਾ ਹੋ ਰਿਹਾ। ਇੱਕ ਗੱਲ ਯਾਦ ਰੱਖਿਓ, ਸ਼ੰਕਾ ਹੋਵੇ ਜੇ ਤਰਕ ਹੋਵੇ, ਤਰਕ ਹੋਣਾ ਚਾਹੀਦਾ। ਵੈਸੇ ਸਾਡੀ ਕੌਮ ਤਰਕ ਨੇ ਇੱਧਰ ਉੱਧਰ ਕਰ ਦਿੱਤੀ ਹੈ, ਬਹੁਤਾ ਤਰਕ ਠੀਕ ਨਹੀਂ, ਤਰਕ ਹੋਣਾ ਚਾਹੀਦਾ। ਤਰਕ ਤਰੱਕੀ ਨੂੰ ਜਨਮ ਦਿੰਦਾ, ਪਰ ਸੱਜਣੋ ਤਰਕ ਦਿਲ ਤੋਂ ਹੋਵੇ, ਕੱਲਾ ਦਿਮਾਗੀ ਨਾ ਹੋਵੇ। ਦਿਮਾਗ ਦਾ ਤਰਕ ਜਿਹੜਾ ਉਹ ਬੰਦੇ ਨੂੰ ਹੰਕਾਰ ਵਿੱਚ ਲਿਆਉਂਦਾ, ਮੈਂ ਹਾਰਨਾ ਨਹੀਂ ਦੂਜੇ ਨੂੰ ਹਰਾਉਣਾ। ਤਰਕ ਦੂਜੇ ਨੂੰ ਹਰਾਉਣ ਵਾਸਤੇ ਪੈਦਾ ਕਰੋਗੇ, ਤੁਹਾਨੂੰ ਗੁਰੂ ਕੋਲੋਂ ਕੁਝ ਨਹੀਂ ਮਿਲੇ। ਅਸੀਂ ਸਿੱਖ ਤਰਕ ਕਰਨੇ ਇੱਕ ਦੂਜੇ ਨੂੰ ਹਰਾਉਣ ਲਈ, ਵੇ ਉਹਨੂੰ ਥੱਲੇ ਲਾਉਣਾ, ਉਹਦੀ ਬੇਇੱਜ਼ਤੀ ਕਰਨੀ, ਇਹ ਕਹਿਣਾ ਜੀ ਇਹਨੂੰ ਤਾਂ ਆਇਆ ਹੀ ਨਹੀਂ ਕੁਝ ਵੀ। ਸਾਧ ਸੰਗਤ ਤਰਕ ਤੁਹਾਡੇ ਦਿਲੋਂ ਪੈਦਾ ਹੋਵੇ ਔਰ ਗੁਰੂ ਅੱਗੇ ਅਰਦਾਸ ਕਰਿਓ, ਫਿਰ ਕਿਸੇ ਬੰਦੇ ਤੋਂ ਪੁੱਛਣ ਦੀ ਲੋੜ ਨਹੀਂ ਪਏਗੀ। ਹੁਕਮਨਾਮਾ ਲੈ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਮੁੱਖ ਵਾਕ ਲਓ, ਕਰੋੜਾਂ ਸਿੱਖਾਂ ਦੇ ਸਵਾਲਾਂ ਦਾ ਜਵਾਬ ਗੁਰੂ ਗ੍ਰੰਥ ਸਾਹਿਬ ਦੇਣ। ਹਰ ਰੋਜ਼ ਹੁਕਮਨਾਮਾ ਆਉਂਦਾ, ਕਰੋੜਾਂ ਸਿੱਖਾਂ ਦੇ ਸਵਾਲਾਂ ਤਰਕਾਂ ਦਾ ਜਵਾਬ ਗੁਰੂ ਗ੍ਰੰਥ ਸਾਹਿਬ ਦੇ ਕੋਈ ਹੁਕਮਨਾਮੇ ਵਿੱਚ ਆ, ਪਰ ਤੁਸੀਂ ਦਿਲੋਂ ਪੁੱਛਣਾ ਚਾਹੋ। ਅੱਜ ਜਦੋਂ ਸਿੱਖਾਂ ਅੰਦਰ ਤਰਕ ਹੋਇਆ, ਨਾ ਸ਼ਸਤਰ ਕਿਉਂ ਰੱਖੇ, ਘੋੜ ਸਵਾਰੀ ਕਿਉਂ, ਸ਼ਿਕਾਰ ਕਿਉਂ ਖੇਡਦੇ ਨੇ, ਛੇਵੇਂ ਪਾਤਸ਼ਾਹ ਨੇ ਤਖ਼ਤ ਕਿਉਂ ਲਾ ਲਿਆ, ਫੌਜਾਂ ਕਿਉਂ ਰੱਖ ਲਈਆਂ ਨੇ? ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕਿਹਾ ਸੀ ਸੰਗਤ ਵਿੱਚ ਜਵਾਬ ਦੇਵਾਂਗੇ। ਪਾਤਸ਼ਾਹ ਨੇ ਤਰਕ ਦੂਰ ਕੀਤਾ, ਭਰੀ ਸੰਗਤ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕਿਹਾ ਗੁਰੂ ਕੇ ਸਿੱਖੋ, ਜਿਨ੍ਹਾਂ ਨੂੰ ਸ਼ੰਕਾ ਹੈ ਕਿ ਸ਼ਸਤਰ ਕਿਉਂ ਪਹਿਨ ਲਏ ਨੇ, ਅਭਿਆਸ ਕਿਉਂ ਕਰਦੇ, ਫੌਜਾਂ ਕਿਉਂ ਰੱਖੀਆਂ, ਸ਼ਿਕਾਰ ਕਿਉਂ ਖੇਡਦੇ ਨੇ, ਸ਼ਸਤਰ ਵਿਦਿਆ ਕਿਉਂ ਸਿਖਾ ਰਹੇ ਨੇ? ਕਹਿੰਦੇ ਸੁਣੋ ਗੁਰੂ ਕੇ ਸਿੱਖੋ, ਕਿਸੇ ਸਿੱਖ ਨੂੰ ਪਿਆਸ ਲੱਗੀ ਹੋਵੇ ਪਾਣੀ ਦੀ, ਖੂਹ ਦੇ ਵਿੱਚ ਪਾਣੀ ਹੈ, ਹੱਥ ਜੋੜ ਕੇ ਖੂਹ ਨੂੰ ਕਹੋ ਇਹ ਖੂਹ ਮਹਾਰਾਜ ਪਾਣੀ ਦੇ ਦਿਓ ਪੀਣ ਲਈ। ਕਹਿੰਦੇ ਦੱਸੋ ਤੁਹਾਨੂੰ ਪਾਣੀ ਮਿਲਦਾ ਪੀਣ ਵਾਸਤੇ? ਉਹ ਕਹਿੰਦੇ ਨਹੀਂ ਮਹਾਰਾਜ। ਕਹਿੰਦੇ ਭਾਈ ਦੱਸੋ ਫਿਰ ਪਾਣੀ ਕਿਵੇਂ ਮਿਲਦਾ? ਉਹ ਕਹਿੰਦੇ ਮਹਾਰਾਜ ਇੱਕ ਗੜਵੇ ਦਾ ਗਲਾ ਰੱਸੇ ਨਾਲ ਬੰਨਣਾ ਪੈਂਦਾ, ਉਹ ਗੜਵਾ ਖੂਹ ਵਿੱਚ ਵਗਾਉਣਾ ਪੈਂਦਾ, ਫਿਰ ਗੜਵਾ ਵਿੱਚੋਂ ਪਾਣੀ ਦਾ ਭਰ ਕੇ ਪਿਆਸ ਬੁਝਦੀ ਹੈ। ਹਜ਼ੂਰ ਨੇ ਕਿਹਾ ਜਿੰਨੀ ਦੇਰ ਗੜਵੇ ਦਾ ਗਲਾ ਰੱਸੇ ਨਾਲ ਨਾ ਬੰਨੀਏ ਉਨੀ ਦੇਰ ਖੂਹ ਵਿੱਚੋਂ ਪਾਣੀ ਨਹੀਂ ਨਿਕਲਦਾ। ਅਗਲੀ ਗੱਲ, ਕਿਸੇ ਨੂੰ ਮਣੀ ਚਾਹੀਦੀ ਹੋਵੇ ਸੱਪ ਦੀ, ਹੱਥ ਜੋੜ ਕੇ ਸੱਪ ਨੂੰ ਕਹੋ ਮਣੀ ਦੇ ਦੇ। ਸੱਜਣੋ, ਸੱਪ ਜ਼ਹਿਰ ਨਾਲ ਤਾਂ ਡੰਗ ਮਾਰ ਦੇਗਾ ਪਰ ਹੱਥ ਜੋੜਿਆ ਮਣੀ ਨਹੀਂ ਦਿੰਦਾ। ਸੱਪ ਦੀ ਸਰੀ ਫਿਣੀ ਪੈਂਦੀ ਹੈ, ਜਿੰਨੀ ਦੇਰ ਉਹਦਾ ਮੂੰਹ ਨਾ ਭੰਨੀਏ ਸਰੀ ਨਾ ਫਈਏ ਕਦੇ ਵੀ ਮਣੀ ਨਹੀਂ ਮਿਲਦੀ। ਨਾਰੀਅਲ ਦੇ ਵਿੱਚ ਗਿਰੀ ਹੈ, ਹਜ਼ੂਰ ਛੇਵੇਂ ਪਾਤਸ਼ਾਹ ਕਹਿੰਦੇ ਕਹੋ ਨਾਰੀਅਲ ਨੂੰ ਮੈਨੂੰ ਗਿਰੀ ਦੇ ਖਾਣ। ਕਹਿੰਦੇ ਨਾਰੀਅਲ ਦਾ ਮੂੰਹ ਭੰਨਣਾ ਪੈਂਦਾ ਤਾਂ ਗਿਰੀ ਉਹ ਚੋਂ ਮਿਲਦੀ ਹੈ। ਏਦਾਂ ਦੁਨੀਆਂ ਦੇ ਲੋਕੋ ਇਹ ਸੱਚ ਹੈ ਸਿੱਖੋ। ਛੇਵੇਂ ਪਾਤਸ਼ਾਹ ਨੇ ਕਿਹਾ ਸਾਕਤ ਬੰਦਿਆਂ ਦਾ ਮੂੰਹ ਭੰਨਣਾ ਪਏਗਾ, ਜਿੰਨੀ ਦੇਰ ਸਾਕਤ ਨੂੰ ਸ਼ਸਤਰ ਨਾਲ ਜਵਾਬ ਨਹੀਂ ਦੇਵੋਗੇ ਉਨੀ ਦੇਰ ਸਾਕਤ ਸਿੱਧਾ ਨਹੀਂ ਹੋਏਗਾ। ਉਹ ਸੰਤ ਦੀ ਸੰਤ ਗਿਰੀ ਖੋਣ ਤੇ ਆ ਜਾਂਦਾ ਜੇ ਸਾਹਮਣੇ ਉਹ ਸ਼ਸਤਰ ਦਾ ਡਰ ਨਾ ਹੋਵੇ। ਸਾਧ ਸੰਗਤ, ਭਗਤੀ ਤੇ ਸ਼ਕਤੀ ਰਵਾਬ ਤੇ ਨਗਾਰਾ ਤਾਈਓ ਇੱਕ ਪਲੇਟਫਾਰਮ ਤੇ ਇਕੱਠੇ ਕੀਤੇ ਨੇ। ਗੁਰਦੁਆਰੇ ਵਿੱਚ ਰਵਾਬ ਨਾਲ ਕੀਰਤਨ ਵੀ ਹੁੰਦਾ, ਨਗਾਰਾ ਵੀ ਇੱਕ ਖੁੰਜੇ ਰੱਖਿਆ ਹੁੰਦਾ। ਸਿੱਖ ਹੱਥ ਨਾਲ ਮਾਲਾ ਵੀ ਫੇਰ ਸਕਦਾ, ਉਹਨਾਂ ਹੱਥਾਂ ਵਿੱਚ ਬਾਣੀ ਦਾ ਗੁਟਕਾ ਲੈ ਕੇ ਪਾਠ ਵੀ ਕਰਦਾ। ਲੋੜ ਪੈਣ ਤੇ ਉਸੇ ਬਾਣੀ ਦੀ ਜੇ ਕੋਈ ਤੋਹੀਨ ਕਰਨ ਆ ਜਾਏ ਫਿਰ ਹੱਥ ਵਿੱਚ ਗੁਰੂ ਦੇ ਸਿੱਖ ਦੇ ਸ਼ਮਸ਼ੀਰ ਵੀ ਹੋਣੀ ਚਾਹੀਦੀ। ਤਾਈਓ ਮਰਿਆਦਾ ਹੈ, ਸਭ ਤੋਂ ਉੱਤਮ ਉੱਤਮ ਅਦਬ ਸਤਿਕਾਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਉੱਚੇ ਤਖਤ ਉੱਤੇ ਵਿਰਾਜਮਾਨ। ਔਰ ਕਦੇ ਵੇਖਿਓ ਗੁਰਦੁਆਰਾ ਸਾਹਿਬਾਨ ਦੇ ਅੰਦਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਨੀਵਾਂ ਦੋ ਨੰਬਰ ਤੇ ਜੇ ਕਿਸੇ ਦਾ ਸਨਮਾਨ ਹੈ ਉਹ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਸ਼ਸਤਰ ਸਜਾਏ ਹੋਏ ਤੁਹਾਨੂੰ ਨਜ਼ਰ ਆਉਣ। ਹਰ ਗੁਰਦੁਆਰਾ ਸਾਹਿਬ ਉਹ ਕੋਈ ਸਜਾਵਟ ਨਹੀਂ ਹੈ, ਵੇ ਜੀ ਮੂਹਰੇ ਖੰਡੇ ਕਿਰਪਾਨ ਰੱਖਣੇ ਨੇ ਗੁਰੂ ਸਾਹਿਬ ਦੇ ਮੂਹਰੇ, ਸਜਾਵਟ ਨਹੀਂ। ਸਿੱਖ ਸ਼ਸਤਰਾਂ ਦਾ ਸਨਮਾਨ ਕਰਦਾ, ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸਤਿਕਾਰ, ਉਹ ਤੋਂ ਬਾਅਦ ਗੁਰੂ ਚਰਨਾਂ ਵਿੱਚ ਸ਼ਸਤਰਾਂ ਦਾ ਸਤਿਕਾਰ। ਹਰ ਤਖਤਾਂ ਉੱਤੇ ਸ਼ਸਤਰ ਵਿਰਾਜਮਾਨ ਨੇ, ਕਿਉਂਕਿ ਦਸਵੇਂ ਪਾਤਸ਼ਾਹ ਨੇ ਬਚਨ ਕਹੇ ਸੀ ਸਿੱਖੋ ਧਰਮ ਬਿਨਾਂ ਨੇ ਰਾਜ ਚਲੇ ਹੈ, ਰਾਜ ਬਿਨਾਂ ਨੇ ਧਰਮ ਚਲੇ ਹੈ, ਧਰਮ ਬਿਨਾਂ ਸਭ ਦਲੇ ਮਲੇ ਹੈ, ਸ਼ਸਤਰਨ ਕੇ ਅਧੀਨ ਹੈ ਰਾਜ, ਜੋ ਨਾ ਪਹਿਰੇ ਤਿਸ ਬਿਗੜੇ ਕਾਜ। ਜਿਹੜਾ ਨਹੀਂ ਪਹਿਨੇਗਾ ਕਾਜ ਵਿਗੜੇਗਾ, ਰਾਜ ਸ਼ਸਤਰ ਦੇ ਅਧੀਨ ਹੈ। ਅੱਜ ਛੇਵੇਂ ਪਾਤਸ਼ਾਹ ਨੇ ਕਿਹਾ ਸਾਕਤ ਦਾ ਮੂੰਹ ਭੰਨਣਾ ਪੈਂਦਾ, ਜਿਵੇਂ ਲੋਹੇ ਦੀ ਆਇਰਨ ਸਿੱਧੀ ਕਰਨੀ ਹੋਵੇ, ਲੋਹਾ ਲੋਹੇ ਨੂੰ ਸਿੱਧਾ ਕਰਨ ਲਈ ਲੋਹੇ ਦਾ ਥੋੜਾ ਮਾਰਨਾ ਪੈਂਦਾ, ਲੋਹੇ ਦੇ ਵਧਾਣ ਤੋਂ ਬਗੈਰ ਲੋਹਾ ਸਿੱਧਾ ਨਹੀਂ ਹੁੰਦਾ। ਕੋਈ ਬੰਦਾ ਕਵੇ ਲੱਕੜ ਦੇ ਥੋੜੇ ਨਾਲ ਲੋਹਾ ਸਿੱਧਾ ਹੋ ਜਾਏ, ਕਦੇ ਨਹੀਂ ਸਿੱਧਾ ਹੋਏਗਾ। ਲੋਹੇ ਨੂੰ ਸਿੱਧਾ ਕਰਨ ਲਈ ਲੋਹੇ ਦਾ ਹੀ ਥੋੜਾ ਮਾਰਨਾ ਪੈਂਦਾ, ਏਦਾਂ ਸਾਕਤ ਨੂੰ ਸਿੱਧਾ ਕਰਨ ਲਈ ਸ਼ਸਤਰ ਚੱਕਣਾ ਜ਼ਰੂਰੀ ਹੋ ਜਾਂਦਾ। ਛੇਵੇਂ ਪਾਤਸ਼ਾਹ ਨੇ ਤਾਂ ਇਹ ਮਰਿਆਦਾ ਤੋਰੀ, ਜੋ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਕਿਹਾ ਉਹ ਭਾਈ ਗੁਰਦਾਸ ਸਾਹਿਬ ਨੇ ਨਾਲ ਦੀ ਨਾਲ ਲਿਖੀ, ਤਾਂ ਜੋ ਸਿੱਖਾਂ ਦੇ ਕੋਲ ਉਹ ਲਿਖਤ ਰਹਿ ਜਾਏ। ਛੇਵੇਂ ਪਾਤਸ਼ਾਹ ਦਾ ਉਪਦੇਸ਼ ਸੁਣ ਕੇ ਭਾਈ ਗੁਰਦਾਸ ਸਾਹਿਬ ਨੇ ਪੌੜੀ

0: ਏਦਾਂ ਭਾਈ ਬੇਮੁਖ ਨੂੰ ਸੋਧਣ ਵਾਸਤੇ, ਸਾਕਤ ਨੂੰ ਸੋਧਣ ਵਾਸਤੇ, ਜਿਵੇਂ ਲੋਹਾ ਸਿੱਧਾ ਕਰਨ ਲਈ ਲੋਹੇ ਦਾ ਥੋੜਾ ਮਾਰਨਾ ਪੈਂਦਾ, ਏਦਾਂ ਭਾਈ ਸਾਕਤ ਨੂੰ ਸਿੱਧਾ ਕਰਨ ਲਈ ਸ਼ਸਤਰ ਜ਼ਰੂਰੀ ਹੋਏਗਾ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11 2316 27 ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੋਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੋਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th ਸਟਰੀਟ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਡਿੰਗ ਲਿਮਿਟਿਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਿਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾਅ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ, ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-777-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾਅ ਦਾ ਪਤਾ ਹੈ ਯੂਨਿਟ ਨੰਬਰ 1507 14 ਐਵਨਿਊ ਸਾਊਥ ਵੈਸਟ ਕੈਲਗਰੀ।
0: ਸਾਧ ਸੰਗਤ, ਪਾਤਸ਼ਾਹ ਨੇ ਜਿੱਥੇ ਸਿੱਖ ਨੂੰ ਬਾਣੀ ਦਿੱਤੀ ਉੱਥੇ ਨਾਲ ਬਾਣਾ ਵੀ ਦਿੱਤਾ, ਜਿੱਥੇ ਸਿੱਖ ਨੂੰ ਸਿਮਰਨ ਦਿੱਤਾ ਉੱਥੇ ਨਾਲ ਸੇਵਾ ਵੀ ਦਿੱਤੀ ਹੈ। ਕਿਉਂ? ਸਿੱਖਾ ਸਿਮਰਨ ਕਰਦਿਆਂ ਹੋ ਸਕਦਾ ਤੇਰੇ ਅੰਦਰ ਹੰਕਾਰ ਹੋਵੇ ਮੈਂ ਅੰਮ੍ਰਿਤ ਵੇਲੇ ਉੱਠਦਾ, ਤੇਰੇ ਅੰਦਰ ਮਾਣ ਰਵੇ ਜੀ ਮੀਂਹ ਜਾਵੇ ਹਨੇਰੀ ਜਾਵੇ 40 ਸਾਲ ਹੋ ਗਏ ਮੈਂ ਕਦੇ ਨੇਮ ਨੀ ਜੀ ਆਪਣਾ ਖਜਾ। ਜਦੋਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਸੀ 4 ਵਜੇ ਪਹੁੰਚ ਜਾਈਦਾ ਗੁਰਦੁਆਰੇ, ਇਹ ਤੇਰੇ ਅੰਦਰ ਹੰਕਾਰ ਹੋ ਸਕਦਾ। ਇਹ ਤੋਂ ਬਾਅਦ ਗੁਰੂ ਨੇ ਕਿਹਾ ਕੱਲਾ ਸਿਮਰਨ ਤੱਕ ਨਾ ਰਹੀ, ਆਪਣੇ ਹੱਥੀ ਸੇਵਾ ਕਰੀ ਤੇਰਾ ਹੰਕਾਰ ਧੋਤਾ ਜਾਏ। ਤੁਸੀਂ ਕਹੋਗੇ ਸੇਵਾ ਨਾਲ ਹੰਕਾਰ ਕਿਵੇਂ ਧੋਤਾ ਜਾਣਾ? ਇੱਕ ਨੁਕਤਾ, ਇੱਕ ਦਿਨ ਮੈਂ ਦਰਬਾਰ ਸਾਹਿਬ ਤੋਂ ਕਿਹਾ ਐਵੇਂ ਨੀ ਤੁਹਾਡੇ ਕੋਲੋਂ ਕਾਰ ਸੇਵਾ ਵਾਲੇ ਸਾਧੂ ਸੇਵਾ ਕਰਾਉਂਦੇ। ਸਾਧ ਸੰਗਤ, ਸੇਵਾ ਕਰੋਗੇ ਤੁਹਾਡਾ ਸੰਬੰਧ ਕਿਸੇ ਦੂਜੇ ਸਰੀਰ ਨਾਲ ਪੈਣਾ। ਸਿਮਰਨ ਤਾਂ ਮੇਰਾ ਇੰਡੀਵਿਜੁਅਲ ਕੰਮ ਹੈ ਨਾ, ਘਰ ਵਿੱਚ ਕੱਲਾ ਬਹਿ ਕੇ ਕੋਈ ਬਾਣੀ ਪੜ੍ਹੇ ਜਿੰਨੀ ਮਰਜ਼ੀ ਪੜ੍ਹ ਲੈ, ਕੱਲਾ ਬਹਿ ਕੇ ਸਿਮਰਨ ਕਰੇ ਜਿੰਨਾ ਮਰਜ਼ੀ ਕਰ ਸਕਦਾ, ਪਰ ਜਦੋਂ ਤੁਸੀਂ ਸੇਵਾ ਕਰਨੀ ਹੈ ਫਿਰ ਕਿਸੇ ਦੂਜੇ ਨਾਲ ਸੰਬੰਧ ਹੈ। ਬਰਤਨ ਧੋਣੇ ਨੇ ਕੋਈ ਛਕਣ ਵਾਲਾ ਆਏਗਾ ਤਾਂ ਧੋਵੋਗੇ, ਜੋੜੇ ਝਾੜਨੇ ਨੇ ਕਿਸੇ ਦੇ ਜੋੜੇ ਜਮ੍ਹਾਂ ਹੋਣਗੇ ਤਾਂ ਝਾੜੋਗੇ। ਸਾਧ ਸੰਗਤ, ਅਸਥਾਨ ਬਣਾਉਣਾ ਕੱਲਾ ਨੀ ਬਣਾ ਸਕੇਗਾ, ਉਹਦੇ ਵਿੱਚ 10-20-50 ਸੇਵਾਦਾਰ ਵੀ ਨਾਲ ਰੱਖਣੇ ਪੈਣ। ਹੁਣ ਜਦੋਂ ਤੁਸੀਂ ਦੂਜਿਆਂ ਵਿੱਚ ਰਹਿ ਕੇ ਸੇਵਾ ਕਰਨੀ ਉਦੋਂ ਸਾਧ ਸੰਗਤ ਹੰਕਾਰ ਟੁੱਟਦਾ। ਪਤਾ ਕਿਉਂ? ਉਦੋਂ ਤੁਹਾਡਾ ਪੇਪਰ ਸ਼ੁਰੂ ਹੁੰਦਾ। ਜਿਹੜਾ ਸਿਮਰਨ ਵਿੱਚ ਬਾਣੀ ਵਿੱਚ ਉਪਦੇਸ਼ ਪੜਿਆ ਉਹ ਸੇਵਾ ਵਿੱਚ ਤੁਹਾਡੀ ਪ੍ਰੀਖਿਆ ਪੈਂਦੀ ਹੈ। ਤੁਸੀਂ ਸੇਵਾ ਕਰੋ, 100 ਬੰਦਿਆਂ ਚੋਂ 90, 95, 97 ਬੰਦੇ ਕਹਿ ਦੇਣਗੇ ਬਹੁਤ ਸੋਹਣੀ ਸੇਵਾ ਹੋ ਰਹੀ। 97 ਬੰਦੇ ਤੁਹਾਨੂੰ ਹੱਥ ਜੋੜ ਕੇ ਕਹਿਣਗੇ ਵਾਹ ਜੀ ਵਾਹ, ਸੇਵਾ ਕਰ ਰਹੇ ਹੋ, ਕਮਾਲ ਕੀਤੀ ਹੈ। ਪਰ ਸੱਜਣਾ ਤੇਰੇ ਅੰਦਰ ਹੰਕਾਰ ਨਾ ਆ ਜਾਏ। 3 ਕੁ ਬੰਦੇ 100 ਦੇ ਪਿੱਛੇ ਏਦਾਂ ਦੇ ਵੀ ਹੋਣਗੇ ਜਿਹੜੇ ਤੇਰੀ ਨਿੰਦਿਆ ਵੀ ਕਰਨਗੇ, ਕਾਹਦੀ ਸੇਵਾ ਕਰਦੇ ਜੀ, ਇਹ ਤਾਂ ਬੰਦੇ ਚੋਰ ਇਕੱਠੇ ਹੋਏ ਆ ਜੀ, ਇਹ ਤਾਂ ਫਲਾਨਾ ਇਕੱਠਾ ਹੋਇਆ। ਸਿੱਖਾਂ 3 ਬੰਦਿਆਂ ਦੀ ਪਰਵਾਹ ਨਾ ਕਰੀ। ਜੇ ਤੂੰ ਨਿੰਦਕਾਂ ਤੇ ਰੁਕ ਗਿਆ ਫਿਰ ਤੇਰੀ ਸੇਵਾ ਵੀ ਰੁਕ ਜਾਏਗੀ। ਮੈਂ ਬਹੁਤ ਬੰਦੇ ਵੇਖੇ ਜੀ ਜਿਹੜੇ ਕਈ ਸਾਲ ਕੈਂਪ ਲਾਈ ਗਏ ਬਾਅਦ ਵਿੱਚ ਬੰਦ ਕਰਦੇ। ਮੈਂ ਪੁੱਛਿਆ ਕਿਉਂ, ਕਹਿੰਦੇ ਛੱਡੋ ਭਾਈ ਸਾਹਿਬ ਲੋਕ ਕਦਰ ਹੀ ਨਹੀਂ ਕਰਦੇ, ਛੱਡੋ ਭਾਈ ਸਾਹਿਬ ਦੁਨੀਆ ਕਦਰ ਹੀ ਨਹੀਂ ਕਰਦੀ। ਪਰ ਮਾਫ਼ ਕਰਿਓ, ਕੱਲੇ ਸੇਵਾ ਕਰਾਉਣ ਵਾਲੇ ਕਦੇ ਸਾਧੂ ਦੇ ਦਰਸ਼ਨ ਕਰਿਓ, ਉਹ ਸੇਵਾ ਕਿਸੇ ਹਾਲਤ ਵਿੱਚ ਵੀ ਬੰਦ ਨਹੀਂ ਕਰਦੇ। ਲੋਕ ਉਹਦੇ ਮਗਰ ਤੁਰਨ ਜਾਂ ਨਾ ਤੁਰਨ, ਦੁਨੀਆ ਉਹਨੂੰ ਵਾਹਵਾ ਕਹੇ ਜਾਂ ਨਾ ਕਹੇ, ਭਾਵੇਂ ਲੋਕੀ ਉਹਦੀ ਨਿੰਦਿਆ ਵੀ ਕਰਨ, ਸੰਤ ਕਦੇ ਆਪਣਾ ਮਾਰਗ ਨਹੀਂ ਬਦਲਦਾ। ਜਦੋਂ ਉਹ ਨਿੰਦਿਆ ਸੁਣ ਕੇ ਵੀ ਅੱਗੇ ਵੱਧਦਾ ਉਦੋਂ ਗੁਰੂ ਉਹਦਾ ਗ੍ਰੇਡ ਉਹਦਾ ਦਰਜਾ ਵਧਾ ਦਿੰਦਾ। ਇੱਕ ਵਕਤ ਆਉਂਦਾ ਜਿੱਦਣ ਸਾਧ ਸੰਗਤ ਨਿੰਦਕ ਲੋਕ ਵੀ ਹੱਥ ਜੋੜ ਕੇ ਪੈਰਾਂ 'ਚ ਮੱਥਾ ਟੇਕਣ ਲੱਗ ਪਏ। ਪਰ ਉਸ ਸਟੇਜ ਤੱਕ ਪਹੁੰਚਣ ਲਈ ਪਹਿਲਾਂ ਬਹੁਤ ਕੁਛ ਸੁਣਨਾ ਪੈਂਦਾ। ਤਾਂਹੀਓ ਪਾਤਸ਼ਾਹ ਨੇ ਬਾਣੀ ਅੰਦਰ ਕਿਹਾ, ਰੱਬ ਦਾ ਜਨ ਹਰੀ ਦਾ ਜਨ ਕਦੇ ਆਪਣਾ ਰਸਤਾ ਨਹੀਂ ਬਦਲਦਾ। ਆਮ ਲੋਕ ਸੇਵਾ ਕਰਨੀ ਬਦਲ ਦਿੰਦੇ ਨੇ, ਇੱਥੇ ਸਰੋਪਾ ਨਹੀਂ ਮਿਲਿਆ, ਗੁਰਦੁਆਰਾ ਹੋਰ ਲੱਭ ਲੈਣਾ, ਜਿੱਥੇ ਸਾਨੂੰ ਬਹੁਤੇ ਸਰੋਪੇ ਮਿਲਣ ਉੱਥੇ ਜਾਣਾ। ਨਹੀਂ, ਸਾਧੂ ਦਾ ਰਸਤਾ ਭਾਵੇਂ ਕੋਈ ਉਹਦੀ ਨਿੰਦਿਆ ਕਰੇ ਭਾਵੇਂ ਉਸਤ ਕਰੇ, ਉਹ ਰਸਤਾ ਕਦੇ ਨਹੀਂ ਬਦਲਦਾ। ਤਾਂਹੀਓ ਪਾਤਸ਼ਾਹ ਨੇ ਕਿਹਾ, ਹਰ ਜਨ ਰੱਬ ਦਾ ਜਨ।

ਗਵਾਵੇ। ਰੱਬ ਦਾ ਜਨ ਕਦੇ ਆਪਣਾ ਗੁਣ ਨਹੀਂ ਗਵਾਉਂਦਾ, ਉਹਦੇ ਭਾਵੇਂ ਲੋਕ ਨਿੰਦਿਆ ਵੀ ਕਰਨ, ਸਾਧੂ ਕਦੇ ਰਸਤਾ ਨਹੀਂ ਬਦਲਦਾ, ਉਹ ਆਪਣੇ ਰਾਹ ਤੇ ਤੁਰਦਾ। ਭਾਵੇਂ ਬੁਰਾ ਕਹੋ ਭਾਵੇਂ ਭਲਾ ਕਹੋ, ਹਮ ਤਨ ਦੀ ਉਹ ਹੈ ਟਾਰ। ਉਹ ਉਸ ਅਵਸਥਾ ਵਿੱਚ ਜਾਂਦਾ ਜਿੱਥੇ ਹਰ ਖਸੋਕ ਤੇ ਰਹੇ ਨਿਆਰੋ, ਤਿੰਨ ਜਗ ਤੱਤ ਪਛਾਣਾ, ਉਸਤਤ ਨਿੰਦਾ ਦੋ ਤੇ ਅੱਗੇ, ਖੋਜੇ ਪਦ ਨਿਰਵਾਨਾ, ਜਨ ਨਾਨਕ ਦੇ ਖੇਲ ਕਠਨ ਹੈ ਕਿਨਹੂ ਗੁਰਮੁਖ ਜਾ। ਉਹ ਕੋਈ ਵਿਰਲਾ ਗੁਰਮੁਖ ਹੈ ਜਿਹੜਾ ਸੇਵਾ ਦੇ ਪੰਧੀ ਬਣ ਕੇ ਉਸ ਮਾਰਗ ਤੇ ਤੁਰ ਕੇ ਸਾਧ ਸੰਗਤ ਉਹ ਸਟੇਜ ਤੇ ਪਹੁੰਚ ਜਾਂਦਾ ਜਿੱਥੇ ਦੁਨੀਆਂ ਹੱਥ ਜੋੜ ਕੇ ਫਿਰ ਉਹਨੂੰ ਪੂਜਣ ਲੱਗ ਪੈਂਦੀ। ਭਾਈ ਗੁਰਦਾਸ ਸਾਹਿਬ ਨੇ ਕਿਹਾ ਪਹਿਲਾਂ ਉਹ ਗੁਰੂ ਦੀ ਆਗਿਆ ਕਮਾਉਂਦਾ, ਫਿਰ ਵਕਤ ਆਉਂਦਾ ਪੂਰੇ ਜਗਤ ਦੇ ਲੋਕ ਉਹਦੀ ਆਗਿਆ ਵਿੱਚ ਤੁਰਦੇ। ਤੁਸੀਂ ਪਰਿਵਾਰਾਂ ਵਾਲੇ ਬੈਠੇ ਹੋ, ਸਕੇ ਪਿਓ ਦੀ ਗੱਲ ਵੀ ਕਈ ਵਾਰ ਪੁੱਤ ਮੰਨਣ ਤੋਂ ਇਨਕਾਰ ਕਰ ਦਿੰਦਾ। ਪਿਓ ਕਹਿੰਦਾ ਕਾਕਾ ਕੰਮ ਕਰ ਲਾ, ਉਹ ਕਰ ਲਓ, ਕਹਿੰਦਾ ਬਾਪੂ ਕਰ ਲਾਂਗੇ, ਐਵੇਂ ਮਗਰ ਪਿਆ ਰਹਿੰਦੇ, ਕਰ ਲਾਂਗੇ ਆਪੇ ਕਰ ਲਾਂਗੇ, ਉਹ ਪਿਓ ਨੂੰ ਵੀ ਜਵਾਬ ਦੇ ਦਿੰਦਾ। ਪਰ ਇੱਕ ਐਸੀ ਖੇਡ ਹੈ, ਸੇਵਾ ਕਰਾਉਣ ਵਾਲਾ ਸਾਧੂ ਜਿਸ ਜਗ੍ਹਾ ਤੇ ਬਹਿ ਜਾਏ, ਮੈਂ ਅੱਖੀ ਵੇਖਿਆ ਸੈਂਕੜੇ ਲੋਕ ਹੱਥ ਜੋੜ ਕੇ ਖੜੇ ਨੇ ਮੈਨੂੰ ਕੋਈ ਸੇਵਾ ਦੇਣ। ਸੇਵਾ ਲਾਓ ਜੀ ਕੀ ਲੋੜ, ਪਤਾ ਕਿਉਂ? ਉਹਨੇ ਪਹਿਲਾਂ ਗੁਰੂ ਦੀ ਆਗਿਆ ਕਮਾ ਲਈ ਹੈ, ਹੁਣ ਗੁਰੂ ਨੇ ਉਹਨੂੰ ਉਸ ਦਰਜੇ ਤੇ ਬਿਠਾ ਦਿੱਤਾ ਲੋਕ ਉਹਦੀ ਆਗਿਆ ਕਮਾ। ਜਿਹੜਾ ਟੀਚਰ ਦਾ ਕਿਹਾ ਪੂਰਾ ਪੂਰਾ 100% ਪੜ ਜਾਂਦਾ, ਇੱਕ ਦਿਨ ਉਹੀਓ ਮੋਨੀਟਰ ਬਣ ਕੇ ਫਿਰ ਡਿਗਰੀ ਪ੍ਰਾਪਤ ਕਰਦਾ, ਔਰ ਜਿੱਦਣ ਉਹ ਮਾਸਟਰ ਡਿਗਰੀ ਲੈ ਕੇ ਸਕੂਲ ਵਿੱਚ ਆਉਂਦਾ, ਜਿਹਨੇ ਕਦੇ ਡੈਕਸਾਂ ਤੇ ਬਹਿ ਕੇ ਪੜ੍ਹਿਆ, ਕਦੇ ਕੁਰਸੀ ਤੇ ਬਹਿ ਕੇ ਪੜ੍ਹਾਉਂਦਾ, ਸੈਂਕੜੇ ਸਟੂਡੈਂਟ ਉਹਦੇ ਕੋਲ ਪੜ੍ਹਦੇ, ਉਸੇ ਸਕੂਲ ਵਿੱਚ ਉਹ ਪੜ੍ਹਾਉਣ ਆ ਜਾਂਦਾ, ਉਸੇ ਸਕੂਲ ਵਿੱਚ ਟੀਚਰ ਬਣ ਕੇ ਆਉਂਦਾ। ਏਦਾਂ ਪਾਤਸ਼ਾਹ ਨੇ ਕਿਹਾ ਸੇਵਾ ਕਮਾ ਕੇ ਤਾਂ ਵੇਖ, ਤੈਨੂੰ ਦਰਜਾ ਉੱਚਾ ਮਿਲ ਸਕਦਾ। ਜਿੱਦਣ ਤੂੰ ਸੇਵਾ ਕਮਾ ਲੈਂਦਾ, ਉਦਣ ਗੁਰੂ ਤੈਨੂੰ ਉਸ ਦਰਜੇ ਤੇ ਲੈ ਜਾਂਦਾ। ਸਾਧ ਸੰਗਤ ਇਸੇ ਲਈ ਸੇਵਾ ਤੇ ਸਿਮਰਨ, ਭਗਤੀ ਤੇ ਸ਼ਕਤੀ, ਰਵਾਬ ਤੇ ਨਗਾਰਾ, ਸੂਰਜ ਵਰਗੀ ਤਪਸ਼ ਔਰ ਚੰਦਰਮੇ ਵਰਗੀ ਠੰਡਕ ਇੱਕੋ ਪਲੇਟਫਾਰਮ ਤੇ ਇਕੱਠੀ ਕੀਤੀ, ਉਹਦਾ ਨਾਮ ਰੱਖਿਆ ਖਾਲਸਾ। ਉਹਨੂੰ ਖਾਲਸਾ ਨਾਮ ਦਿੱਤਾ। ਪ੍ਰਿੰਸੀਪਲ ਗੰਗਾ ਸਿੰਘ ਹੋਰਾਂ ਦੀ ਇੱਕ ਪੁਸਤਕ ਹੈ ਪੂਰਨ ਮਨੁੱਖ, ਉਹ ਕਹਿੰਦੇ 239 ਸਾਲ ਲੱਗੇ ਤਾਂ ਜਾ ਕੇ ਕੇਸਗੜ੍ਹ ਸਾਹਿਬ ਦੀ ਧਰਤੀ ਤੇ ਦਸਮ ਪਾਤਸ਼ਾਹ ਨੇ ਇੱਕ ਪੂਰਨ ਮਨੁੱਖ ਤਿਆਰ ਕੀਤਾ, ਉਹਦਾ ਨਾਮ ਖਾਲਸਾ ਰੱਖਿਆ। ਉਹਦਾ ਨਾਮ ਰੱਖ ਕੇ ਕਲਗੀ ਵਾਲੇ ਨੇ ਕਿਹਾ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋਂ ਕਰੂੰ ਨਿਵਾਸ, ਖਾਲਸਾ ਮੇਰੋ ਮੁੱਖ ਹੈ ਅੰਗਾ, ਮੁੱਖ ਹੈ ਅੰਗਾ ਦਾ ਅਰਥ ਪਤਾ ਕੀ ਹੈ? ਖਾਲਸਾ ਮੇਰੋ ਹੱਥ ਨਹੀਂ ਗਿਆ, ਖਾਲਸਾ ਮੇਰੋ ਹੋਰ ਕੁਝ ਨਹੀਂ ਗਿਆ, ਖਾਲਸਾ ਮੇਰੋ ਮੁੱਖ ਹੈ, ਅੰਗਾ ਦਾ ਅਰਥ ਹੈ ਮੇਰੀ ਆਈਡੈਂਟੀ, ਮੇਰੀ ਪਹਿਚਾਣ ਮੇਰਾ ਖਾਲਸਾ ਹੈ। ਜਦੋਂ ਵੀ ਸਾਧ ਸੰਗਤ ਤੁਸੀਂ ਕਿਸੇ ਜਗ੍ਹਾ ਤੇ ਜਾਓ, ਉਹ ਤੁਹਾਡਾ ਆਈਡੈਂਟੀ ਪ੍ਰੂਫ ਮੰਗਦੇ ਨੇ, ਦਿਓ ਜੀ ਕੋਈ ਆਧਾਰ ਕਾਰਡ, ਦਿਓ ਜੀ ਪਾਸਪੋਰਟ। ਔਰ ਜਦੋਂ ਤੁਹਾਨੂੰ ਏਅਰਪੋਰਟ ਤੋਂ ਐਂਟਰੀ ਦੇਣਗੇ, ਪਾਸਪੋਰਟ ਇਮੀਗ੍ਰੇਸ਼ਨ ਵਾਲੇ ਦੇ ਹੱਥ ਵਿੱਚ ਹੁੰਦਾ, ਉਹ ਚੰਗੀ ਤਰ੍ਹਾਂ ਫੋਟੋ ਵੇਖ ਕੇ ਫਿਰ ਤੁਹਾਡੇ ਵੱਲ ਵੇਖਦੇ, ਫਿਰ ਉਹ ਤੁਹਾਨੂੰ ਕਹਿੰਦੇ ਜੀ ਇਹਦੇ ਵਿੱਚ ਚੰਗੀ ਤਰ੍ਹਾਂ ਵੇਖੋ। ਹੁਣ ਇਮੀਗ੍ਰੇਸ਼ਨ ਨੇ ਇਹ ਚੀਜ਼ ਕੀਤੀ ਹੈ, ਕੱਲੇ ਫਿੰਗਰ ਪ੍ਰਿੰਟ ਨਹੀਂ, ਬਾਇਓਮੈਟ੍ਰਿਕ ਨਹੀਂ। ਸਾਧ ਸੰਗਤ ਤੁਹਾਡੀ ਅੱਖਾਂ ਚਿਹਰਾ ਉਹ ਕੰਨ ਸਕੈਨ ਕਰਦੇ ਨੇ, ਮੈਂ ਵੇਖਿਆ ਜਿਹੜਾ ਹੱਥਾਂ ਦੇ ਫਿੰਗਰ ਪ੍ਰਿੰਟ ਬਦਲ ਸਕਦੇ ਨੇ, ਕਿਸੇ ਨੇ ਬਹੁਤ ਹੱਥੀ ਮਿਹਨਤ ਕੀਤੀ ਕਈ ਵਾਰ ਫਿੰਗਰ ਬਦਲ ਜਾਂਦੇ, ਅੱਜ ਕੁਝ ਸਾਲਾਂ ਬਾਅਦ ਫਿੰਗਰ ਪ੍ਰਿੰਟ ਚੇਂਜ ਹੋ ਜਾਂਦੇ, ਪਰ ਅੱਖਾਂ ਏਦਾਂ ਦੀ ਸਕੈਨ ਹੈ ਸਾਧ ਸੰਗਤ ਉਹ ਅਖੀਰ ਤੱਕ ਬਦਲਦੀਆਂ ਨਹੀਂ। ਜੇ ਕਿਸੇ ਦੀ ਵੈਰੀਫਾਈ ਜ਼ਿਆਦਾ ਹੀ ਕਿਸੇ ਨੇ ਕੋਈ ਪਹਿਚਾਣ ਕਰਨੀ ਹੋਵੇ, ਉਹ ਅੱਖਾਂ ਤੋਂ ਚਿਹਰੇ ਤੋਂ ਆਈਡੈਂਟੀ ਕਰਦੇ ਨੇ। ਪਾਤਸ਼ਾਹ ਨੇ ਕਿਹਾ ਖਾਲਸਾ ਮੇਰੋ ਮੁੱਖ ਹੈ ਅੰਗਾ, ਖਾਲਸਾ ਮੇਰੋ ਚਿਹਰੇ ਤੋਂ ਸ੍ਰੇਸ਼ਟ ਮੁੱਖ ਮੇਰੀ ਪਹਿਚਾਣ ਹੈ, ਖਾਲਸੇ ਕੇ ਹੋ ਸਦ ਸਦ ਸੰਗਾ, ਖਾਲਸਾ ਮੇਰੋ ਇਸ਼ਟ ਸੁਹਿਰਦ, ਖਾਲਸਾ ਮੇਰੋ ਕਈਅਤ ਵਿਰਦ। ਅੱਗੇ ਕਿਹਾ ਹੋ ਖਾਲਸੇ ਕਾ, ਖਾਲਸਾ ਮੇਰੋ ਓਤ ਓਤ ਸਾਗਰ ਬੁੰਦੇ ਰਹੋ। ਪਰ ਜਿਹੜੇ ਖਾਲਸੇ ਨੂੰ ਇੰਨਾ ਮਾਣ ਦਿੱਤਾ, ਉਹਨੂੰ ਇੱਕ ਬਖਸ਼ਿਸ਼ ਹੋਰ ਕੀਤੀ। ਆ ਧਿਆਨ ਨਾਲ ਸੁਣਿਓ ਸਾਧ ਸੰਗਤ, ਮੈਂ ਕਈ ਵਾਰ ਇਹ ਬੇਨਤੀ ਅੱਗੇ ਵੀ ਲਾਈਵ ਤੋਂ ਕਹੀ ਹੈ, ਜਿਸ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਦਾ ਪ੍ਰਕਾਸ਼ ਮੰਜੀ ਸਾਹਿਬ ਤੇ ਕੀਤਾ ਨਾ, ਇਹ ਮੰਜੀ ਸਾਹਿਬ ਲੱਕੜ ਦੀ ਵੀ ਹੋ ਸਕਦੀ ਹੈ, ਇਹ ਮੰਜੀ ਸਾਹਿਬ ਸਟੀਲ ਦੇ ਪਾਵਿਆਂ ਦੀ ਵੀ ਹੋ ਸਕਦੀ। ਇਸ ਮੰਜੀ ਸਾਹਿਬ ਦੀ ਕੀਮਤ ਵੱਧ ਤੋਂ ਵੱਧ 3 ਜਾਂ 4 ਹਜ਼ਾਰ ਹੈ। ਪਰ ਸੱਜਣੋ, ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ, ਅੰਗ ਲੱਗੇ, ਇਹ ਗੁਰੂ ਗ੍ਰੰਥ ਸਾਹਿਬ ਦੇ ਅੰਗ ਲੱਗਦਿਆਂ ਮੰਜੀ ਮੰਜੀ ਸਾਹਿਬ ਹੋ ਗਈ। ਕੀਮਤ 3 ਹਜ਼ਾਰ ਹੋ ਸਕਦੀ ਹੈ, ਪਰ ਇਸ ਮੰਜੀ ਨੂੰ ਮੰਜੀ ਸਾਹਿਬ ਕਹਿ ਕੇ ਬੁਲਾਇਆ ਜਾਂਦਾ ਹੈ। ਰੁਮਾਲਾ ਰੁਮਾਲਾ ਕੋਈ 500 ਰੁਪਏ ਦਾ ਲਿਆ ਕੇ ਭੇਂਟ ਕਰੇ, ਉਹਨੂੰ ਅਦਬ ਨਾਲ ਰੁਮਾਲਾ ਸਾਹਿਬ ਕਹੀਦਾ ਹੈ। ਕਿਉਂ? ਮੇਰੇ ਸਾਹਿਬ ਦੇ ਅੰਗਾਂ ਨੂੰ ਲੱਗਣਾ, ਉਹ ਮੇਰੇ ਸਾਹਿਬ ਲਈ ਬਣਿਆ, ਰੁਮਾਲਾ ਸਾਹਿਬ ਹੋ ਗਿਆ। ਤੁਸੀਂ 50 ਹਜ਼ਾਰ ਰੁਪਏ ਦਾ ਸੂਟ ਪਹਿਨ ਕੇ ਆ ਜਾਓ, ਤੁਹਾਡੇ ਪੈਂਟ ਕੋਟ ਨੂੰ ਕੋਈ ਪੈਂਟ ਕੋਟ ਸਾਹਿਬ ਨਹੀਂ ਕਹੇਗਾ।
تے کوئی مہنگے کپڑے نو سب کہہ کے نہیں بلائے گا. ساتھ سنگت تے گھر لکھ لکھ روپے کا بیڈ ہو سکتا ہے پر تے کسی بیڈ نو کوئی بیڈ سب کہہ دے میرا نام بٹا دے. تے گھر دیا کوٹھیاں کروڑوں روپے دیا ہو سکتی نے کوٹھی سب کہہ دے کدے مینوں دس دیو. گردوارے دی عمارت ہلکی بھی ہوئے صاحب دا پرکاش ہے انہوں گردوارہ صاحب کہتے ہیں. اتھے لنگل لگے ہیں سر چوک دے اتھے بین والے دا من شانت ہوندے. بادشاہ نے ایک گل کہی او خالصہ میں تا تینوں بھی صاحب بنونا چاہتا ہے سکھا میں تا تینوں بھی صاحب ہی دینی چاہتا ہے کلا رمالا رمالا صاحب نہیں کلی لکڑ دی منجی منجی صاحب نہیں او سکھا میں تا تینوں بھی صاحب ہی دینی چاہتا ہے پر تم گرو اگے ارداس کر کے منگ کتے تینوں گرو ریت وچ تے رہنی وچ لے آوے. سکھ کدوں صاحب بندا ہے بادشاہ نے

ਤੂੰ ਕਰਤਾਰ, ਪਰ ਗੁਰੂ ਨੇ ਸਾਨੂੰ ਸਿਖਾਉਣ ਵਾਸਤੇ ਇਹ ਸਭ ਕੁਝ ਰਚਿਆ। ਵੱਡੇ ਤੋਂ ਵੱਡਾ ਬੰਦਾ ਅਖਵਾਵੇ, ਮੈਂ ਬਹੁਤ ਵੱਡਾ, ਪਰ ਯਾਦ ਰੱਖਿਓ ਗੁਰੂ ਦੀ ਰਹਿਤ ਤੋਂ ਬਾਹਰ ਕੋਈ ਜਾਏ ਉਹਨੂੰ ਮਾਫ਼ ਨਹੀਂ ਕੀਤਾ ਜਾਏਗਾ। ਕੋਈ ਗੁਰੂ ਦੀ ਰਹਿਤ ਛੱਡ ਕੇ ਕਬਰਾਂ ਤੇ ਮੱਥਾ ਟੇਕੇ ਉਹ ਤਨਖਾਈਆ ਰਹੇਗਾ। ਐਵੇਂ ਕੋਈ ਕਵੇ ਜੀ ਮੈਂ ਉੱਥੇ ਮਾਫ਼ ਕਰਿਓ, ਕਈ ਸਿੱਖ ਕਹਿਣ ਲੱਗ ਪਏ ਨਹੀਂ ਜੀ ਰਾਜਨੀਤੀ ਵਿੱਚ ਐ ਚੱਲਦਾ, ਜਾਣਾ ਪੈਂਦਾ। ਠੀਕ ਹੈ, ਸਭ ਦਾ ਅਦਬ ਸਤਿਕਾਰ ਕਰਦਾ, ਸਿੱਖ ਕਦੇ ਕਿਸੇ ਦੀਆਂ ਕਬਰਾਂ ਨੂੰ ਠੇਡੇ ਨਹੀਂ ਮਾਰਦਾ, ਸਿੱਖ ਕਦੇ ਕਿਸੇ ਦੇ ਧਰਮ ਦੀ ਨਰਾਦਰੀ ਨਹੀਂ ਕਰਦਾ। ਅੱਜ ਤੱਕ ਇੱਕ ਵੀ FRI ਕਿਸੇ ਸਿੱਖ ਉੱਤੇ ਦਰਜ ਨਹੀਂ, ਕਿਸੇ ਸਿੱਖ ਨੇ ਕਿਸੇ ਦੇ ਧਾਰਮਿਕ ਗ੍ਰੰਥ ਦੀ ਨਰਾਦਰੀ ਕੀਤੀ। ਸਿੱਖ ਕਿਸੇ ਦੇ ਧਰਮ ਦੀ ਨਰਾਦਰੀ ਨਹੀਂ ਕਰੇਗਾ, ਸਿੱਖ ਕਿਸੇ ਦੀਆਂ ਕਬਰਾਂ ਨੂੰ ਠੇਡੇ ਨਹੀਂ ਮਾਰਦਾ। ਪਰ ਮਾਫ਼ ਕਰਿਓ, ਸਿੱਖ ਆਪਣੇ ਗੁਰੂ ਤੋਂ ਸਿਵਾਏ ਸਿਰ ਵੀ ਕਿਸੇ ਅੱਗੇ ਨਹੀਂ ਚੁਕਾਉਂਦਾ। ਉਹਨੂੰ ਵਿਸ਼ਵਾਸ ਤੇ ਪਰਵਾਸ ਹੈ, ਉਹ ਆਪਣੇ ਗੁਰੂ ਤੇ ਵਿਸ਼ਵਾਸ ਰੱਖ ਕੇ ਕਹਿੰਦਾ ਪਾਏ ਗਹੇ ਜਬ ਤੇ ਤੁਮਰੇ ਤਬ ਤਿੰਨ ਕੋ ਆਂਖ ਤਰੇ ਨਹੀਂ ਆਨੇ ਹੋ, ਰਾਮ ਰਹੀਮ ਪੁਰਾਨ ਪੁਰਾਨ ਅਨੇਕ ਕਹੇ ਮਤ ਇੱਕ ਨਾ ਮੰਨਿਓ। ਤੇਰਾ ਦਰ ਛੱਡ ਕੇ ਅਸੀਂ ਕਿਸੇ ਨੂੰ ਵੀ ਨਹੀਂ ਮੰਨਦੇ। ਉਹਦੇ ਅੰਦਰ ਵਿਸ਼ਵਾਸ ਹੈ, ਗੁਰ ਪੂਰਾ ਭੇਟਿਓ ਬਡਭਾਗੀ ਮਨੇ ਭਇਆ ਪਰਗਾਸਾ, ਕੋਈ ਨਾ ਪਹੁੰਚਣ ਹਾਰਾ ਦੂਜਾ, ਆਪਣੇ ਸਾਹਿਬ ਕਾ ਪਰਵਾਸਾ, ਆਪਣੇ ਸਤਿਗੁਰ ਕੈ ਬਲਿਹਾਰ ਹੈ, ਅੱਗੇ ਸੁਖ ਪਾਸ਼ਾ ਸੁਖ ਸਹਜਾ ਘਰ ਆਨੰਦ ਹਮਾਰ। ਸਾਧ ਸੰਗਤ ਇਹ ਗੁਰੂ ਦੀ ਬਖਸ਼ਿਸ਼ ਕਿਰਪਾ, ਇਹ ਗੁਰੂ ਦੀ ਰਹਿਮਤ ਹੈ। ਇੱਕ ਬੇਨਤੀ ਹੋਰ ਸਮਝ, ਇਸ ਗੁਰੂ ਦੇ ਘਰ ਵਿੱਚ ਸੰਤ ਵੀ ਬਣਾਇਆ ਤੇ ਨਾਲ ਸਿਪਾਹੀ ਵੀ, ਪਰ ਉਹ ਚੀਜ਼ ਕਾਹਦੇ ਨਾਲ ਬਣੀ? ਅੰਦਰ ਨਿਉ ਪਹਿਲਾਂ ਪੈਦਾ ਕੀਤਾ। ਜਿੱਥੇ ਪ੍ਰੇਮ ਹੈ ਉੱਥੇ ਤੁਸੀਂ ਕੁਰਬਾਨੀ ਕਰ ਸਕਦੇ। ਜਦੋਂ ਪੁੱਤ ਦਾ ਪਿਓ ਨਾਲ ਅੰਦਰੋਂ ਪ੍ਰੇਮ ਹੈ, ਉਹ ਕਦੇ ਪਿਓ ਦੀ ਤੌਹੀਨ ਬਰਦਾਸ਼ਤ ਨਹੀਂ ਕਰਦਾ, ਭਾਵੇਂ ਜਿਵੇਂ ਕਿਵੇਂ ਮਰਜ਼ੀ ਹੋਵੇ। ਮਾਫ਼ ਕਰਿਓ, ਕਦੇ ਪੁੱਤ ਆਪਣੀ ਮਾਂ ਜਾਂ ਪਿਓ ਨੂੰ ਗਾਲ ਜਾਂ ਨਰਾਦਰੀ ਸ਼ਬਦ ਬਰਦਾਸ਼ਤ ਨਹੀਂ ਕਰੇਗਾ। ਕੋਈ ਗੈਰ ਬੰਦਾ ਕਹਿ ਕੇ ਵੇਖੇ, ਸਾਧ ਸੰਗਤ ਜਿੱਦਣ ਕੋਈ ਪਿਓ ਦੀ ਪੱਗ ਵੱਲ ਕਦਮ ਪੁੱਟਦੇ, ਉਦਣ ਮਾਫ਼ ਕਰਿਓ, ਨਲੈਕ ਤੋਂ ਨਲੈਕ ਪੁੱਤ ਵੀ ਆਪਣੇ ਪਿਓ ਦੀ ਪੱਗ ਨਹੀਂ ਲੈਣ ਦਿੰਦਾ, ਦੂਜੇ ਦਾ ਸਿਰ ਲਾ ਕੇ ਰੱਖਦਾ। ਤੁਸੀਂ ਤਾਂ ਗੁਰੂ ਦੇ ਲਾਇਕ ਪੁੱਤਰ ਹੋ, ਤੁਹਾਡੇ ਅੰਦਰ ਗੁਰੂ ਨੇ ਬਹੁਤ ਵੱਡਾ ਜਜ਼ਬਾ ਪ੍ਰੇਮ ਭਰਿਆ ਹੋਇਆ। ਤਾਂਹੀਓ ਪਾਤਸ਼ਾਹ ਨੇ ਕਿਹਾ ਇਹ ਪ੍ਰੇਮ ਹੀ ਸਿੱਖ ਨੂੰ ਪਰਮਾਤਮਾ ਤੱਕ ਲੈ ਕੇ ਜਾਂਦਾ। ਇੱਕ ਬੇਨਤੀ ਇੱਥੇ ਨੁਕਤਾ ਸਮਝਿਓ, ਕਿਸੇ ਕੋਲ ਪੰਜ ਗੁਣ ਹੋਣ ਪਰ ਰੱਬ ਨਾਲ ਗੁਰੂ ਨਾਲ ਪ੍ਰੀਤ ਨਾ ਹੋਵੇ। ਪਾਤਸ਼ਾਹ ਨੇ ਕਿਹਾ ਤੂੰ ਮੂਹਾਂ ਸਮਾਨ ਹੈ, ਤੂੰ ਪੜ੍ਹਿਆ ਲਿਖਿਆ ਬਹੁਤ ਹੋਵੇਂ, ਗਿਆਨੀ ਹੋਵੇਂ, ਤੂੰ ਸੋਹਣਾ ਬਹੁਤ ਹੋਵੇਂ ਦੁਨੀਆਂ 'ਚ, ਤੂੰ ਧਨਵਾਨ ਸਭ ਤੋਂ ਵੱਡਾ ਹੋਵੇਂ। ਇਹ ਕੰਪੀਟੀਸ਼ਨ ਹੁੰਦੇ ਪੂਰੇ ਵਰਲਡ ਦੇ ਅੰਦਰ ਕਿ ਸਭ ਤੋਂ ਸੋਹਣਾ ਕੌਣ ਹੈ, ਸਭ ਤੋਂ ਅਮੀਰ ਕੌਣ ਹੈ। ਪੰਜ ਦੇ ਪੰਜ ਗੁਣ ਹੁੰਦਿਆਂ ਤੈਨੂੰ ਪ੍ਰੀਤ ਨਾ ਹੋਵੇ ਗੁਰੂ ਨਾਲ, ਗੁਰੂ ਦੀ ਨਜ਼ਰ ਵਿੱਚ ਤੂੰ ਮ੍ਰਿਤਕ ਸਮਾਨ। ਆਹ ਸਲੋਕ ਤੁਹਾਨੂੰ ਯਾਦ ਹੈ, ਅਤ ਸੁੰਦਰ ਕੁਲੀਨ ਚਤਰ ਮੁਖ ਅੰਨੀ ਧਨਵੰਤ। ਪਾਤਸ਼ਾਹ ਕਹਿੰਦੇ ਮ੍ਰਿਤਕ ਕਹੀਏ ਨਾਨਕਾ, ਜੇ ਪ੍ਰੀਤ ਨਹੀਂ ਭਗਵੰਤ। ਤੈਨੂੰ ਪ੍ਰੀਤ ਨਾ ਅੰਦਰ ਪੈਦਾ ਹੋਈ, ਯਾਦ ਰੱਖੀ ਤੂੰ ਮੂਹਾਂ ਸਮਾਨ। ਇੱਕ ਨੁਕਤਾ ਮੈਂ ਇੱਥੇ ਕਵਾਂ ਤੁਹਾਡੇ ਸਮਕਸ਼, ਕੱਲਾ ਸੰਤ ਸੰਤ ਨਹੀਂ ਹੁੰਦਾ, ਬਾਣੀ ਉਹਨੂੰ ਸਿਪਾਹੀ ਬਣਾਉਂਦੀ। ਉਹਨੂੰ ਮਤਾ ਐਵੇਂ ਨਾ ਸਮਝੋ ਵੀ ਉਹ ਬਾਹਰੋਂ ਸੰਤ ਹੈ, ਉਹਦੇ ਅੰਦਰ ਸ਼ਕਤੀ ਵੀ ਹੈ, ਉਹਦੇ ਅੰਦਰ ਸਿਪਾਹੀ ਵਾਲਾ ਗੁਣ ਵੀ ਹੈ। ਜਿਹੜਾ ਬਾਣੀ ਨਾਲ ਗੁਰੂ ਨਾਲ ਜੁੜਿਆ ਉਹ ਸੰਤ ਵੀ ਹੋਏਗਾ ਤੇ ਸਿਪਾਹੀ ਵੀ ਹੋਏਗਾ। ਕੋਈ ਬੰਦਾ ਬੰਦੇ ਕੋਲੋਂ ਪੈਸੇ ਮੰਗ ਲੈ, 50,000 ਮੰਗੇ 25 ਦਿੰਦਾ, ਲੱਖ ਮੰਗੇ ਅੱਧਾ 50 ਕੇ ਦਿੰਦਾ, ਉਹ ਕਹਿੰਦਾ ਪੂਰੇ ਨਹੀਂ ਦੇਣੇ ਅੱਧੇ ਦਿੰਦਾ। ਪਰ ਇਹ ਸੇਵਾ ਵਿੱਚ ਕੈਸਾ ਆਨੰਦ ਹੋਏਗਾ, ਕੈਸੀ ਸ਼ਕਤੀ ਹੋਏਗੀ, ਕੈਸੀ ਖਿੱਚ ਹੋਏਗੀ। ਟੋਕਰੀਆਂ ਵਿੱਚ ਇਕੱਲੇ ਪੈਸੇ ਨਹੀਂ, ਮੈਂ ਉਹ ਮਾਵਾਂ ਨੂੰ ਵੀ ਮੱਥਾ ਟੇਕਦਾ, ਉਹ ਮਾਵਾਂ ਵੇਖੀਆਂ ਨੇ ਜਿਨੀ ਆਪਣੇ ਜ਼ਿਗਰ ਦੇ ਟੁਕੜੇ ਆਪਣੇ ਪੁੱਤ ਵੀ ਇੱਕ ਸੇਵਾ ਵਾਸਤੇ ਟੋਕਰੀ ਚ ਪਾ ਦਿੱਤਾ, ਟੋਕਰੀ ਵਿੱਚ ਪੁੱਤ ਪਾਏ ਨੇ ਆਪਣੇ, ਆ ਲਓ ਜੀ ਇੱਕ ਮੈਂ ਸੇਵਾ ਚ ਚੜਾ ਦਿੱਤਾ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਬਾਣੀ ਪੜੋ, ਪਾਤਸ਼ਾਹ ਨੇ ਜਦੋਂ ਬਾਬਰ ਦੇ ਹਮਲੇ ਦਾ ਜ਼ਿਕਰ ਕੀਤਾ ਨਾ, ਉਦੋਂ ਪਾਤਸ਼ਾਹ ਨੇ ਕਿਹਾ ਸੈਦਪੁਰ ਦੇ ਪਠਾਨ ਕਿਉਂ ਲੁੱਟੇ ਗਏ? ਉਹ ਸੈਦਪੁਰ ਦੇ ਪਠਾਣਾਂ ਦੇ ਕੋਲ ਜਿਹੜੀਆਂ ਘਰ ਵਿੱਚ ਸ਼ਸਤਰ ਬੰਦੂਕਾਂ ਤਮਾਚੇ ਰੱਖੇ ਸੀ, ਕਹਿੰਦੇ ਕਈ ਕਈ ਦਹਾਕੇ ਗੁਜ਼ਰ ਗਏ ਉਹਨੀ ਚਲਾ ਕੇ ਨਹੀਂ ਸੀ ਵੇਖੇ। ਪਤਾ ਕਿਉਂ? ਕੋਲ ਰੱਖੇ ਪੰਡਤਾਂ ਕਿਹਾ ਤੁਹਾਨੂੰ ਲੋੜ ਹੀ ਨਹੀਂ ਜੀ, ਸਾਡੇ ਕੋਲ ਮੰਤਰ ਹੈ, ਕੋਈ ਫੌਜ ਚੜ ਕੇ ਜਾਂ ਆਪਾਂ ਮੰਤਰ ਮਾਰਨਾ ਬੰਦਾਨਾ ਕਰ ਦੇਣਾ। ਜਦੋਂ ਫਿਰ ਉਹ ਬਾਬਰ ਚੜ ਕੇ ਆਇਆ, ਕਿਸੇ ਦਾ ਮੰਤਰ ਨਹੀਂ ਚੱਲਿਆ, ਮੁਗਲ ਪਠਾਣਾ ਭਈ ਲੜਾਈ, ਰਣ ਮੈਂ ਤੇਗ ਵਗਾਈ, ਉਹਨੀ ਤੋਪਕ ਤਾਣ ਚਲਾਈ, ਉਹਨੇ ਹਸਤ ਚੜਾਈ, ਉਹਨਾਂ ਦੀਆਂ ਜੰਗ ਲੱਗੀਆਂ ਬੰਦੂਕਾਂ ਹੱਥਾਂ ਵਿੱਚ ਹੀ ਚੱਲ ਗਈਆਂ, ਕਿਉਂਕਿ ਅਭਿਆਸ ਨਹੀਂ ਸੀ ਕੀਤਾ। ਕੋਈ ਮੁਗਲ ਨਾ ਹੋਆ ਅੰਦਾ, ਕਿਹਨੇ ਨਾ ਪਰਚਾ ਲਾਇਆ, ਮੁਗਲ ਪਠਾਣਾ ਭਈ ਲੜਾਈ, ਰਣ ਮੈਂ ਤੇਗ ਵਗਾਈ, ਉਹਨੀ ਹਸਤ ਉਹਨੀ ਤੋਪਕ ਤਾਣ ਚਲਾਈ, ਉਹਨੀ ਹਸਤ ਚੜਾਈ। ਸਾਧ ਸੰਗਤ, ਇਸ ਲਈ ਪਾਤਸ਼ਾਹ ਨੇ ਕਿਹਾ ਸ਼ਸਤਰ ਵਿਦਿਆ ਦਾ ਅਭਿਆਸ

0: ਤਾਂ ਜੋ ਸ਼ਸਤਰ ਚਲਾਉਣੇ ਭੁੱਲ ਨਾ ਜਾਣਗੇ। ਗੁਰੂ ਕਿਰਪਾ ਬਖਸ਼ਿਸ਼ ਕਰਨ, ਆਪਾਂ ਬਾਣੀ ਤੇ ਬਾਣੇ ਨਾਲ ਜੁੜੀਏ, ਸਤਿਗੁਰੂ ਨਦਰ ਕਿਰਪਾ ਬਖਸ਼ਿਸ਼ ਕਰਨ। ਛੋਟੀ ਜਿਹੀ ਬੇਨਤੀ ਕਹਿਣੀ ਹੈ, ਜ਼ਿੰਦਗੀ ਚ ਤੁਹਾਡੇ ਕੰਮ ਆਏਗੀ। ਕਹਿੰਦੇ ਨੇ ਇੱਕ ਵਕਤ ਨਾ ਦੇਵਤਿਆਂ ਨੇ ਮੀਟਿੰਗ ਕਰਕੇ ਸਮਝਣ ਵਾਸਤੇ ਨਾਰਾਜ਼ ਹੋ ਗਏ, ਮੀਂਹ ਨਾ ਪਾਓ। ਕਾਹਦੇ ਵਾਸਤੇ? ਮੀਂਹ ਨਹੀਂ ਪਏਗਾ, ਔੜ ਲੱਗ ਜਾਏਗੀ, ਫਸਲਾਂ ਸੁੱਕ ਜਾਣਗੀਆਂ, ਸੋਕਾ ਪੈ ਜਾਏਗਾ, ਕਾਲ ਪੈ ਜਾਏਗਾ, ਅਨਾਜ ਤੋਂ ਭੁੱਖੇ ਮਰਨਗੇ, ਆਪੇ ਲੋਕ ਕਹਿਣਗੇ ਮੀਂਹ ਪਾ ਦੇ। ਦੇਵਤਿਆਂ ਨੂੰ ਪੁੱਜਣਗੇ, ਆਪਣੀ ਪੂਜਾ ਕਰਾਉਣ ਲਈ ਦੇਵਤਿਆਂ ਨੇ ਕਰਤਾ ਮੀਟਿੰਗ ਕੀਤੀ ਵੇ ਮੀਂਹ ਨਹੀਂ ਪਾਉਣਾ, ਬੰਦ ਕਰ ਦਿਓ। ਸਾਰੇ ਦੇਵਤਿਆਂ ਨੇ ਕਿਹਾ ਮੀਂਹ ਕੌਣ ਪਾਉਂਦਾ? ਇੰਦਰ। ਇੰਦਰ ਨੂੰ ਕਿਹਾ ਵੀ ਤੂੰ ਮੀਂਹ ਨਹੀਂ ਪਾਉਣਾ 2 ਸਾਲ। ਉਹ ਕਹਿੰਦਾ ਚਲੋ ਮੈਂ ਨਹੀਂ ਪਾਉਂਦਾ, ਪਰ ਮੈਨੂੰ ਦੱਸੇਗਾ ਕੌਣ ਵੇ ਭਾਈ 2 ਸਾਲ ਹੋ ਗਏ ਹੁਣ ਮੀਂਹ ਪਾ ਦੋ, ਮੈਨੂੰ ਕੌਣ ਦੱਸੇਗਾ 2 ਸਾਲ ਹੋ ਗਏ। ਕਹਿੰਦੇ ਸ਼ਿਵ ਜੀ ਦੀ ਡਿਊਟੀ ਲਾਉਂਦੇ। ਸ਼ਿਵ ਜੀ ਨੂੰ ਭੋਲੇ ਨੂੰ ਸੱਦ ਕੇ ਕਿਹਾ ਵੇ ਸ਼ਿਵ ਜੀ ਮਹਾਰਾਜ, ਜਦੋਂ 2 ਸਾਲ ਹੋ ਗਏ ਨਾ ਤੁਸੀਂ ਸੰਖ ਵਜਾ ਦਿਓ, ਤੁਹਾਡੇ ਸੰਖ ਦੀ ਆਵਾਜ਼ ਸਾਰੀਆਂ ਪੁਰੀਆਂ ਬ੍ਰਹਮਪੁਰੀ ਇੰਦਰਪੁਰੀ ਸ਼ਿਵਪੁਰੀ ਸਾਰੇ ਪਾਸੇ ਜਾਂਦੀ ਹੈ। ਸੰਖ ਵੱਜਿਆ, ਆਵਾਜ਼ ਜਾਣੀ ਹੈ ਇੰਦਰਪੁਰੀ, ਇੰਦਰ ਨੇ ਮੀਂਹ ਪਾ ਦੇਣਾ। ਕਹਿੰਦੇ ਠੀਕ ਹੈ, ਫੈਸਲਾ ਹੋ ਗਿਆ, ਮੀਂਹ ਰੋਕ ਦਿੱਤਾ। 1 ਸਾਲ ਮੀਂਹ ਨਾ ਪਿਆ, ਸੋਕਾ ਪੈ ਗਿਆ, ਲੋਕ ਔਖੇ ਹੋਣ ਲੱਗ ਪਏ। 1.5 ਸਾਲ ਲੰਘ ਗਿਆ, ਜਦੋਂ ਮੀਂਹ ਨਾ ਪਿਆ ਤਾਂ ਸੋਕਾ ਪੈ ਗਿਆ, ਕਾਲ ਪੈ ਰਿਹਾ, ਇੰਨੀ ਸੁੱਕੀ ਜ਼ਮੀਨ ਧਰਤੀ ਪੱਥਰ ਵਰਗੀ ਹੋ ਗਈ। ਉਸ ਸੋਕੇ ਵਿੱਚ ਤਪਦੀ ਧੁੱਪ ਵਿੱਚ ਇੱਕ ਬਜ਼ੁਰਗ ਨੇ ਬਲਦ ਜੋੜੇ, ਹਲ ਜੋੜਿਆ, ਖੇਤ ਵਾਹੁਣ ਲੱਗ ਪਿਆ। ਜਿਹੜਾ ਬੰਦਾ ਲੰਘੇ ਉਹ ਕਹਿੰਦਾ ਬਾਬਾ ਮੀਂਹ ਤੱਕ ਤੇ ਉਹ ਦਿਸਦਾ ਨਹੀਂ, ਹੋਣ ਲੱਗੀ ਹੈ, ਤੂੰ ਖੇਤ ਕੱਲੇ ਵਾਹੁਣਾ, ਸੁੱਕਾ ਖੇਤ ਵਾਹੁਣ ਨਾਲ ਕੀ ਹੋਣਾ। ਉਹ ਕਹਿੰਦਾ ਮੇਰੀ ਮਰਜ਼ੀ ਹੈ, ਮੈਂ ਵਾਹ ਰਿਹਾ, ਮੀਂਹ ਨਾ ਪਵੇ ਬਿਸ਼ੱਕ ਮੈਂ ਖੇਤ ਬਾਣੋਂ ਨਹੀਂ ਹਟੂ। ਉਹ ਖੇਤ ਸੁੱਕਾ ਹੀ ਵਾਹੁਣ ਲੱਗ ਪਿਆ। ਕਹਿੰਦੇ ਸਭ ਕੁਝ ਸ਼ਿਵਜੀ ਵੇਖ ਰਿਹਾ ਸੀ ਬੈਠਾ, ਉਹਨੇ ਪਾਰਵਤੀ ਨੂੰ ਕਿਹਾ ਦੇਖੋ ਬੰਦਾ ਮੂਰਖ ਹੈ, ਮੀਂਹ ਤਾਂ ਪੈਣਾ ਕੋਈ ਨਹੀਂ, ਇਹ ਖੇਤ ਕਿਉਂ ਵਾਹੁੰਦਾ, ਨਾਲੇ ਉਹ ਵੀ ਸੁੱਕਾ। ਪਾਰਵਤੀ ਨੇ ਕਿਹਾ ਦੇਖੋ ਜੀ ਇਹ ਪੁੱਛਣਾ ਚਾਹੀਦਾ। ਸ਼ਿਵ ਜੀ ਨੇ ਕਿਹਾ ਜਾਂ ਤਾਂ ਬੰਦਾ ਮੂਰਖ ਹੈ ਤੇ ਜਾਂ ਬੰਦਾ ਬਹੁਤ ਸਿਆਣਾ ਹੈ। ਸੁਣਿਓ ਧਿਆਨ, ਜਾਂ ਤਾਂ ਬੰਦਾ ਮੂਰਖ ਹੈ ਜਾਂ ਫਿਰ ਬੰਦਾ ਬਹੁਤ ਸਿਆਣਾ ਹੈ। ਜਿਹੜਾ ਸੋਕੇ ਵਿੱਚ ਵੀ ਧੁੱਪ ਵਿੱਚ ਵੀ ਖਾਲੀ ਸੋਕੇ ਚ ਮੀਂਹ ਵਾਹੀ ਜਾਂਦਾ, ਆਪਣਾ ਹਲ ਵਾਹ ਰਿਹਾ, ਮੀਂਹ ਪਿਆ ਨੀ, ਸੁੱਕੀ ਜ਼ਮੀਨ ਵਾਹੁੰਦਾ, ਜਾਂ ਤਾਂ ਬੰਦਾ ਮੂਰਖ ਹੈ ਜਾਂ ਫਿਰ ਬੰਦਾ ਬਹੁਤ। ਪਾਰਵਤੀ ਨੇ ਕਿਹਾ ਜੀ ਮੈਂ ਪਤਾ ਕਰਦੀ। ਭੇਖ ਤਾਰ ਕੇ ਧਰਤੀ ਤੇ ਆ ਕੇ ਪੁੱਛਦੀ ਹੈ ਬੰਦੇ ਦਾ ਰੂਪ ਲੈ ਕੇ, ਬਾਬਾ ਜੀ ਆ ਹਲ ਕਿਉਂ ਵਾਹੀ ਜਾਂਦੇ ਹੋ? ਉਹ ਕਹਿੰਦਾ ਹਲ ਮੇਰਾ, ਬਲਦ ਮੇਰੇ, ਤੂੰ ਕੀ ਲੈਣਾ? ਉਹਨੇ ਕਿਹਾ ਬਾਬਾ ਗੱਲ ਏਦਾਂ ਵੀ ਮੀਂਹ ਤਾਂ ਪਿਆ ਹੀ ਨੀ, 1 ਸਾਲ ਗੁਜ਼ਰ ਗਿਆ, 1.5 ਸਾਲ ਗੁਜ਼ਰ ਗਿਆ, ਕੀ ਪਤਾ ਅੱਗੇ ਵੀ ਨਾ ਅਜੇ ਪਵੇ। ਸੁੱਕੀ ਧਰਤੀ ਕਿਉਂ ਵਾਹੀ ਜਾਂਦੇ ਹੋ ਜਦੋਂ ਮੀਂਹ ਕੋਈ ਨੀ ਪਿਆ? ਉਹ ਬਜ਼ੁਰਗ ਨੇ ਕਿਹਾ ਗੱਲ ਏਦਾਂ, ਮੀਂਹ ਪਵੇ ਨਾ ਪਵੇ ਅਭਿਆਸ ਤਾਂ ਕਰਨਾ ਪੈਂਦਾ। ਕੱਲ ਨੂੰ ਮੀਂਹ ਪੈ ਗਿਆ ਤੇ ਆ ਬਲਦ ਜੇ ਕਿਤੇ ਹਲ ਜੋਣਾ ਭੁੱਲ ਗਏ, ਮੈਨੂੰ ਹਲ ਵਾਹਣਾ ਭੁੱਲ ਗਿਆ, ਬਲਦਾਂ ਨੂੰ ਕਿਤੇ ਤੁਰਨਾ ਭੁੱਲ ਗਿਆ, ਹਲ ਵਾਹੂਗਾ ਕੌਣ? ਅਭਿਆਸ ਤਾਂ ਕਰ ਲਈਏ, ਜਦੋਂ ਮੀਂਹ ਪਏਗਾ ਪਏਗਾ, ਅਭਿਆਸ ਨਹੀਂ ਛੱਡਣਾ ਚਾਹੀਦਾ। ਜੇ ਮੈਂ ਅਭਿਆਸ ਛੱਡ ਦਿੱਤਾ ਹਲ ਵਾਹੁਣ ਦਾ, ਕੱਲ ਨੂੰ ਮੀਂਹ ਪੈ ਗਿਆ ਮੈਂ ਹਲ ਕਿਵੇਂ ਵਾਹਾਂਗਾ? ਮੈਨੂੰ ਪਤਾ ਮੀਂਹ ਨਹੀਂ ਪੈਣਾ ਅਜੇ, ਪਰ ਮੈਂ ਅਭਿਆਸ ਕਰ ਰਿਹਾ, ਕਿਤੇ ਹਲ ਵਾਹੁਣਾ ਭੁੱਲ ਨਾ ਜਾਵੇ ਮੈਨੂੰ, ਮੈਂ ਅਭਿਆਸ ਕਰ ਰਿਹਾ। ਪਾਰਵਤੀ ਸੁਣ ਕੇ ਚਲੀ ਗਈ, ਉਹਨੇ ਸ਼ਿਵ ਜੀ ਨੂੰ ਕਿਹਾ ਜੀ ਬੰਦਾ ਵਾਕਿਆ ਬਹੁਤ ਸਿਆਣਾ, ਮੂਰਖ ਨਹੀਂ ਹੈ। ਉਹ ਕਹਿੰਦਾ ਮੈਂ ਅਭਿਆਸ ਕਰ ਰਿਹਾ, ਹਲ ਵਾਹੁਣਾ ਨਾ ਭੁੱਲ ਜਾ ਕਿਤੇ। ਕਹਿੰਦਾ ਮੈਂ ਕਿਹਾ ਸੀ ਨਾ ਵੀ ਬੰਦਾ ਸਿਆਣਾ ਹੋਣਾ। ਤੇ ਪਾਰਵਤੀ ਨੇ ਪਤਾ ਕੀ ਕਿਹਾ? ਕਹਿੰਦੀ ਸ਼ਿਵ ਜੀ ਮਹਾਰਾਜ ਇੱਕ ਗੱਲ ਹੈ, ਉਹ ਬਜ਼ੁਰਗ ਬੰਦਾ ਕਹਿੰਦਾ ਮੈਂ ਹਲ ਵਾਹੁਣਾ ਕਿਤੇ ਹਲ ਵਾਹੁਣਾ ਭੁੱਲ ਨਾ ਜਾਵਾਂ, ਅਭਿਆਸ ਕਰਦਾ। ਆ ਮਹਾਰਾਜ ਤੁਸੀਂ ਸੰਖ ਵਜਾ ਕੇ ਵੇਖ ਲਓ, ਤੁਹਾਨੂੰ ਕਿਤੇ ਭੁੱਲਣਾ ਭੁੱਲ ਹੀ ਨਾ ਜਾਵੇ ਵਜਾਉਣਾ ਸੰਖ, ਇਹ ਤਾਂ ਦੇਖ ਲਓ ਕਿਤੇ, ਭਾਵੇਂ ਹੌਲੀ ਦੇਣੀ ਵਜਾ ਦਿਓ। ਸ਼ਿਵ ਜੀ ਨੇ ਕਿਹਾ ਗੱਲ ਠੀਕ ਹੈ, ਕਿਤੇ ਸੰਖ ਵਜਾਉਣਾ ਨਾ ਭੁੱਲ ਜਾ। ਉਹਨੇ ਪਾਰਵਤੀ ਦੀ ਗੱਲ ਮੰਨੀ, ਸੰਖ ਵਜਾਇਆ, ਉਹਦੀ ਆਵਾਜ਼ ਇੰਦਰਪੁਰੀ ਪਹੁੰਚੀ, ਇੱਕਦਮ ਮੋਲੇ ਧਾਰ ਵਰਖਾ ਸ਼ੁਰੂ ਹੋ ਗਈ, ਪਾਣੀ ਜਲ ਥਲ ਧਰਤੀ ਤੇ ਹੋ ਗਿਆ। ਸਾਧ ਸੰਗਤ ਹੈ, ਇਹ ਸੱਚ ਹੈ, ਜਿਹੜੇ ਬੰਦੇ ਅਭਿਆਸ ਨਹੀਂ ਛੱਡਦੇ ਉਹ ਗੁਰੂ ਦੀ ਕਿਰਪਾ ਦਾ ਮੀਂਹ ਇੱਕ ਦਿਨ ਪੁਆਏ ਲੈਂਦੇ ਨੇ। ਜਿਹੜੇ ਕਹਿਣ ਜਪਜੀ ਸਾਹਿਬ ਪੜ੍ਹਨ ਨਾਲ ਕੀ ਹੋਣਾ, ਸੇਵਾ ਕਰਨ ਨਾਲ ਕੀ ਹੋਣਾ, ਅਭਿਆਸ ਛੱਡ ਦਿਓ, ਤੁਹਾਡੇ ਪੱਲੇ ਕੁਝ ਨਹੀਂ ਰਹੇਗਾ, ਅਭਿਆਸ ਜ਼ਿੰਦਗੀ ਵਿੱਚ ਕਰਦੇ ਰਹੋ। ਜਿਹੜਾ ਸਿੱਖ ਜਪਜੀ ਦਾ ਜਾਪ ਕਦੇ ਨਹੀਂ ਛੱਡਦਾ, ਇੱਕ ਦਿਨ ਗੁਰੂ ਦੀ ਕਿਰਪਾ ਦਾ ਮੀਂਹ ਉੱਤੇ ਪੈ ਜਾਂਦਾ, ਅਭਿਆਸ ਕਰਨ ਵਾਲੇ ਗੁਰੂ ਦੀ ਕਿਰਪਾ ਦਾ ਮੀਂਹ ਪਵਾ ਲੈਂਦੇ ਨੇ। ਇਸ ਲਈ ਜ਼ਿੰਦਗੀ ਚ ਅਭਿਆਸ ਨਾ ਛੱਡਿਓ। ਮੈਂ ਤੁਹਾਨੂੰ ਬੇਨਤੀ ਕਰਾਂਗਾ, ਜਿੰਨੇ ਤੁਸੀਂ ਬੈਠੇ ਹੋ, ਜ਼ਿਆਦਾ ਨਹੀਂ ਤਾਂ ਜਪਜੀ ਸਾਹਿਬ ਦਾ ਜਾਪ ਹਰ ਸਿੱਖ ਨੇਮ ਬਣਾਓ। ਜਪਜੀ ਸਾਹਿਬ ਪੱਕਾ ਕਰੋ, ਫਿਰ ਇਹ ਮਹਾਂਪੁਰਸ਼ਾਂ ਦੇ ਉਪਰਾਲੇ ਸਫਲ ਨੇ, ਕਰ ਲਓਗੇ। ਇੰਨੀ ਕੁ ਬੇਨਤੀ ਹੈ, ਤੁਸੀਂ ਪ੍ਰਵਾਨ ਕਰ ਲਿਓ।
1: ਵਾਹਿਗੁਰੂ ਜੀ ਕਾ ਖਾਲਸਾ।

ਸਾਧ ਸੰਗਤ ਪਾਤਸ਼ਾਹ ਨੇ ਜਿੱਥੇ ਸਿੱਖ ਨੂੰ ਬਾਣੀ ਦਿੱਤੀ ਉੱਥੇ ਨਾਲ ਬਾਣਾ ਵੀ ਦਿੱਤਾ, ਜਿੱਥੇ ਸਿੱਖ ਨੂੰ ਸਿਮਰਨ ਦਿੱਤਾ ਉੱਥੇ ਨਾਲ ਸੇਵਾ ਵੀ ਦਿੱਤੀ ਹੈ। ਕਿਉਂ? ਸਿੱਖਾ ਸਿਮਰਨ ਕਰਦਿਆਂ ਹੋ ਸਕਦਾ ਤੇਰੇ ਅੰਦਰ ਹੰਕਾਰ ਹੋਵੇ ਮੈਂ ਅੰਮ੍ਰਿਤ ਵੇਲੇ ਉੱਠਦਾ, ਤੇਰੇ ਅੰਦਰ ਮਾਣ ਰਵੇ ਜੀ ਮੀਂਹ ਜਾਵੇ ਹਨੇਰੀ ਜਾਵੇ 40 ਸਾਲ ਹੋ ਗਏ ਮੈਂ ਕਦੇ ਨੇਮ ਨੀ ਜੀ ਆਪਣਾ ਖਜਾ। ਜਦੋਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਸੀ 4 ਵਜੇ ਪਹੁੰਚ ਜਾਈਦਾ ਗੁਰਦੁਆਰੇ। ਇਹ ਤੇਰੇ ਅੰਦਰ ਹੰਕਾਰ ਹੋ ਸਕਦਾ, ਇਹ ਤੋਂ ਬਾਅਦ ਗੁਰੂ ਨੇ ਕਿਹਾ ਕੱਲਾ ਸਿਮਰਨ ਤੱਕ ਨਾ ਰਹੀ, ਆਪਣੇ ਹੱਥੀ ਸੇਵਾ ਕਰੀ ਤੇਰਾ ਹੰਕਾਰ ਧੋਤਾ ਜਾਏ। ਤੁਸੀਂ ਕਹੋਗੇ ਸੇਵਾ ਨਾਲ ਹੰਕਾਰ ਕਿਵੇਂ ਧੋਤਾ ਜਾਣ? ਇੱਕ ਨੁਕਤਾ, ਇੱਕ ਦਿਨ ਮੈਂ ਦਰਬਾਰ ਸਾਹਿਬ ਤੋਂ ਕਿਹਾ ਐਵੇਂ ਨੀ ਤੁਹਾਡੇ ਕੋਲੋਂ ਕਾਰ ਸੇਵਾ ਵਾਲੇ ਸਾਧੂ ਸੇਵਾ ਕਰਾਉਂਦੇ। ਸਾਧ ਸੰਗਤ ਸੇਵਾ ਕਰੋਗੇ ਤੁਹਾਡਾ ਸੰਬੰਧ ਕਿਸੇ ਦੂਜੇ ਸਰੀਰ ਨਾਲ ਪੈਣਾ। ਸਿਮਰਨ ਤਾਂ ਮੇਰਾ ਇੰਡੀਵਿਜੁਅਲ ਕੰਮ ਹੈ ਨਾ, ਘਰ ਵਿੱਚ ਕੱਲਾ ਬਹਿ ਕੇ ਕੋਈ ਬਾਣੀ ਪੜ੍ਹੇ ਜਿੰਨੀ ਮਰਜ਼ੀ ਪੜ੍ਹ ਲੈ, ਕੱਲਾ ਬਹਿ ਕੇ ਸਿਮਰਨ ਕਰੇ ਜਿੰਨਾ ਮਰਜ਼ੀ ਕਰ ਸਕਦਾ, ਪਰ ਜਦੋਂ ਤੁਸੀਂ ਸੇਵਾ ਕਰਨੀ ਹੈ ਫਿਰ ਕਿਸੇ ਦੂਜੇ ਨਾਲ ਸੰਬੰਧ ਹੈ। ਬਰਤਨ ਧੋਣੇ ਨੇ ਕੋਈ ਛਕਣ ਵਾਲਾ ਆਏਗਾ ਤਾਂ ਧੋਵੋਗੇ, ਜੋੜੇ ਝਾੜਨੇ ਨੇ ਕਿਸੇ ਦੇ ਜੋੜੇ ਜਮ੍ਹਾਂ ਹੋਣਗੇ ਤਾਂ ਝਾੜੋਗੇ। ਸਾਧ ਸੰਗਤ ਅਸਥਾਨ ਬਣਾਉਣਾ ਕੱਲਾ ਨਹੀਂ ਬਣਾ ਸਕੇਗਾ, ਉਹਦੇ ਵਿੱਚ 10-20-50 ਸੇਵਾਦਾਰ ਵੀ ਨਾਲ ਰੱਖਣੇ ਪੈਣ। ਹੁਣ ਜਦੋਂ ਤੁਸੀਂ ਦੂਜਿਆਂ ਵਿੱਚ ਰਹਿ ਕੇ ਸੇਵਾ ਕਰਨੀ ਉਦੋਂ ਸਾਧ ਸੰਗਤ ਹੰਕਾਰ ਟੁੱਟਦਾ। ਪਤਾ ਕਿਉਂ? ਉਦੋਂ ਤੁਹਾਡਾ ਪੇਪਰ ਸ਼ੁਰੂ ਹੁੰਦਾ। ਜਿਹੜਾ ਸਿਮਰਨ ਵਿੱਚ ਬਾਣੀ ਵਿੱਚ ਉਪਦੇਸ਼ ਪੜਿਆ ਉਹ ਸੇਵਾ ਵਿੱਚ ਤੁਹਾਡੀ ਪ੍ਰੀਖਿਆ ਪੈਂਦੀ ਹੈ। ਤੁਸੀਂ ਸੇਵਾ ਕਰੋ, 100 ਬੰਦਿਆਂ ਚੋਂ 90-95-97 ਬੰਦੇ ਕਹਿ ਦੇਣਗੇ ਬਹੁਤ ਸੋਹਣੀ ਸੇਵਾ ਹੋ ਰਹੀ, 97 ਬੰਦੇ ਤੁਹਾਨੂੰ ਹੱਥ ਜੋੜ ਕੇ ਕਹਿਣਗੇ ਵਾਹ ਜੀ ਵਾਹ ਸੇਵਾ ਕਰ ਰਹੇ ਹੋ ਕਮਾਲ ਕੀਤੀ ਹੈ। ਪਰ ਸੱਜਣਾ ਤੇਰੇ ਅੰਦਰ ਹੰਕਾਰ ਨਾ ਆ ਜਾਏ। 3 ਕੁ ਬੰਦੇ 100 ਦੇ ਪਿੱਛੇ ਏਦਾਂ ਦੇ ਵੀ ਹੋਣਗੇ ਜਿਹੜੇ ਤੇਰੀ ਨਿੰਦਿਆ ਵੀ ਕਰਨਗੇ, ਕਾਹਦੀ ਸੇਵਾ ਕਰਦੇ ਜੀ, ਇਹ ਤਾਂ ਬੰਦੇ ਚੋਰ ਇਕੱਠੇ ਹੋਏ ਆ ਜੀ, ਇਹ ਤਾਂ ਫਲਾਨਾ ਇਕੱਠਾ ਹੋਇਆ। ਸਿੱਖਾ 3 ਬੰਦਿਆਂ ਦੀ ਪਰਵਾਹ ਨਾ ਕਰੀ, ਜੇ ਤੂੰ ਨਿੰਦਕਾਂ ਤੇ ਰੁਕ ਗਿਆ ਫਿਰ ਤੇਰੀ ਸੇਵਾ ਵੀ ਰੁਕ ਜਾਏਗੀ। ਮੈਂ ਬਹੁਤ ਬੰਦੇ ਵੇਖੇ ਜੀ ਜਿਹੜੇ ਕਈ ਸਾਲ ਕੈਂਪ ਲਾਈ ਗਏ ਬਾਅਦ ਵਿੱਚ ਬੰਦ ਕਰਦੇ। ਮੈਂ ਪੁੱਛਿਆ ਕਿਉਂ? ਕਹਿੰਦੇ ਛੱਡੋ ਭਾਈ ਸਾਹਿਬ ਲੋਕ ਕਦਰ ਹੀ ਨਹੀਂ ਕਰਦੇ, ਛੱਡੋ ਭਾਈ ਸਾਹਿਬ ਦੁਨੀਆ ਕਦਰ ਹੀ ਨਹੀਂ ਕਰਦੀ। ਪਰ ਮਾਫ ਕਰਿਓ, ਕੱਲੇ ਸੇਵਾ ਕਰਾਉਣ ਵਾਲੇ ਕਦੇ ਸਾਧੂ ਦੇ ਦਰਸ਼ਨ ਕਰਿਓ ਉਹ ਸੇਵਾ ਕਿਸੇ ਹਾਲਤ ਵਿੱਚ ਵੀ ਬੰਦ ਨਹੀਂ ਕਰਦੇ। ਲੋਕ ਉਹਦੇ ਮਗਰ ਤੁਰਨ ਜਾਂ ਨਾ ਤੁਰਨ, ਦੁਨੀਆ ਉਹਨੂੰ ਵਾਹ ਵਾਹ ਕਹੇ ਜਾਂ ਨਾ ਕਹੇ, ਭਾਵੇਂ ਲੋਕੀ ਉਹਦੀ ਨਿੰਦਿਆ ਵੀ ਕਰਨ, ਸੰਤ ਕਦੇ ਆਪਣਾ ਮਾਰਗ ਨਹੀਂ ਬਦਲਦਾ। ਜਦੋਂ ਉਹ ਨਿੰਦਿਆ ਸੁਣ ਕੇ ਵੀ ਅੱਗੇ ਵੱਧਦਾ ਉਦੋਂ ਗੁਰੂ ਉਹਦਾ ਗ੍ਰੇਡ ਉਹਦਾ ਦਰਜਾ ਵਧਾ ਦਿੰਦਾ। ਇੱਕ ਵਕਤ ਆਉਂਦਾ ਜਿੱਦਣ ਸਾਧ ਸੰਗਤ ਨਿੰਦਕ ਲੋਕ ਵੀ ਹੱਥ ਜੋੜ ਕੇ ਪੈਰਾਂ 'ਚ ਮੱਥਾ ਟੇਕਣ ਲੱਗ ਪਏ। ਪਰ ਉਸ ਸਟੇਜ ਤੱਕ ਪਹੁੰਚਣ ਲਈ ਪਹਿਲਾਂ ਬਹੁਤ ਕੁਛ ਸੁਣਨਾ ਪੈਂਦਾ। ਤਾਂਹੀਓ ਪਾਤਸ਼ਾਹ ਨੇ ਬਾਣੀ ਅੰਦਰ ਕਿਹਾ ਰੱਬ ਦਾ ਜਨ ਹਰੀ ਦਾ ਜਨ ਕਦੇ ਆਪਣਾ ਰਸਤਾ ਨਹੀਂ ਬਦਲਦਾ। ਆਮ ਲੋਕ ਸੇਵਾ ਕਰਨੀ ਬਦਲ ਦਿੰਦੇ ਨੇ, ਇੱਥੇ ਸਰੋਪਾ ਨਹੀਂ ਮਿਲਿਆ ਗੁਰਦੁਆਰਾ ਹੋਰ ਲੱਭ ਲੈਣਾ, ਜਿੱਥੇ ਸਾਨੂੰ ਬਹੁਤੇ ਸਰੋਪੇ ਮਿਲਣ ਉੱਥੇ ਜਾਣਾ ਨਹੀਂ। ਸਾਧੂ ਦਾ ਰਸਤਾ ਭਾਵੇਂ ਕੋਈ ਉਹਦੀ ਨਿੰਦਿਆ ਕਰੇ ਭਾਵੇਂ ਉਸਤ ਕਰੇ ਉਹ ਰਸਤਾ ਕਦੇ ਨਹੀਂ ਬਦਲਦਾ। ਤਾਂਹੀਓ ਪਾਤਸ਼ਾਹ ਨੇ ਕਿਹਾ ਹਰ ਜਨ ਰੱਬ ਦਾ ਜਨ ਰਾਮ

0: ਗਵਾਵੇ। ਰੱਬ ਦਾ ਜਨ ਕਦੇ ਆਪਣਾ ਗੁਣ ਨਹੀਂ ਗਵਾਉਂਦਾ, ਉਹਦੇ ਭਾਵੇਂ ਲੋਕ ਨਿੰਦਿਆ ਵੀ ਕਰਨ, ਸਾਧੂ ਕਦੇ ਰਸਤਾ ਨਹੀਂ ਬਦਲਦਾ, ਉਹ ਆਪਣੇ ਰਾਹ ਤੇ ਤੁਰਦਾ। ਭਾਵੇਂ ਬੁਰਾ ਕਹੋ ਭਾਵੇਂ ਭਲਾ ਕਹੋ, ਹਮ ਤਨ ਦਿਓ ਹੈ ਡਾਰ। ਉਹ ਉਸ ਅਵਸਥਾ ਵਿੱਚ ਜਾਂਦਾ ਜਿੱਥੇ ਹਰ ਖਸੋਕ ਦੇ ਰਹੇ ਨਿਆਰੋ, ਤਿੰਨ ਜਗ ਤੱਤ ਪਛਾਨਾ, ਉਸਤ ਨਿੰਦਾ ਦੋ ਤੇ ਅੱਗੇ, ਖੋਜੇ ਪਦ ਨਿਰਵਾਨਾ, ਜਨ ਨਾਨਕ ਦੇ ਖੇਲ ਕਠਨ ਹੈ ਕਿਨਹੂੰ ਗੁਰਮੁਖ ਜਾ। ਉਹ ਕੋਈ ਵਿਰਲਾ ਗੁਰਮੁਖ ਹੈ ਜਿਹੜਾ ਸੇਵਾ ਦੇ ਬੰਦੀ ਬਣ ਕੇ ਉਸ ਮਾਰਗ ਤੇ ਤੁਰ ਕੇ ਸਾਧ ਸੰਗਤ ਉਸ ਸਟੇਜ ਤੇ ਪਹੁੰਚ ਜਾਂਦਾ ਜਿੱਥੇ ਦੁਨੀਆਂ ਹੱਥ ਜੋੜ ਕੇ ਫਿਰ ਉਹਨੂੰ ਪੂਜਣ ਲੱਗ ਪੈਂਦੀ। ਭਾਈ ਗੁਰਦਾਸ ਸਾਹਿਬ ਨੇ ਕਿਹਾ ਪਹਿਲਾਂ ਉਹ ਗੁਰੂ ਦੀ ਆਗਿਆ ਕਮਾਉਂਦਾ, ਫਿਰ ਵਕਤ ਆਉਂਦਾ ਪੂਰੇ ਜਗਤ ਦੇ ਲੋਕ ਉਹਦੀ ਆਗਿਆ ਵਿੱਚ ਤੁਰਦੇ। ਤੁਸੀਂ ਪਰਿਵਾਰਾਂ ਵਾਲੇ ਬੈਠੇ ਹੋ, ਸਕੇ ਪਿਓ ਦੀ ਗੱਲ ਵੀ ਕਈ ਵਾਰ ਪੁੱਤ ਮੰਨਣ ਤੋਂ ਇਨਕਾਰ ਕਰ ਦਿੰਦਾ। ਪਿਓ ਕਹਿੰਦਾ ਕਾਕਾ ਕੰਮ ਕਰ ਲਾ, ਉਹ ਕਰ ਲਾ, ਕਹਿੰਦਾ ਬਾਪੂ ਕਰ ਲਾਂਗੇ, ਐਵੇਂ ਮਗਰ ਪਿਆ ਰਹਿੰਦੇ, ਕਰ ਲਾਂਗੇ ਆਪੇ ਕਰ ਲਾਂਗੇ, ਉਹ ਪਿਓ ਨੂੰ ਵੀ ਜਵਾਬ ਦੇ ਦਿੰਦਾ। ਪਰ ਇੱਕ ਐਸੀ ਖੇਡ ਹੈ, ਸੇਵਾ ਕਰਾਉਣ ਵਾਲਾ ਸਾਧੂ ਜਿਸ ਜਗ੍ਹਾ ਤੇ ਬਹਿ ਜਾਏ, ਮੈਂ ਅੱਖੀ ਵੇਖਿਆ ਸੈਂਕੜੇ ਲੋਕ ਹੱਥ ਜੋੜ ਕੇ ਖੜੇ ਨੇ ਮੈਨੂੰ ਕੋਈ ਸੇਵਾ ਦੇਣ। ਸੇਵਾ ਲਾਓ ਜੀ ਕੀ ਲੋੜ, ਪਤਾ ਕਿਉਂ? ਉਹਨੇ ਪਹਿਲਾਂ ਗੁਰੂ ਦੀ ਆਗਿਆ ਕਮਾ ਲਈ ਹੈ, ਹੁਣ ਗੁਰੂ ਨੇ ਉਹਨੂੰ ਉਸ ਦਰਜੇ ਤੇ ਬਿਠਾ ਦਿੱਤਾ ਲੋਕ ਉਹਦੀ ਆਗਿਆ ਕਮਾਉਣ। ਜਿਹੜਾ ਟੀਚਰ ਦਾ ਕਿਹਾ ਪੂਰਾ ਪੂਰਾ 100% ਪੜ੍ਹ ਜਾਂਦਾ, ਇੱਕ ਦਿਨ ਉਹੀਓ ਮੋਨੀਟਰ ਬਣ ਕੇ ਫਿਰ ਡਿਗਰੀ ਪ੍ਰਾਪਤ ਕਰਦਾ, ਔਰ ਜਿੱਦਣ ਉਹ ਮਾਸਟਰ ਡਿਗਰੀ ਲੈ ਕੇ ਸਕੂਲ ਵਿੱਚ ਆਉਂਦਾ, ਜਿਹਨੇ ਕਦੇ ਡੈਸਕ ਤੇ ਬਹਿ ਕੇ ਪੜ੍ਹਿਆ ਕਦੇ ਕੁਰਸੀ ਤੇ ਬਹਿ ਕੇ ਪੜ੍ਹਾਉਂਦਾ, ਸੈਂਕੜੇ ਸਟੂਡੈਂਟ ਉਹਦੇ ਕੋਲ ਪੜ੍ਹਦੇ, ਉਸੇ ਸਕੂਲ ਵਿੱਚ ਉਹ ਪੜ੍ਹਾਉਣ ਆ ਜਾਂਦਾ, ਉਸੇ ਸਕੂਲ ਵਿੱਚ ਟੀਚਰ ਬਣ ਕੇ ਆਉਂਦਾ। ਏਦਾਂ ਪਾਤਸ਼ਾਹ ਨੇ ਕਿਹਾ ਸੇਵਾ ਕਮਾ ਕੇ ਤਾਂ ਵੇਖ, ਤੈਨੂੰ ਦਰਜਾ ਉੱਚਾ ਮਿਲ ਸਕਦਾ। ਜਿੱਦਣ ਤੂੰ ਸੇਵਾ ਕਮਾ ਲੈਂਦਾ ਉਦਣ ਗੁਰੂ ਤੈਨੂੰ ਉਸ ਦਰਜੇ ਤੇ ਲੈ ਜਾਂਦਾ। ਸਾਧ ਸੰਗਤ ਇਸੇ ਲਈ ਸੇਵਾ ਤੇ ਸਿਮਰਨ, ਭਗਤੀ ਤੇ ਸ਼ਕਤੀ, ਰਵਾਬ ਤੇ ਨਗਾਰਾ, ਸੂਰਜ ਵਰਗੀ ਤਪਸ਼ ਔਰ ਚੰਦਰਮੇ ਵਰਗੀ ਠੰਡਕ ਇੱਕੋ ਪਲੇਟਫਾਰਮ ਤੇ ਇਕੱਠੀ ਕੀਤੀ, ਉਹਦਾ ਨਾਮ ਰੱਖਿਆ ਖਾਲਸਾ, ਉਹਨੂੰ ਖਾਲਸਾ ਨਾਮ ਦਿੱਤਾ। ਪ੍ਰਿੰਸੀਪਲ ਗੰਗਾ ਸਿੰਘ ਹੋਰਾਂ ਦੀ ਇੱਕ ਪੁਸਤਕ ਹੈ ਪੂਰਨ ਮਨੁੱਖ, ਉਹ ਕਹਿੰਦੇ 239 ਸਾਲ ਲੱਗੇ ਤਾਂ ਜਾ ਕੇ ਕੇਸਗੜ੍ਹ ਸਾਹਿਬ ਦੀ ਧਰਤੀ ਤੇ ਦਸਮ ਪਾਤਸ਼ਾਹ ਨੇ ਇੱਕ ਪੂਰਨ ਮਨੁੱਖ ਤਿਆਰ ਕੀਤਾ, ਉਹਦਾ ਨਾਮ ਖਾਲਸਾ ਰੱਖਿਆ। ਉਹਦਾ ਨਾਮ ਰੱਖ ਕੇ ਕਲਗੀਆਂ ਵਾਲੇ ਨੇ ਕਿਹਾ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋਂ ਕਰੂੰ ਨਿਵਾਸ, ਖਾਲਸਾ ਮੇਰੋ ਮੁੱਖ ਹੈ ਅੰਗਾ, ਮੁੱਖ ਹੈ ਅੰਗਾ ਦਾ ਅਰਥ ਪਤਾ ਕੀ ਹੈ? ਖਾਲਸਾ ਮੇਰੋ ਹੱਥ ਨਹੀਂ ਗਿਆ, ਖਾਲਸਾ ਮੇਰੋ ਹੋਰ ਕੁਝ ਨਹੀਂ ਗਿਆ, ਖਾਲਸਾ ਮੇਰੋ ਮੁੱਖ ਹੈ ਅੰਗਾ ਦਾ ਅਰਥ ਹੈ ਮੇਰੀ ਆਈਡੈਂਟੀ, ਮੇਰੀ ਪਹਿਚਾਣ ਮੇਰਾ ਖਾਲਸਾ ਹੈ। ਜਦੋਂ ਵੀ ਸਾਧ ਸੰਗਤ ਤੁਸੀਂ ਕਿਸੇ ਜਗ੍ਹਾ ਤੇ ਜਾਓ, ਉਹ ਤੁਹਾਡਾ ਆਈਡੈਂਟੀ ਪ੍ਰੂਫ ਮੰਗਦੇ ਨੇ, ਦਿਓ ਜੀ ਕੋਈ ਆਧਾਰ ਕਾਰਡ, ਦਿਓ ਜੀ ਪਾਸਪੋਰਟ। ਔਰ ਜਦੋਂ ਤੁਹਾਨੂੰ ਏਅਰਪੋਰਟ ਤੋਂ ਐਂਟਰੀ ਦੇਣਗੇ, ਪਾਸਪੋਰਟ ਇਮੀਗ੍ਰੇਸ਼ਨ ਵਾਲੇ ਦੇ ਹੱਥ ਵਿੱਚ ਹੁੰਦਾ, ਉਹ ਚੰਗੀ ਤਰ੍ਹਾਂ ਫੋਟੋ ਵੇਖ ਕੇ ਫਿਰ ਤੁਹਾਡੇ ਵੱਲ ਵੇਖਦੇ, ਫਿਰ ਉਹ ਤੁਹਾਨੂੰ ਕਹਿੰਦੇ ਜੀ ਇਹਦੇ ਵਿੱਚ ਚੰਗੀ ਤਰ੍ਹਾਂ ਵੇਖੋ। ਹੁਣ ਇਮੀਗ੍ਰੇਸ਼ਨ ਨੇ ਇਹ ਚੀਜ਼ ਕੀਤੀ ਹੈ, ਕੱਲੇ ਫਿੰਗਰ ਪ੍ਰਿੰਟ ਨਹੀਂ, ਬਾਇਓਮੈਟ੍ਰਿਕ ਨਹੀਂ। ਸਾਧ ਸੰਗਤ ਤੁਹਾਡੀ ਅੱਖਾਂ ਚਿਹਰਾ ਉਹ ਕੰਨ ਸਕੈਨ ਕਰਦੇ ਨੇ, ਮੈਂ ਵੇਖਿਆ ਜਿਹੜਾ ਹੱਥਾਂ ਦੇ ਫਿੰਗਰ ਪ੍ਰਿੰਟ ਬਦਲ ਸਕਦੇ ਨੇ, ਕਿਸੇ ਨੇ ਬਹੁਤ ਹੱਥੀ ਮਿਹਨਤ ਕੀਤੀ ਕਈ ਵਾਰ ਫਿੰਗਰ ਬਦਲ ਜਾਂਦੇ, ਅੱਜ ਕੁਝ ਸਾਲਾਂ ਬਾਅਦ ਫਿੰਗਰ ਪ੍ਰਿੰਟ ਚੇਂਜ ਹੋ ਜਾਂਦੇ, ਪਰ ਅੱਖਾਂ ਏਦਾਂ ਦੀ ਸਕੈਨ ਹੈ ਸਾਧ ਸੰਗਤ ਉਹ ਅਖੀਰ ਤੱਕ ਬਦਲਦੀਆਂ ਨਹੀਂ। ਜੇ ਕਿਸੇ ਦੀ ਵੈਰੀਫਾਈ ਜ਼ਿਆਦਾ ਹੀ ਕਿਸੇ ਨੇ ਕੋਈ ਪਹਿਚਾਣ ਕਰਨੀ ਹੋਵੇ, ਉਹ ਅੱਖਾਂ ਤੋਂ ਚਿਹਰੇ ਤੋਂ ਆਈਡੈਂਟੀ ਕਰਦੇ ਨੇ। ਪਾਤਸ਼ਾਹ ਨੇ ਕਿਹਾ ਖਾਲਸਾ ਮੇਰੋ ਮੁੱਖ ਹੈ ਅੰਗਾ, ਖਾਲਸਾ ਮੇਰੋ ਚਿਹਰੇ ਤੋਂ ਸ੍ਰੇਸ਼ਟ ਮੁੱਖ ਮੇਰੀ ਪਹਿਚਾਣ ਹੈ, ਖਾਲਸੇ ਕੇ ਹੋ ਸਦ ਸਦ ਸੰਗਾ, ਖਾਲਸਾ ਮੇਰੋ ਇਸ਼ਟ ਸੁਹਿਰਦ, ਖਾਲਸਾ ਮੇਰੋ ਕਈਅਤ ਵਿਰਦ। ਅੱਗੇ ਕਿਹਾ ਹੋ ਖਾਲਸੇ ਕਾ, ਖਾਲਸਾ ਮੇਰੋ ਓਤ ਪੋਤ ਸਾਗਰ ਬੁੰਦੇ ਰੋ। ਪਰ ਜਿਹੜੇ ਖਾਲਸੇ ਨੂੰ ਇੰਨਾ ਮਾਣ ਦਿੱਤਾ ਉਹਨੂੰ ਇੱਕ ਬਖਸ਼ਿਸ਼ ਹੋਰ ਕੀਤੀ। ਆ ਧਿਆਨ ਨਾਲ ਸੁਣਿਓ ਸਾਧ ਸੰਗਤ, ਮੈਂ ਕਈ ਵਾਰ ਇਹ ਬੇਨਤੀ ਅੱਗੇ ਵੀ ਲਾਈਵ ਤੋਂ ਕਹੀ ਹੈ, ਜਿਸ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਦਾ ਪ੍ਰਕਾਸ਼ ਮੰਜੀ ਸਾਹਿਬ ਤੇ ਕੀਤਾ ਨਾ, ਇਹ ਮੰਜੀ ਸਾਹਿਬ ਲੱਕੜ ਦੀ ਵੀ ਹੋ ਸਕਦੀ ਹੈ, ਇਹ ਮੰਜੀ ਸਾਹਿਬ ਸਟੀਲ ਦੇ ਪਾਵਿਆਂ ਦੀ ਵੀ ਹੋ ਸਕਦੀ। ਇਸ ਮੰਜੀ ਸਾਹਿਬ ਦੀ ਕੀਮਤ ਵੱਧ ਤੋਂ ਵੱਧ 3 ਜਾਂ 4 ਹਜ਼ਾਰ ਹੈ। ਪਰ ਸੱਜਣੋ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ, ਅੰਗ ਲੱਗੇ, ਇਹ ਗੁਰੂ ਗ੍ਰੰਥ ਸਾਹਿਬ ਦੇ ਅੰਗ ਲੱਗਦਿਆਂ ਮੰਜੀ ਸਾਹਿਬ ਹੋ ਗਈ। ਕੀਮਤ 3 ਹਜ਼ਾਰ ਹੋ ਸਕਦੀ ਹੈ, ਪਰ ਇਸ ਮੰਜੀ ਨੂੰ ਮੰਜੀ ਸਾਹਿਬ ਕਹਿ ਕੇ ਬੁਲਾਇਆ ਜਾਂਦਾ। ਰੁਮਾਲਾ ਕੋਈ 500 ਰੁਪਏ ਦਾ ਲਿਆ ਕੇ ਭੇਂਟ ਕਰੇ, ਉਹਨੂੰ ਅਦਬ ਨਾਲ ਰੁਮਾਲਾ ਸਾਹਿਬ ਕਹੀਦਾ। ਕਿਉਂ? ਮੇਰੇ ਸਾਹਿਬ ਦੇ ਅੰਗਾਂ ਨੂੰ ਲੱਗਣਾ, ਉਹ ਮੇਰੇ ਸਾਹਿਬ ਲਈ ਬਣਿਆ। ਰੁਮਾਲਾ ਸਾਹਿਬ ਹੋ ਗਿਆ, ਤੁਸੀਂ 50,000 ਰੁਪਏ ਦਾ ਸੂਟ ਪਹਿਨ ਕੇ ਆ ਜਾਓ, ਤੁਹਾਡੇ ਪੈਂਟ ਕੋਟ ਨੂੰ ਕੋਈ ਪੈਂਟ ਕੋਟ ਸਾਹਿਬ ਨਹੀਂ ਕਹੇਗਾ। ਤੁਹਾਡੇ ਕੋਈ ਮਹਿੰਗੇ ਕੱਪੜਿਆਂ ਨੂੰ ਸਭ ਕਹਿ ਕੇ ਨਹੀਂ ਬੁਲਾਏਗਾ। ਸਾਧ ਸੰਗਤ, ਤੁਹਾਡੇ ਘਰ ਵਿੱਚ ਲੱਖ ਲੱਖ ਰੁਪਏ ਦਾ ਬੈੱਡ ਹੋ ਸਕਦਾ ਹੈ, ਪਰ ਤੁਹਾਡੇ ਕਿਸੇ ਬੈੱਡ ਨੂੰ ਕੋਈ ਬੈੱਡ ਸਭ ਕਹਿੰਦਾ ਮੇਰਾ ਨਾਮ ਬਟਾ ਦਿਓ। ਤੁਹਾਡੇ ਘਰ ਦੀਆਂ ਕੋਠੀਆਂ ਕਰੋੜਾਂ ਰੁਪਏ ਦੀਆਂ ਹੋ ਸਕਦੀਆਂ ਨੇ, ਕੋਠੀ ਸਭ ਕਹਿੰਦਾ ਕਦੇ ਮੈਨੂੰ ਦੱਸ ਦਿਓ। ਗੁਰਦੁਆਰੇ ਦੀ ਇਮਾਰਤ ਹਲਕੀ ਵੀ ਹੋਵੇ, ਸਾਹਿਬ ਦਾ ਪ੍ਰਕਾਸ਼ ਹੈ ਉਹਨੂੰ ਗੁਰਦੁਆਰਾ ਸਾਹਿਬ ਕਹਿੰਦੇ। ਉੱਥੇ ਲੰਘਣ ਲੱਗੇ ਸਿਰ ਝੁਕਦਾ, ਉੱਥੇ ਬਹਿਣ ਵਾਲੇ ਦਾ ਮਨ ਸ਼ਾਂਤ ਹੁੰਦਾ। ਪਾਤਸ਼ਾਹ ਨੇ ਇੱਕ ਗੱਲ ਕਹੀ, ਉਹ ਖਾਲਸਾ ਮੈਂ ਤਾਂ ਤੈਨੂੰ ਵੀ ਸਾਹਿਬ ਬਣਾਉਣਾ ਚਾਹੁੰਦਾ, ਸਿੱਖਾਂ ਮੈਂ ਤਾਂ ਤੈਨੂੰ ਵੀ ਸਹਿਬੀ ਦੇਣੀ ਚਾਹੁੰਦਾ, ਕੱਲਾ ਰੁਮਾਲਾ ਰੁਮਾਲਾ ਸਾਹਿਬ ਨਹੀਂ, ਕੱਲੀ ਲੱਕੜ ਦੀ ਮੰਜੀ ਮੰਜੀ ਸਾਹਿਬ ਨਹੀਂ, ਉਹ ਸਿੱਖਾਂ ਮੈਂ ਤਾਂ ਤੈਨੂੰ ਵੀ ਸਹਿਬੀ ਦੇਣੀ ਚਾਹੁੰਦਾ।
1: ਕੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM, ਜਿੱਥੇ 24 ਘੰਟੇ ਸੱਤੋ ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡੇਜਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
2: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
1: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ, ਯੂਨਿਟ ਨੰਬਰ 210, 2323, 32nd Avenue, ਨਾਰਥ ਈਸਟ, ਕੈਲਗਰੀ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ, 403-225-1111, 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144, 3670, 63 ਐਵੀਨਿਊ, ਨਾਰਥ ਈਸਟ, ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।

ਚਵਰ ਛਤਰ ਤਖਤ ਦੇ ਮਾਲਕ ਸਮੁੱਚੀ ਮਨੁੱਖਤਾ ਸਰਵ ਕਾਇਨਾਤ ਦੇ ਰਹਿਬਰ ਦਸਾਂ ਹੀ ਪਾਤਸ਼ਾਹੀਆਂ ਦੀ ਜੋਤ ਸ਼ਬਦ ਬ੍ਰਹਮ ਸ਼ਬਦ ਅਵਤਾਰ ਸਤਿਗੁਰੂ ਧੰਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਾਰੀ ਸੰਗਤ ਪਿਆਰ ਨਾਲ ਆਖੋ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਪਾਵਨ ਹਜ਼ੂਰੀ ਦੇ ਅੰਦਰ ਸੋਢੀ ਸੁਲਤਾਨ ਚੌਥੇ ਪਾਤਸ਼ਾਹ ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਧਾਰਿਆ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਐਸੇ ਦੀਨ ਦਿਆਲ ਸਤਿਗੁਰੂ। ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ, ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ। ਸਤਿਗੁਰਾਂ ਦੀ ਵਰਸਾਈ ਹੋਈ ਪਾਵਨ ਪਵਿੱਤਰ ਧਰਤੀ ਡਿੱਠੇ ਸਭੇ ਥਾਂ, ਨਹੀਂ ਤੁਧ ਜਿਹੇ ਆ ਬੱਧੋ ਪੁਰਖ ਵਿਧਾਤਾ ਤਾਂ ਤੂੰ ਸੋਹੇ ਆ, ਵਸਦੀ ਸਗਨ ਅਪਾਰ ਅਨੂਪ ਰਾਮਦਾਸ ਪੁਰ, ਹਰੇ ਹਾਂ ਨਾਨਕ ਕਸਮਲ ਜਾਹੇ ਨਾਇਏ ਰਾਮਦਾਸ ਸਰ। ਐਸੇ ਮੁਕੱਦਸ ਅਸਥਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਦੇਸ਼ ਵਿਦੇਸ਼ ਤੋਂ ਚੱਲ ਕੇ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਆਪ ਬੇਅੰਤ ਸੰਗਤਾਂ ਨੇ ਜਿੱਥੇ ਹਾਜ਼ਰੀਆਂ ਭਰੀਆਂ ਨੇ, ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਕੇ, ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦਰਸ਼ਨ ਦੀਦਾਰ ਕਰਕੇ, ਇਲਾਹੀ ਬਾਣੀ ਦਾ ਕੀਰਤਨ ਸੁਣ ਕੇ ਆਪਣੇ ਜੀਵਨ ਨੂੰ ਸਫਲਾ ਕਰ ਰਹੇ ਸੋ, ਆਓ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ, ਜਿੱਥੇ ਰਾਗੀ ਸਿੰਘਾਂ ਨੇ ਰੱਬੀ ਬਾਣੀ ਦਾ ਕੀਰਤਨ ਸੁਣਾ ਕੇ ਆਪ ਜੀ ਨੂੰ ਗੁਰੂ ਚਰਨਾਂ ਨਾਲ ਜੋੜਿਆ। ਹੁਣ ਸਮਾਂ ਹੈ ਸਤਿਗੁਰਾਂ ਦੇ ਉਸ ਮਹਾਂਵਾਕ ਪਵਿੱਤਰ ਮੁੱਖ ਵਾਕ ਪਾਵਨ ਹੁਕਮਨਾਮੇ ਦੀ ਵਿਚਾਰ ਕਰਨ ਦਾ, ਜੋ ਰੋਜ਼ਾਨਾ ਹੀ ਅੰਮ੍ਰਿਤ ਵੇਲੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਵਿਖੇ ਜੁਗੋ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਕਾਸ਼ਮਾਨ ਹੋ ਕੇ ਸਮੁੱਚੀ ਹੀ ਮਨੁੱਖਤਾ ਦੇ ਭਲੇ ਅਤੇ ਕਲਿਆਣ ਹਿੱਤ ਬਖਸ਼ਿਸ਼ ਕਰਦੇ ਨੇ। ਸਤਿਗੁਰਾਂ ਦੇ ਅੰਮ੍ਰਿਤ ਬਚਨ ਜਿਨ੍ਹਾਂ ਦੀ ਵਿਚਾਰ ਕਰਨੀ ਮੇਰੇ ਵਰਗੇ ਮਨੁੱਖ ਦੇ ਵੱਸ ਦੀ ਗੱਲ ਨਹੀਂ, ਪਰ ਗੁਰੂ ਦੀ ਇੱਕ ਵਡਿਆਈ ਹੈ, ਉਹ ਗੂੰਗਿਆਂ ਨੂੰ ਬੋਲਣ ਦੀ ਤਾਕਤ ਬਖਸ਼ ਦਿੰਦਾ ਹੈ, ਪਿੰਗਲੇ ਨੂੰ ਤੁਰਨ ਦੀ ਤਾਕਤ ਬਖਸ਼ ਦਿੰਦਾ ਹੈ, ਲੋਲਿਆਂ ਨੂੰ ਵੀ ਸਮਰੱਥਾ ਬਖਸ਼ ਦਿੰਦਾ ਹੈ, ਅੰਨਿਆਂ ਨੂੰ ਅੱਖਾਂ ਬਖਸ਼ ਦਿੰਦਾ ਹੈ, ਬੋਲਿਆਂ ਨੂੰ ਸੁਣਨ ਦੀ ਤਾਕਤ ਬਖਸ਼ ਦਿੰਦਾ ਹੈ। ਜਿਹੜਾ ਗੂੰਗਿਆਂ ਦੇ ਕੋਲੋਂ ਵਿਦਵਾਨ ਬਣਾ ਕਰਕੇ ਅਰਥ ਕਰਾ ਲਏ, ਉਹ ਸਤਿਗੁਰੂ ਦਾ ਜਦੋਂ ਤਰਸ ਹੋਵੇ ਤੇ ਸਤਿਗੁਰੂ ਆਪਣੇ ਦਰ ਘਰ ਦੀ ਵਿਚਾਰ ਕਰਵਾ ਲੈਂਦੇ ਆ। ਆਓ ਅੰਮ੍ਰਿਤ ਬਚਨ ਸਤਿਗੁਰਾਂ ਦੇ ਗਿਆਨੀ ਜੀ ਹੁਣਾਂ ਪਾਸੋਂ ਨਾਲ ਨਾਲ ਸੁਣਦੇ ਚੱਲੀਏ, ਤੇ ਉਹਨਾਂ ਬਚਨਾਂ ਦੀ ਗੁਰੂ ਸਾਹਿਬ ਕਿਰਪਾ ਕਰਨ ਆਪਾਂ ਰਲ ਮਿਲ ਕੇ ਵਿਚਾਰ ਕਰ ਸਕੀਏ। ਮਨ ਬਿਰਤੀ ਇਕਾਗਰ ਕਰਦਿਆਂ ਸਾਰੀ ਸੰਗਤ ਰਸਨਾ ਤੋਂ ਉਚਾਰਨ ਕਰੋ ਜੀ ਸਤਨਾਮ ਸ਼੍ਰੀ।

0: ਗੁਰੂ ਜੀ ਨਾਲ ਹੀ ਦੱਸ ਰਹੇ ਨੇ ਜਿਨ੍ਹਾਂ ਪਰਮੇਸ਼ਰ ਨੂੰ ਅਰਾਧਿਆ ਤੇ ਸਿਮਰਿਆ ਹੈ, ਅਕਾਲ ਪੁਰਖ ਨੂੰ ਯਾਦ ਕੀਤਾ ਹੈ, ਤਿੰਨ ਭਉ ਸਾਗਰ ਤਰਿਆ, ਇਹ ਡਰ ਦਾ ਸਾਗਰ ਉਹ ਤਰ ਕੇ ਪਾਰ ਹੋ ਗਏ। ਵੇਖੋ, ਪਾਰ ਤੇ ਕਰਨਾ ਹੀ ਪੈਣਾ ਹੈ, ਜਦੋਂ ਸੰਸਾਰ ਦੇ ਵਿੱਚ ਆਏ ਹਾਂ ਸੁੱਖ ਦੁੱਖ ਦਾ ਸਾਹਮਣਾ ਤੇ ਕਰਨਾ ਹੀ ਪੈਣਾ ਹੈ, ਇਹ ਰੱਬੀ ਭਾਣੇ ਦੇ ਵਿੱਚ ਆਉਣੇ ਨੇ। ਦੋ ਤਰੀਕੇ ਦੇ ਬੰਦੇ ਨੇ, ਇੱਕ ਤੇ ਸਮੁੰਦਰ ਨੂੰ ਵੇਖ ਕੇ ਡੋਲ ਜਾਂਦੇ ਨੇ, ਘਬਰਾ ਜਾਂਦੇ ਨੇ, ਕਿਨਾਰਾ ਕਸ਼ੀ ਕਰ ਲੈਂਦੇ ਨੇ, ਮੈਂ ਨਹੀਂ ਸਮੁੰਦਰ ਦੇ ਜਾਣਾ, ਡੁੱਬ ਜਾਂਦੇ ਲੋਕ। ਇੱਕ ਉਹ ਨੇ ਤਾਰੀ ਲਾਉਣ ਵਾਸਤੇ ਚੱਲ ਪੈਂਦੇ, ਜਿਵੇਂ ਨਾ ਸਕੂਲ ਦੇ ਵਿੱਚ ਬੱਚਾ ਪੜ੍ਹਦਾ ਹੋਵੇ ਤੇ ਪੇਪਰ ਆ ਜਾਣ, ਤੇ ਸੰਗਤ ਜੀ ਜਿਹੜੇ ਬੱਚੇ ਨੇ ਤਿਆਰੀ ਚੰਗੀ ਤਰ੍ਹਾਂ ਕੀਤੀ ਹੋਵੇ, ਪੜ੍ਹਾਈ ਕੀਤੀ ਹੋਵੇ, ਉਹਨੂੰ ਪਤਾ ਲੱਗ ਜੇ ਕੱਲ੍ਹ ਨੂੰ ਪੇਪਰ, ਉਹਨੂੰ ਚਾਅ ਚੜਿਆ ਹੁੰਦਾ ਪੇਪਰ ਕੱਲ੍ਹ ਕੀ ਅੱਜ ਲੈ ਲਓ, ਉਹਨੂੰ ਕੋਈ ਡਰ ਨਹੀਂ, ਕੋਈ ਦੁੱਖ ਨਹੀਂ। ਪਰ ਜਿਹੜੇ ਬੱਚੇ ਨੇ ਪੜ੍ਹਾਈ ਕੀਤੀ ਨਹੀਂ, ਉਹਨੂੰ ਜਦੋਂ ਪੇਪਰਾਂ ਦਾ ਨਾਂ ਲਈਏ ਤੇ ਬੁਖਾਰ ਚੜ੍ਹਨਾ ਹੀ ਚੜ੍ਹਨਾ ਹੈ, ਉਹਨੂੰ ਦੁੱਖ ਲੱਗਣਾ ਹੀ ਲੱਗਣਾ। ਦਰਿਆ ਦੇ ਵਿੱਚ ਸਾਹਮਣੇ ਹੜ੍ਹ ਆਇਆ ਹੋਵੇ, ਜਿਹਨੂੰ ਤਰਨਾ ਆਉਂਦਾ ਹੋਵੇ ਨਾ ਸਾਧ ਸੰਗਤ, ਉਹਨੂੰ ਕੋਈ ਘਬਰਾਹਟ ਨਹੀਂ ਹੋਏਗੀ, ਉਹ ਤਰ ਕੇ ਪਾਰ ਹੋ ਜਾਏਗਾ। ਤੇ ਜਿਹਨੇ ਤਰਨਾ ਸਿੱਖਿਆ ਹੀ ਨਹੀਂ, ਉਹ ਤੇ ਡੋਲੇ ਗਏ, ਘਬਰਾਏ ਗਏ ਨੇ। ਇੱਦਾਂ ਹੀ ਸੰਸਾਰ ਸਮੁੰਦਰ ਹੈ, ਮਹਾਰਾਜ ਸੱਚੇ ਪਾਤਸ਼ਾਹ ਨੇ ਇੱਥੇ ਜਿਉਣਾ ਵੀ ਸਿਖਾਇਆ ਤੇ ਮਰਨਾ ਵੀ ਸਿਖਾਇਆ। ਇੱਕ ਇੱਕ ਗੱਲ ਦੱਸੀ ਆ ਸਿੱਖਾ, ਅੱਖਾਂ ਨਾਲ ਕੀ ਵੇਖਣਾ ਹੈ, ਕੰਨਾਂ ਨਾਲ ਕੀ ਸੁਣਨਾ ਹੈ, ਜ਼ਬਾਨ ਨਾਲ ਕੀ ਬੋਲਣਾ ਹੈ, ਹੱਥਾਂ ਨਾਲ ਕੀ ਕਰਨਾ ਹੈ, ਪੈਰਾਂ ਨਾਲ ਕੀ ਕਰਨਾ ਹੈ, ਇਹ ਜ਼ਿੰਦਗੀ ਜਿਉਣ ਦੀ ਕਲਾ ਮਹਾਰਾਜ ਨੇ ਸਿਖਾਈ। ਤੇ ਜਿਹਨੂੰ ਮਹਾਰਾਜ ਨੇ ਦੁੱਖਾਂ ਤੇ ਜਿੱਤ ਪ੍ਰਾਪਤ ਕਰਨੀ ਸਿਖਾ ਦਿੱਤੀ ਨਾ, ਫਿਰ ਉਹ ਤੱਤੀ ਤਵੀ ਤੇ ਵੀ ਕਹਿੰਦਾ ਤੇਰਾ ਕੀ ਆ ਮਿੱਠਾ ਲਾਗੇ। ਗੁਰੂ ਅਰਜਨ ਸਾਹਿਬ ਨੇ ਸਿਖਾਇਆ ਤੇ ਭਾਈ ਦਿਆਲਾ ਜੀ ਉਬਾਲਾ ਖਾਂਦੇ ਕਹਿੰਦੇ ਮਹਾਰਾਜ ਤੁਸੀਂ ਉਬਾਲਾ ਖਾ ਕੇ ਜਾਚ ਦੱਸ ਗਏ ਹੋ, ਸਿਆਣਾ ਉਸਤਾਦ ਆਪ ਤਰ ਕੇ ਦੂਜਿਆਂ ਨੂੰ ਤਰਨਾ ਦੱਸਦਾ ਏ, ਤੇ ਤੁਸੀਂ ਵੱਡੇ ਤੋਂ ਵੱਡੇ ਦੁੱਖ 10 ਜਾਮਿਆਂ ਵਿੱਚ ਸਾਡੇ ਸਾਹਮਣੇ ਪੂਰਨੇ ਪਾ ਗਏ ਕਿ ਦੁੱਖਾਂ ਨੂੰ ਤਰਨਾ ਕਿਵੇਂ ਹੈ, ਇਹ ਭਵਜਲ ਸਮੁੰਦਰ ਨੂੰ ਤਰਨਾ। ਕਹਿੰਦੇ ਉਹਨਾਂ ਨੂੰ ਆਇਆ ਹੈ ਪਾਰ ਬ੍ਰਹਮ ਜਿਨ ਹਿਰਦੇ ਅਰਾਧਿਆ, ਜਿਨ੍ਹਾਂ ਹਿਰਦੇ ਵਿੱਚ ਰੱਬ ਨੂੰ ਯਾਦ ਕੀਤਾ ਹੈ, ਸਿਮਰਨ ਕੀਤਾ ਹੈ, ਉਹ ਭਵਜਲ ਸਮੁੰਦਰ ਤੋਂ ਤਰ ਗਏ। ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੀਠਲਾ। ਉਹਨਾਂ ਨੂੰ ਸਮਝ ਆ ਗਈ ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਵਦੇ ਗੁਰ ਪਾਰ ਉਤਾਰਨ ਹਾਰ, ਤਿੰਨ ਭਉ ਸਾਗਰ ਤਰਿਆ। ਹਾਂਜੀ,
1: ਗੁਰ ਹਰ ਬਿਨ ਕੋ ਨਾ ਬ੍ਰਿਥਾ ਦੁੱਖ ਕਾਟੈ,
0: ਰਹਾਓ ਦਾ ਬੰਦ ਹੈ ਹੁਣ ਸਾਧ ਸੰਗਤ, ਠਹਿਰਾਓ ਦੇਖ ਕੇ ਮਹਾਰਾਜ ਕਹਿੰਦੇ ਇਹਨੂੰ ਸਮਝਣ ਦਾ ਯਤਨ ਕਰੀ। ਗੁਰ ਹਰ ਬਿਨ, ਦੋ ਸ਼ਬਦ ਵਰਤੇ, ਇੱਕ ਗੁਰ ਤੇ ਦੂਜਾ ਹਰ, ਆਪਾਂ ਨੂੰ ਦੋ ਅੱਖਰ ਆ ਜਾਣ ਤੇ ਆਪਾਂ ਸੋਚਦੇ ਹਾਂ ਗੁਰੂ ਦੀ ਗੱਲ ਵੱਖਰੀ ਤੇ ਹਰੀ ਦੀ ਗੱਲ ਵੱਖਰੀ, ਪਰ ਬਾਣੀ ਚ ਅਨੇਕਾਂ ਵਾਰ ਮਹਾਰਾਜ ਨੇ ਦੱਸਿਆ ਨਾਨਕ ਸੋਧੇ ਸਿਮਰਤ ਵੇਦ, ਪਾਰ ਬ੍ਰਹਮ ਗੁਰ ਨਾਹੀ ਭੇਦ, ਗੁਰੂ ਤੇ ਪਰਮੇਸ਼ਰ ਚ ਅੰਤਰ ਕੋਈ ਨਹੀਂ। ਗੁਰ ਪਰਮੇਸ਼ਰ ਇੱਕੋ ਜਾਣ, ਗੁਰੂ ਤੇ ਪਰਮੇਸ਼ਰ ਨੂੰ ਇੱਕ ਕਰਕੇ ਜਾਣ, ਕਿਉਂਕਿ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਉਹ ਪਰਮੇਸ਼ਰ ਆਪ ਹੀ ਗੁਰੂ ਨਾਨਕ ਦੇ ਰੂਪ ਦੇ ਵਿੱਚ ਜਗਤ ਦੇ ਵਿੱਚ ਆਇਆ। ਹੁਣ ਗੁਰੂ ਤੇ ਪਰਮੇਸ਼ਰ ਦੀ ਜਦੋਂ ਗੱਲ ਆਉਂਦੀ ਹੈ, ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਪਰਮੇਸ਼ਰ ਨੇ ਬੇਦੀ ਬਣਾਤੀ ਕਿ ਪਰਮੇਸ਼ਰ ਨਾਲ ਮਿਲਣਾ ਹੈ ਤੇ ਗੁਰੂ ਦੇ ਰਾਹੀਂ ਮਿਲਿਆ ਜਾ ਸਕਦਾ ਹੈ। ਇਸ ਕਰਕੇ ਗੁਰੂ ਤੇ ਪਰਮੇਸ਼ਰ ਤੋਂ ਬਿਨਾਂ ਮਹਾਰਾਜ ਕਹਿੰਦੇ ਕੋ ਨਾ ਬਿਰਥਾ ਦੁੱਖ ਕਾਟੇ, ਕੋਈ ਵੀ ਤੇਰਾ ਬਿਰਥਾ, ਬਿਰਥਾ ਦਾ ਮਤਲਬ ਹੁੰਦਾ ਪੀੜ, ਦੁੱਖ, ਤੇਰੀ ਕਿਸੇ ਪ੍ਰਕਾਰ ਦੀ ਪੀੜ ਤੇ ਦੁੱਖ ਦੂਰ ਕਰਨ ਵਾਲਾ ਦੁਨੀਆਂ ਦੇ ਵਿੱਚ ਕੋਈ ਨਹੀਂ। ਮਾਨੁੱਕੀ ਟੇਕ ਬਿਰਥੀ ਸਭ ਜਾਨ, ਦੇਵਨ ਕਹੋ ਇੱਕ ਹੈ ਭਗਵਾਨ, ਜਿਸ ਕੈ ਦੀਏ ਰਹੇ ਅਗਾਏ, ਬੌਰ ਨਾ ਤ੍ਰਿਸ਼ਨਾ ਲਾਗੇ ਆਏ, ਮਾਰੇ ਰਾਖੇ ਇੱਕੋ ਆਪ, ਮਾਨੁੱਖ ਕਹਿ ਕਿਛ ਨਾਹੀਂ ਹਾਥ, ਥਾਂ ਥਾਂ ਤੇ ਨਾ ਝੁਕਦਾ ਫਿਰੀ, ਮੜੀਆਂ ਮਸਾਣਾ ਕਬਰਾਂ ਵੱਲ ਨਾ ਤਰ ਪਈ, ਕਿਉਂਕਿ ਉਸ ਪਰਮੇਸ਼ਰ ਤੋਂ ਇਲਾਵਾ ਕੋਈ ਤੇਰਾ ਦੁੱਖ ਦੂਰ ਕਰਨ ਵਾਲਾ ਨਹੀਂ ਹੈ, ਤੇਰੀ ਪੀੜ ਦੂਰ ਕਰਨ ਵਾਲਾ ਨਹੀਂ ਹੈ।
1: ਪ੍ਰਭ ਤਜ ਅਵਰ ਸੇਵਕ ਜੇ ਹੋਈ ਹੈ, ਤਿਤ ਮਾਨ ਮਹਤ ਜਸ ਘਟੈ।
0: ਪਰਮੇਸ਼ਰ ਪ੍ਰਭ ਤਜ ਅਵਰ ਸੇਵਕ ਜੇ ਹੋਈ ਹੈ, ਪਰਮੇਸ਼ਰ ਅਕਾਲ ਪੁਰਖ ਨੂੰ ਛੱਡ ਕੇ ਜਦੋਂ ਤੂੰ ਹੋਰਨਾਂ ਦਾ ਸੇਵਕ ਬਣਦਾ ਹੈ ਨਾ, ਯਾਦ ਰੱਖੀ ਸੇਵਕ ਤੇ ਬਣ ਜਾਏਗਾ, ਪਰ ਜਿਹੜਾ ਮਾਣ ਤੇ ਸਤਿਕਾਰ ਰੱਬ ਦੇ ਘਰੋਂ ਮਿਲਣਾ ਹੈ, ਉਹ ਮਾਣ ਸਤਿਕਾਰ ਦੁਨੀਆ 'ਚ ਕਿਤੇ ਪ੍ਰਾਪਤ ਨਹੀਂ ਹੋਣਾ। ਸਿੱਖ ਪੰਥ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਗੁਰਦਾਸ ਜੀ, ਜਿਨ੍ਹਾਂ ਦੀਆਂ 40 ਵਾਰਾਂ ਨੇ ਤੇ 675 ਦੇ ਕਰੀਬ ਕਵਿਤ ਸਵਈਏ, ਉਹਨਾਂ ਦੀ ਬਾਣੀ ਨੂੰ ਗੁਰਬਾਣੀ ਦੀ ਕੁੰਜੀ ਹੋਣ ਦਾ ਮਾਣ ਪ੍ਰਾਪਤ ਹੈ, ਤੇ ਉਹਨਾਂ ਨੇ ਆਪਣੇ ਕਵਿਤਾ ਦੇ ਅੰਦਰ ਵੀ ਬੜੀਆਂ ਕੀਮਤੀ ਉਦਾਹਰਣਾਂ ਦੇ ਕੇ ਦੱਸਿਆ। ਕਹਿੰਦੇ ਜੇ ਵੱਛਾ ਜਿਸ ਗਾਂ ਨੇ ਜਨਮ ਦਿੱਤਾ, ਉੱਥੋਂ ਤੇ ਥੱਲਿਓਂ ਦੁੱਧ ਮਿਲ ਜਾਏਗਾ, ਪਰ ਜੇ ਦੂਜੀ ਗਾਂ ਦੇ ਥੱਲੇ ਜਾਵੇ ਦੁੱਧ ਪੀਣ, ਤੇ ਉਹਨੂੰ ਦੁੱਧ ਦੀ ਥਾਂ ਤੇ ਲੱਤਾਂ ਹੀ ਪੈਂਦੀਆਂ। ਕਹਿੰਦੇ ਮਾਨਸਰ ਸਰੋਵਰ ਤੇ ਹੰਸ ਜਿੱਥੋਂ ਆਤਮਿਕ ਖੁਰਾਕ ਭਾਵ ਇੱਥੇ ਆਤਮਿਕ ਜੀਵਨ ਦੇ ਹੰਸ ਤੇ ਇੱਕ ਬਾਹਰਲੀ ਉਦਾਹਰਣ ਦਿੱਤੀ ਹੰਸ ਨੂੰ ਖੁਰਾਕ ਮਿਲਦੀ ਹੈ ਹੀਰੇ ਮੋਤੀ ਮਾਨਸਰ ਤੋਂ ਤੇ ਜੇ ਉਹ ਛੁੱਟ ਕੇ ਮੈਂ ਕਿਸੇ ਛੱਪੜੀ ਤੇ ਜਾ ਕਰਕੇ ਇਹ ਪਦਾਰਥ ਲੈ ਲਾਂ ਡੱਡੀਆਂ ਮੱਛੀਆਂ ਮਿਲਣੀਆਂ ਖੁਰਾਕ ਨਹੀਂ ਮਿਲਣੀ ਜੇ ਰਾਜੇ ਦਾ ਵਫਾਦਾਰ ਬੰਦਾ ਰਾਜੇ ਨੂੰ ਛੱਡ ਕੇ ਕਿਸੇ ਹੋਰ ਦੇ ਦੁਆਰੇ ਤੇ ਝੁੱਕ ਜਾਏ ਤੇ ਲੋਕ ਵਿਸ਼ਵਾਸ ਨਹੀਂ ਕਰਦੇ ਮਾਨ ਘੱਟ ਜਾਂਦਾ ਹੈ ਤੇ ਸਿੱਖ ਹੋ ਕੇ ਥਾਂ ਥਾਂ ਤੇ ਭਟਕਦਾ ਹੋਵੇ ਤੇ ਲੋਕ ਪ੍ਰਲੋਕ ਚ ਕਿਤੇ ਇੱਜ਼ਤ ਨਹੀਂ ਮਿਲਦਾ ਜਿਹੜਾ ਗੁਰੂ ਦਾ ਨਹੀਂ ਹੋਇਆ ਉਹ ਕਿਸੇ ਦਾ ਕੀ ਹੋਏਗਾ ਤੇ ਕਿੱਡਾ ਪਿਆਰਾ ਉਹਨਾਂ ਦਾ ਬਚਨ ਹੈ ਜੈਸੇ ਬਛੜਾ ਵਿਛੜ ਪਰੇ ਆਨ ਗਾਏ ਥਨ ਦੁਗਧ ਨਾ ਪਾਨ ਕਰੇ ਮਾਰਤ ਹੈ ਲਾਤ ਕੀ ਜੈਸੇ ਹੰਸ ਮਾਨਸਰ ਤਿਆਗ ਆਨਸਰ ਜਾਤ ਖਾਤ ਨਾ ਮੁਕਤ ਫਲ ਭੁਗਤ ਜੋ ਗਾਤ ਕੀ ਜੈਸੇ ਰਾਜ ਦੁਆਰ ਤਜ ਆਨ ਦੁਆਰ ਜਾਤ ਜਨ ਹੋਤ ਮਾਨ ਭੰਗ ਮਹਿਮਾ ਨਾ ਕਾਹੂ ਬਾਤ ਕੀ ਕਿਸੇ ਪ੍ਰਕਾਰ ਦੀ ਵਡਿਆਈ ਨਹੀਂ ਮਿਲਦੀ ਰਾਜੇ ਦਾ ਦਰ ਛੱਡ ਕੇ ਕਿਸੇ ਹੋਰਾਂ ਦੇ ਦਰ ਤੇ ਜਾਏ ਤੈਸੇ ਗੁਰਸਿੱਖ ਹੋਏ ਆਪਣੇ ਆਪ ਨੂੰ ਸਿੱਖ ਖਵਾਉਂਦਾ ਹੋਵੇ ਆਨ ਦੇਵ ਸ਼ਰਨ ਜਾਹੇ ਰਹਿਓ ਨਾ ਪਰਤ ਰਾਖ ਸਖਤ ਨਾ ਪਾਤ ਕੀ ਆਪਣੇ ਆਪ ਨੂੰ ਗੁਰੂ ਦਾ ਸਿੱਖ ਖਵਾਉਣ ਵਾਲਾ ਥਾਂ ਥਾਂ ਤੇ ਭਟਕਦਾ ਹੋਵੇ ਹਰਿਆਣੇ ਦੇ ਵਿੱਚ ਇੱਕ ਪਖੰਡੀ ਜਿਹਾ ਬਾਬਾ ਜਿਹੜਾ ਆਪਣੇ ਆਪ ਨੂੰ ਗੁਰੂ ਨਾਨਕ ਦਾ ਤੇ ਭਗਤ ਕਬੀਰ ਦਾ ਵੀ ਗੁਰੂ ਦੱਸਦਾ ਤੇ ਕਈ ਖੋਤਿਆਂ ਨੇ ਸ਼ੇਰ ਦੀ ਖੱਲ ਪਾਈ ਹੈ ਸਿਰ ਦੇ ਉੱਪਰ ਪੱਗਾਂ ਸਜਾਈਆਂ ਤੇ ਜਾ ਕੇ ਉਹਦੀ ਸਿਫਤ ਕਰਦੇ ਹੁਣ ਲੋਕੀ ਇੰਨੀਆਂ ਲਾਹਨਤਾਂ ਪਾਉਂਦੇ ਆ ਤੇਰੇ ਸਿਰ ਤੇ ਸੱਜੀ ਹੋਈ ਦਸਤਾਰ ਇਸ ਗੱਲ ਦੀ ਪ੍ਰਤੀਕ ਸੀ ਕਿ ਜਿਹਦੇ ਸਿਰ ਤੇ ਸੱਜ ਜਾਏ ਉਹਦੀ ਧੌਣ ਲੱਤ ਜਾਂਦੀ ਸੀ ਸਿਰ ਕੱਟ ਜਾਂਦਾ ਸੀ ਪਰ ਇਹ ਕਿਸੇ ਅੱਗੇ ਝੁਕਦੀ ਨਹੀਂ ਸੀ ਹੁੰਦੀ ਇਹ ਕਿਸੇ ਅੱਗੇ ਝੁਕਦੀ ਨਹੀਂ ਤੋਂ ਪੱਗ ਦੀ ਵੀ ਬੇਪਤੀ ਕੀਤੀ ਆ ਤੇ ਪੱਗ ਨੂੰ ਵੀ ਰੋਲਿਆ ਜਿਹੜਾ ਗੁਰੂ ਦੇ ਭਰੋਸੇ ਤੇ ਰਹਿੰਦਾ ਹੈ ਨਾ ਸਾਧ ਸੰਗਤ ਇੱਕ ਕਵੀ ਨਿਹਾਲ ਸਿੰਘ ਜੀ ਹੋਏ ਉਹਨਾਂ ਇੱਕ ਬੜਾ ਪਿਆਰਾ ਬਚਨ ਕੀਤਾ ਕਹਿੰਦੇ ਦੁਨੀਆਂ 'ਚ ਥਾਂ ਥਾਂ 'ਤੇ ਭਰੋਸੇ ਹੁੰਦੇ ਲੋਕਾਂ ਦੇ ਪਰ ਕਹਿੰਦੇ ਮੇਰਾ ਤੇ ਇੱਕ 'ਤੇ ਹੀ ਭਰੋਸਾ ਹੈ ਉਹਨਾਂ ਜ਼ਿਕਰ ਕੀਤਾ ਕਾਹੂ ਕੋ ਭਰੋਸੋ ਹੈ ਜ਼ਮੀਨ ਕੋ ਜਮਾਨੇ ਬੀਚ ਕਾਹੂ ਕੋ ਭਰੋਸੋ ਜ਼ੋਰ ਚੱਕਰੀ ਜਹਾਜ਼ ਪੈ ਕਾਹੂ ਕੋ ਭਰੋਸੋ ਹੈ ਭਾਰੀ ਸ਼ਾਹ ਪਾਤਸ਼ਾਹ ਮੀਤ ਕਾਹੂ ਕੋ ਭਰੋਸੋ ਹੈ ਕੁਟੰਬੀ ਕਰੇ ਕਾਜ ਪੈ ਕਾਹੂ ਕੋ ਭਰੋਸੋ ਦੇਵ ਬਾਣੀ ਅਰ ਪਾਰਸੀ ਕੋ ਕਾਹੂ ਕੋ ਭਰੋਸੋ ਸੰਤਗਿਰੀ ਕੀ ਮਜਾਜ ਪੈ ਕਾਹੂ ਕੋ ਭਰੋਸੋ ਜ਼ੋਰ ਚਾਤਰੀ ਚਲਾਕੀ ਚੋਖ ਕਾਹੂ ਕੋ ਭਰੋਸੋ ਚਾਰ ਚਾਤਰੀ ਚਲਾਕੀ ਚੋਖ ਤੇ ਅਖੀਰ 'ਚ ਇੱਕ ਗੱਲ ਕਹਿੰਦੇ ਮੋਕੋ ਤੋਂ ਭਰੋਸੋ ਇੱਕ ਗ੍ਰੰਥ ਮਹਾਰਾਜ ਪੈ ਸਾਰੇ ਕਹਿ ਦੀਆਂ ਹਾਂ ਮੋਕੋ ਤੋਂ

ਇਹ ਬਚਨ ਮੈਂ ਤੁਹਾਡੇ ਨਾਲ ਤਾਂ ਸਾਂਝਾ ਕੀਤਾ ਸਾਡੇ ਅੰਦਰੋਂ ਆਵਾਜ਼ ਆਵੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ, ਮੇਰਾ ਤੇਰੇ ਤੋਂ ਇਲਾਵਾ ਕੋਈ ਨਹੀਂ। ਤੇ ਮੈਂ ਦਾਅਵੇ ਨਾਲ ਕਹਿੰਦਾ ਜਿਹਦੀਆਂ ਗੁਰੂ ਗ੍ਰੰਥ ਸਾਹਿਬ ਤੋਂ ਪੂਰੀਆਂ ਨਹੀਂ ਨਾ ਹੋਈਆਂ, ਕਰੋੜਾਂ ਜਨਮ ਵੀ ਭਟਕਦਾ ਰਹੇ ਉਹਦੀ ਕਿਤਿਓਂ ਪੂਰੀ ਨਹੀਂ ਜੀ ਹੋਣੀ। ਭੱਟ ਸਾਹਿਬਾਨ ਇਹੀ ਤੇ ਕਹਿੰਦੇ ਸੀ ਨਾ, ਕਹਿੰਦੇ ਲੰਮਾ ਸਮਾਂ ਅਸੀਂ ਭਟਕਦੇ ਰਹੇ, ਬਰਸ ਏ ਕਹੋ ਫਿਰਿਓ ਕਿਨੇ ਨਾ ਪਰਚੋ ਲਾਇਓ, ਕਹਿਤੇ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ, ਹਰ ਨਾਮ ਛੋੜ ਦੂਜੇ ਲੱਗੇ ਤਿੰਨ ਕੇ ਗੁਣ ਹੋ ਕਿਆ ਕਹੋ, ਗੁਰਦਈ ਮਿਲਾਇਓ ਭਿਖਿਆ ਜਿਵ ਤੂੰ ਰੱਖੈ ਤੇਵਰ ਹੋ। ਜਦੋਂ ਮਾਲਕ ਨੇ ਗੁਰੂ ਨਾਲ ਮਿਲਾ ਦਿੱਤਾ, ਹੁਣ ਗੁਰੂ ਦਾ ਦਰ ਛੱਡ ਕੇ ਅਸੀਂ ਕਿਸੇ ਹੋਰ ਪਾਸੇ ਨਹੀਂ ਜਾਂਦੇ। 11 ਭੱਟਾਂ ਦੇ 123 ਸਵਈਏ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ, ਤੇ ਉਹਨਾਂ ਇੱਕੋ ਗੱਲ ਦੱਸਦੀ, ਸਿੱਖਾ ਇਹਦੇ ਦਰ ਤੇ ਆ ਕੇ ਕਿਹਾ ਕਰ, ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾਟ ਬਿਖੈ ਬਿਖ ਖਾਈ, ਮਾਇਆ ਮੋਹ ਭਰਮ ਪੈ ਭੁੱਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇ ਮਿਲੰਤ, ਜਮ ਤਰਾਸ ਮਿਟਾਈ ਇੱਕ ਅਰਦਾਸ ਭਾਟ ਕੀਰਤ ਕੀ, ਗੁਰ

0: ਜਿਸ ਦੁਆਰੇ ਤੇ ਵੱਡੇ ਵੱਡੇ ਰਾਜੇ ਬਾਦਸ਼ਾਹ ਆ ਕੇ ਝੁਕਦੇ ਨੇ, ਭਲਿਆ ਉਹ ਦਰ ਛੱਡ ਕੇ ਕਿਤੇ ਹੋਰ ਜਾਏਗਾ, ਮਾਨ ਤੇ ਮਹੱਤ ਘਟੇਗਾ। ਮਹਾਰਾਜ ਨੇ ਕਹਿ ਦਿੱਤਾ, ਪ੍ਰਭ ਤਜ ਅਵਰ ਸੇਵਕ ਜੇ ਹੋਈ ਹੈ, ਤਿਤ ਮਾਨ ਮਹੱਤ ਜਸ ਘੱਟ ਹੈ, ਭਿਖਾਰੀਆਂ ਤੋਂ ਮੰਗਿਆ ਕਦੀ ਖੈਰ ਨਹੀਂ ਪੈਂਦੀ ਹੈ।
1: ਰਹਾਓ
0: ਠਹਿਰਾਓ ਦੇ ਕੇ ਮਹਾਰਾਜ ਬਖਸ਼ਿਸ਼ ਕਰਦੇ ਹਨ।
1: ਮਾਇਆ ਕੇ ਸੰਬੰਧ ਸੈਨ ਸਾਕ, ਕਿਤੇ ਹੀ ਕਾਮ ਨਾ ਆਇਆ।
0: ਭਲਿਆ ਇੱਕ ਪਰਮੇਸ਼ਰ ਦਾ ਭਰੋਸਾ ਛੱਡ ਕੇ ਮਾਇਆ ਦੇ ਆਸਰੇ ਤੇ ਬੜੀਆਂ ਰਿਸ਼ਤੇਦਾਰੀਆਂ ਬਣਾਈਆਂ ਹੋਈਆਂ। ਅੱਜ ਦੁਨੀਆਂ ਦੇ ਅੰਦਰ ਬਹੁਤੀਆਂ ਰਿਸ਼ਤੇਦਾਰੀਆਂ ਮਾਇਆ ਕਰਕੇ ਹੈ। ਜਿਹਦੇ ਕੋਲ ਚਾਰ ਛਿੱਲੜ ਹੋ ਜਾਣ, ਹਰ ਬੰਦਾ ਰਿਸ਼ਤੇਦਾਰੀ ਜੋੜ ਲੈਂਦਾ, ਪਰ ਜਦੋਂ ਗਰੀਬੀ ਆਵੇ ਪਤਾ ਉਦੋਂ ਲੱਗਦਾ ਕੌਣ ਆਪਣਾ ਤੇ ਕੌਣ ਬੇਗਾਨਾ। ਮਹਾਰਾਜ ਨੇ ਤੇ ਬਾਣੀ ਚ ਵੀ ਕਿਹਾ, ਸੁੱਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੁ ਦਿਸ ਘੇਰੇ, ਬਿਪਤ ਭਰੀ ਸਭ ਹੀ ਸੰਗ ਛਾਡਿਤ, ਕੋਉ ਨਾ ਆਵਤ ਨੇੜੇ, ਕੋਈ ਨੇੜੇ ਨਹੀਂ ਆਉਂਦਾ। ਭਲਿਆ ਦੁੱਖ ਵੇਲੇ ਪਤਾ ਲੱਗਦਾ ਕਿ ਕੌਣ ਆਪਣਾ ਏ ਤੇ ਕੌਣ ਬੇਗਾਨਾ। ਇਹ ਤੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦਾ ਜੀਵਨ ਵੀ ਪੜ੍ਹੀਏ ਤੇ ਪਤਾ ਲੱਗ ਜਾਂਦਾ, ਜਿਹੜੇ ਸ਼ਰੀਕੇ ਦੇ ਲੋਕਾਂ ਨੇ ਕਦੀ ਸੋਚਿਆ ਯਤੀਮ ਹੋ ਗਿਆ, ਪਾਲਣਾ ਪਏਗਾ, ਰੋਟੀ ਖਵਾਉਣੀ ਪੈ ਸਕਦੀ ਹੈ, ਉਹਨਾਂ ਦਰਵਾਜ਼ੇ ਬੰਦ ਕਰ ਲਏ ਸੀ। ਪਰ ਕਿਹੜਾ ਪਤਾ ਸੀ ਜਿਹਨੂੰ ਰੋਟੀ ਖਵਾਉਣ ਤੋਂ ਦਰਵਾਜ਼ੇ ਬੰਦ ਕਰਦੇ ਆ, ਇੱਕ ਦਿਨ ਸਾਰੀ ਦੁਨੀਆਂ ਉਹਦੇ ਦਰ ਤੇ ਆ ਕੇ ਲਿਲਕੜੀਆਂ ਲਏਗੀ ਕਿ ਗੁਰੂ ਰਾਮਦਾਸ ਰੱਖੋ ਸ਼ਰਣਾਈ, ਤੇ ਦੁਨੀਆਂ ਦਾ ਸਭ ਤੋਂ ਵੱਡਾ ਲੰਗਰ ਉਹਦੇ ਦਰ ਦਾ ਹੋਏਗਾ, ਦੁਨੀਆਂ ਦਾ ਸਭ ਤੋਂ ਵੱਡਾ ਲੰਗਰ। ਇੱਕ ਨਾ ਸ਼ੈਪ ਸੀ ਅੰਮ੍ਰਿਤਸਰ ਦਾ, ਅਮਰੀਕਾ ਪਹੁੰਚ ਗਿਆ। ਉਹਨੂੰ ਪੁੱਛਿਆ, ਭਲਿਆ ਤੂੰ ਅਮਰੀਕਾ ਆ ਗਿਆ, ਅੰਮ੍ਰਿਤਸਰ ਛੱਡ ਕੇ ਫਰਕ ਕੀ ਵੇਖਿਆ ਜੀ? ਕਹਿੰਦਾ, ਬਿਲਡਿੰਗਾਂ ਬੜੀਆਂ, ਡਾਲਰ ਬੜੇ ਵੇਖੇ, ਪਰ ਅੰਮ੍ਰਿਤਸਰ ਦੀ ਧਰਤੀ ਤੋਂ ਅਮਰੀਕਾ ਆ ਕੇ ਪਹਿਲੀ ਵਾਰ ਪਤਾ ਲੱਗਾ ਭੁੱਖ ਕੀ ਹੁੰਦੀ ਹੈ, ਪਹਿਲੀ ਵਾਰ ਪਤਾ ਲੱਗਾ ਭੁੱਖ ਕੀ ਹੁੰਦੀ ਹੈ। ਅੰਮ੍ਰਿਤਸਰ ਦੀ ਧਰਤੀ ਤੇ ਕਦੀ ਭੁੱਖਾ ਨਹੀਂ ਸੀ ਸੌਣਾ ਪੈਂਦਾ, ਕਦੀ ਭੁੱਖ। ਇਹ ਦਰ ਦੀਆਂ ਸਿਫਤਾਂ ਨੇ ਮਹਾਰਾਜ। ਕਹਿੰਦੇ ਤੂੰ ਰਿਸ਼ਤੇਦਾਰੀਆਂ ਬਣਾਈਆਂ, ਤੇ ਰਿਸ਼ਤੇ ਵੀ ਇੱਕ ਨਾ ਗੁਰਮੁਖਾਂ ਨੇ ਸਾਖੀ ਸੁਣਾਈ, ਤਿੰਨ ਰਿਸ਼ਤੇਦਾਰੀਆਂ ਤਿੰਨ ਪ੍ਰਕਾਰ ਦੀਆਂ। ਇੱਕ ਰਿਸ਼ਤੇਦਾਰ ਜਿਹਨਾਂ ਬਹੁਤ ਨੇੜਤਾ ਸੀ, ਇੱਕ ਰਿਸ਼ਤੇਦਾਰ ਜਿਹਦੇ ਨਾਲ ਥੋੜ੍ਹਾ ਜਿਹਾ ਘੱਟ ਲਗਾਵ ਸੀਗਾ, ਮੇਲ ਜੋਲ ਹੁੰਦਾ ਸੀ, ਤੇ ਤੀਸਰਾ ਕਦੀ ਕਦਾਈ ਮੇਲ ਹੁੰਦਾ ਸੀ। ਤੇ ਕਚਹਿਰੀ ਤੋਂ ਇੱਕ ਦਿਨ ਸੰਮਨ ਆ ਗਿਆ ਕਿ ਤੂੰ ਹੁਣ ਪੇਸ਼ ਹੋਣਾ ਹੈ। ਉਹ ਪਹਿਲੇ ਵਾਲੇ ਕੋਲ ਗਿਆ ਜਿਹਦੇ ਨਾਲ ਬਹੁਤ ਨੇੜਤਾ ਸੀ, ਚੱਲ ਕਚਹਿਰੀ 'ਚ ਮੇਰੇ ਨਾਲ ਚੱਲ। ਉਹਨੇ ਸਾਫ ਮਨਾ ਕਰਤੀ, ਮੈਂ ਤਾਂ ਇੱਥੋਂ ਇੱਕ ਥਾਂ ਇੱਕ ਕਦਮ ਵੀ ਅੱਗੇ ਨਹੀਂ ਵਧਣਾ, ਮੈਂ ਨਹੀਂ ਤੇਰੇ ਨਾਲ ਜਾ ਸਕਦਾ। ਮਨ ਬੜਾ ਟੁੱਟਿਆ। ਦੂਜੇ ਕੋਲ ਗਿਆ, ਉਹ ਕਹਿੰਦਾ ਭਾਈ ਮੈਂ ਵੱਧ ਤੋਂ ਵੱਧ ਕਚਹਿਰੀ ਦੇ ਦਰਵਾਜ਼ੇ ਤੱਕ ਚੱਲਾਂਗਾ, ਅੰਦਰ ਮੈਂ ਵੀ ਨਹੀਂ ਜਾ ਸਕਦਾ। ਪਰ ਜਦੋਂ ਤੀਜੇ ਦੀ ਗੱਲ ਆਈ, ਕਹਿੰਦੇ ਠੀਕ ਹੈ ਤੂੰ ਮਿਲਦਾ ਗਿਲਦਾ ਤੇ ਮੈਨੂੰ ਘੱਟ ਹੈ, ਪਰ ਕਦੀ ਕਦਾਈ ਤੇ ਮੈਨੂੰ ਯਾਦ ਕਰ ਹੀ ਲੈਣਾ ਸੀ ਨਾ, ਚੱਲ ਐਤਕੀ ਦਰਗਾਹ ਤੱਕ ਭਾਵ ਉਹ ਕਚਹਿਰੀ ਤੱਕ ਮੈਂ ਤੇਰਾ ਸਾਥ ਦੇਵਾਂਗਾ। ਉਹ ਤਿੰਨ ਰਿਸ਼ਤੇਦਾਰ ਕਿਹੜੇ ਸੀ ਭਲਾ? ਪਹਿਲਾ ਰਿਸ਼ਤਾ ਹੈ ਮਾਇਆ ਦਾ, ਜਿਹਨੂੰ ਬੰਦਾ ਮੈਰੀ ਮੇਰੀ ਕਰਦਾ ਰਹਿੰਦਾ ਹੈ। ਜਦੋਂ ਪ੍ਰਾਣ ਨਿਕਲਦੇ ਆ ਨਾ, ਤੇ ਸਾਧ ਸੰਗਤ ਜੀ ਇਹ ਬੈਂਕਾਂ 'ਚ ਪਈ ਰਹਿ ਜਾਂਦੀ ਹੈ, ਜ਼ਮੀਨ 'ਚ ਦੱਬੀ ਰਹਿੰਦੀ, ਕਿਸੇ ਦੇ ਨਾਲ ਨਹੀਂ ਜੇ ਨਿਭਦੀ। ਦੂਜਾ ਰਿਸ਼ਤਾ ਬਣਾਇਆ ਹੈ ਬੰਦੇ ਨੇ, ਜਿਹੜੇ ਰਿਸ਼ਤੇਦਾਰ ਸਾਕ ਸੰਬੰਧੀ, ਇਹ ਵੀ ਬਹੁਤੇ ਤੇ ਬਹੁਤੇ ਸ਼ਮਸ਼ਾਨ ਘਾਟ ਤੱਕ ਸਾਥ ਦੇ ਜਾਣਗੇ। ਪਰ ਤੀਜਾ ਰਿਸ਼ਤਾ ਹੈ ਰੱਬ ਦੇ ਨਾਮ ਦਾ, ਜਿਹਨੇ ਕਦੀ ਕਦੀ ਵੀ ਭਾਵੇਂ ਜਪਿਆ ਹੈ, ਰੱਬ ਦੇ ਘਰ ਦੇ ਵਿੱਚ ਉਹਦੀ ਕਚਹਿਰੀ 'ਚ ਜਪਿਆ ਹੋਇਆ ਨਾਮ ਹੀ ਰਿਸ਼ਤਾ ਨਿਭਾਉਂਦਾ ਹੈ, ਇਸੇ ਨੇ ਸਾਥ ਨਿਭਾਉਣਾ ਹੈ, ਇਸ ਤੋਂ ਇਲਾਵਾ ਕਿਸੇ ਨੇ ਸਾਥ ਨਹੀਂ ਉਹ ਨਿਭਣਾ। ਤੇ ਮਹਾਰਾਜ ਕਹਿੰਦੇ ਮਾਇਆ ਕੇ ਸੰਬੰਧ ਸੈਨ ਸਾਕ, ਜਿਹੜੇ ਤੂੰ ਬਣਾਏ ਆ ਨਾ, ਕਿਤ ਹੀ ਕਾਮ ਨਾ ਆਇਆ, ਇਹਨਾਂ 'ਚੋਂ ਕਿਸੇ ਨੇ ਸਾਥ

ਕਹਿੰਦੇ ਰੱਬ ਦਾ ਦਾਸ, ਬਹੁਤੇ ਜਿਹੜੇ ਰੱਬ ਦੇ ਭਗਤ ਹੋਏ ਨਾ, ਮਾਇਕ ਪੱਖੋਂ ਕਈ ਅਮੀਰ ਨਹੀਂ ਸੀ ਤੇ ਲੋਕ ਇਹਨਾਂ ਨੂੰ ਮਾੜਾ ਮਾੜਾ ਸਮਝਦੇ। ਮਹਾਰਾਜ ਕਹਿੰਦੇ ਧਨ ਭਾਵੇਂ ਨਾ ਹੋਵੇ, ਬਸਤਾ ਤੂਟੀ ਝੁੰਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰ ਉਦਿਆਨ ਭਰਮਿੰਨਾ, ਮਿੱਤਰ ਨਾ ਇੱਠ ਧਨ ਰੂਪਹੀਨ ਕੇ ਸਾਕ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ। ਜੇ ਅੰਦਰੋਂ ਨਾਮ ਨਾਲ ਜੁੜਿਆ ਦੁਨੀਆਂ ਦਾ ਸਭ ਤੋਂ ਵੱਡਾ ਉਹ ਬੰਦਾ ਬਾਦਸ਼ਾਹ ਹੈ, ਬਾਹਰਲੇ ਭੇਖ ਤੇ ਨਾ ਜਾਈ। ਕਹਿੰਦੇ ਨੀਚ ਕੁੱਲ ਦੇ ਵਿੱਚ ਜਿਹਨੂੰ ਲੋਕ ਕਹਿੰਦੇ ਸੀ ਕੁੱਲ ਨੀਵੀਂ, ਇਹ ਸਮਾਜ ਨੇ ਬਣਾਈ ਰੱਬ ਨੇ ਤੇ ਬੰਦੇ ਪੈਦਾ ਕੀਤੇ ਸੀ ਕੁੱਲਾਂ ਤੇ ਸੰਸਾਰ ਦੇ ਅੰਦਰ ਜਾਤ ਪੀਤ ਊਂਚ ਨੀਚ ਤੇ ਅਸੀਂ ਵੰਡ ਲਈਆਂ। ਤਾਂ ਹੀ ਤੇ ਭਗਤ ਜੀ ਕਹਿੰਦੇ ਕੌਰੇ ਪੰਡਿਤ ਬਾਹਮਣ ਕਬ ਕੇ ਹੋਏ, ਬਾਹਮਣ ਕਹਿ ਕੇ ਜਨਮ ਮਤ ਖੋਏ, ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਣ ਬਾਟ ਕਾਹੇ ਨਹੀਂ ਆਇਆ। ਇੱਥੇ ਤੇ ਮਹਾਰਾਜ ਨੇ ਸਾਫ ਤੌਰ ਤੇ ਕਿਹਾ ਰੱਬ ਦੇ ਘਰ ਦੇ ਵਿੱਚ ਗਰਭਵਾਸ ਮੈਂ ਕੁੱਲ ਨਹੀਂ ਜਾਤੀ, ਬ੍ਰਹਮ ਬਿੰਦ ਤੇ ਸਭ ਉਤਪਾਤੀ, ਏਚ ਨੀਚ ਸਮਾਜ ਨੇ ਬਣਾਇਆ। ਬਾਣੀ ਚ ਇੱਕ ਥਾਂ ਤੇ ਜਾਤ ਦੀ ਗੱਲ ਆਈ, ਖਸਮ ਵਿਸਾਰੇ ਤੇ ਕੰਮ ਜਾਤ, ਨੀਵੀਂ ਜਾਤ ਕੌਣ ਹੈ ਜਿਹੜਾ ਰੱਬ ਭੁੱਲ ਗਿਆ। ਪਰ ਜਿਹੜਾ ਕਿਸੇ ਕਿਰਤ ਕਰਕੇ ਚਮੜੇ ਦਾ ਕੰਮ ਕਰਦਾ ਹੈ, ਜੁਲਾਏ ਦਾ ਕੰਮ ਕਰਦਾ ਹੈ, ਕੱਪੜੇ ਰੰਗਣ ਦਾ ਕੰਮ ਕਰਦਾ ਹੈ, ਨੀਵਾਂ ਸਮਝਿਆ ਗਿਆ, ਪਰ ਕਿਰਤ ਕਰਕੇ ਗੁਰੂ ਨਾਨਕ ਦੇ ਘਰ ਕਿਸੇ ਨੂੰ ਨੀਵਾਂ ਨਹੀਂ ਆ। ਗੁਰੂ ਰਾਮਦਾਸ ਜੀ ਨੇ ਨਗਰੀ ਵਸਾਈ ਨਾ, 52 ਕਿੱਤਿਆਂ ਦੇ ਲੋਕ ਵਸਾਏ ਤੇ ਚੜ੍ਹਦੇ ਪਾਸੇ ਮੋਚੀਆਂ ਦੀ ਬਸਤੀ ਵਸਾਈ। ਇਹਦਾ ਭਾਵ ਇਹ ਗੁਰੂ ਕੀ ਨਗਰੀ ਵਿੱਚ ਸਤਿਗੁਰਾਂ ਨੇ ਕਿਸੇ ਨੂੰ ਜਾਤ ਕਰਕੇ ਫਰਕ ਨਹੀਂ। ਦਰਬਾਰ ਸਾਹਿਬ ਚਾਰ ਦਰਵਾਜ਼ੇ, ਫਿਰ ਦਰਬਾਰ ਮਹਾਰਾਜ ਦਾ ਪ੍ਰਕਾਸ਼, ਜਿੱਥੇ ਭਗਤਾਂ ਨੂੰ ਬਿਨਾਂ ਜਾਤ ਦੇ ਸਤਿਕਾਰ, ਉੱਥੇ ਅਸੀਂ ਭਗਤਾਂ ਨੂੰ ਮਾਣ ਉਸੇ ਰੂਪ ਵਿੱਚ ਕਰਦੇ ਹਾਂ ਜਿਵੇਂ ਗੁਰੂ ਸਾਹਿਬਾਂ ਦਾ ਸਤਿਕਾਰ ਕਰਦੇ ਹਾਂ। ਤੇ ਮਹਾਰਾਜ ਨੇ ਇੱਕ ਗੱਲ ਦੱਸੀ, ਭਲਿਆ ਨੀਚ ਨੀਚ ਆਖ ਕੇ ਸਮਾਜ ਵਿੱਚ ਦੁਰਕਾਰਿਆ ਬੜਾ ਗਿਆ, ਪਰ ਮੈਂ ਇੱਕ ਬੇਨਤੀ ਕਰਾਂ ਭਾਗਾਂ ਵਾਲਿਆਂ, ਸਿੱਖ ਪਰਿਵਾਰ 'ਚ ਸਾਡਾ ਜਨਮ ਹੋਇਆ, ਇਹ ਪੰਜਾਬਾਂ ਤੋਂ ਬਾਹਰ ਜਾ ਕੇ ਤੇ ਵੇਖੋ, ਖੂਹ ਤੋਂ ਪਾਣੀ ਨਹੀਂ ਭਰਨ ਦਿੰਦੇ, ਘੋੜੀ 'ਤੇ ਕੋਈ ਚੜ੍ਹਨ ਨਹੀਂ ਦਿੰਦੇ, ਕਈ ਤਰੀਕੇ ਨਾਲ ਵਿਤਕਰੇ ਨੇ, ਵਿਆਹਾਂ ਸ਼ਾਦੀਆਂ 'ਤੇ ਅੱਜ ਵੀ ਕਈ ਇਲਾਕੇ ਨੇ ਘੋੜੀ ਨਹੀਂ ਜੇ ਚੜ੍ਹਨ ਦਿੱਤਾ ਜਾਂਦਾ। ਸ਼ੁਕਰ ਕਰੀਏ ਮਹਾਰਾਜ ਨੇ ਘੋੜਿਆਂ ਦੇ ਸ਼ਾਹ ਸਵਾਰ ਵੀ ਬਣਾਇਆ, ਆ ਦਸਤਾਰਾਂ ਸਜਾਉਣ ਦਾ ਹੱਕ ਵੀ ਦਿੱਤਾ, ਅਤੇ ਇੱਕ ਕਵੀ ਨੇ ਬੜਾ ਪਿਆਰਾ ਲਿਖਿਆ, ਕਹਿੰਦੇ ਨੀਚ ਨੀਚ ਆਖ ਕੇ ਅਛੂਤ ਦੁਰਕਾਰਿਆਂ ਨੂੰ ਕੌਣ ਚੁੱਕ ਪੁੱਤਾਂ ਵਾਂਗ ਸੀਨੇ ਨਾਲ ਲਾਮਦਾ, ਇੱਕ ਘਰ ਹੋਣ ਜਿੱਥੇ 12 ਚੁੱਲ੍ਹੇ ਵੱਖ ਵੱਖ, ਕੌਣ ਤਿੰਨਾਂ ਇੱਕ ਭਾਂਡੇ ਤਾਈਂ ਅੰਮ੍ਰਿਤ ਪਿਲਾਵਦਾ, ਬਿਨਾਂ ਘਰ ਦਰ ਜਿਹੜੇ ਫਿਰਨ ਬ੍ਰਜੇਸ਼ ਹਰ, ਕੌਣ ਤਿੰਨਾਂ ਰਾਜ ਦੇ ਸਿੰਘਾਸਨ ਬਿਠਾਵਦਾ, ਓਏ ਹੁੰਦੇ ਕਿਵੇਂ ਗਿੱਦੜੋਂ ਸ਼ੇਰ ਤੇ ਚਿੜੀਓ ਬਾਜ, ਜੇ ਨਾ ਬਾਜਾਂ ਵਾਲਾ ਮਾਹੀ ਕਿਤੇ ਜੱਗ ਵਿੱਚ ਆਵਦਾ। ਇਹ ਸਤਿਗੁਰਾਂ ਨੇ ਕਿਰਪਾ ਕੀਤੀ, ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਿਵਾਜ ਗੁਸਈਆਂ ਮੇਰਾ, ਮਾਥੇ ਛਤਰ ਧਰੇ ਜਾਂ ਕੀ ਛੋਤ ਜਗਤ ਕੋ ਲਾਗੇ, ਤਾਂ ਪਰ ਤੁਹੀਂ ਧਰੇ ਨੀਚੇ ਊਂਚ ਕਰੇ ਮੇਰਾ ਗੋਬਿੰਦ, ਜਦੋਂ ਮਾਣ ਦਿੰਦਾ ਕਿਸੇ ਕਾਹੂ ਤੇ ਨਾ ਡਰੇ। ਭਾਈ ਜੈਤਾ ਆਇਆ ਨਾ ਦਿੱਲੀ ਤੋਂ ਸੀਸ ਲੈ ਕੇ, ਮਹਾਰਾਜ ਘੁੱਟ ਕੇ ਸੀਨੇ ਨਾਲ ਲਾਉਣ ਲੱਗੇ ਤੇ ਇੱਕ ਜਾਤ ਅਭਿਮਾਨੀ ਕਹਿੰਦਾ ਪਿੱਛੇ ਹਟ ਜਾਓ ਮਹਾਰਾਜ, ਇਹ ਅਛੂਤ ਹੈ ਰੰਗਰੇਟੜਾ ਹੈ। ਤੇ ਮਹਾਰਾਜ ਨੇ ਉਦੋਂ ਬੜੇ ਪਿਆਰ ਨਾਲ ਘੱਟ ਕੇ ਸੀਨੇ ਨਾਲ ਵੀ ਲਾਇਆ ਤੇ ਨਾਲੇ ਸੰਗ ਚ ਕਿਹਾ ਧੰਨ ਸਿੱਖੀ ਧੰਨ ਗੁਰੂ ਪਿਆਰਾ, ਧੰਨ ਕਹੋ ਰੰਗਰੇਟਾ, ਕੌਣ ਅਛੂਤ ਕਹੇ ਇਹਨਾਂ ਨੂੰ, ਇਹ ਤੋ ਗੁਰੂ ਕਾ ਬੇਟਾ, ਇਹ ਤੋ ਗੁਰੂ ਕਾ ਬੇਟਾ, ਗੁਰੂ ਕਾ ਬੇਟਾ ਰੰਗਰੇਟਾ, ਗੁਰੂ ਕਾ ਬੇਟਾ, ਇਹ ਮਾਣ ਹੈ। ਤੇ ਮਹਾਰਾਜ ਕਹਿੰਦੇ ਜਦੋਂ ਕੋਈ ਨਾਮ ਜਪਦਾ ਹੈ ਨਾ, ਨਾਮ ਜਪਣ ਦੇ ਸਦਕਾ ਗੋਬਿੰਦ ਗੋਬਿੰਦ ਗੋਬਿੰਦ ਸਿੰਘ ਨਾਮ ਦਿਓ ਮਨ ਲੀਣਾ, ਆੜ ਦਾਮ ਕੋ ਛੀਪਰੋ ਹੋਇਓ ਲਾਖੀਣਾ, ਇਹ ਸਾਰੇ ਸ਼ਬਦ ਵਿੱਚ ਮਹਾਰਾਜ ਨੇ ਜ਼ਿਕਰ ਕੀਤਾ। ਤੇ ਅੱਜ ਮਹਾਰਾਜ ਸਮਝਾ ਰਹੇ ਨੇ ਹਰ ਕਾ ਦਾਸ ਨੀਚ ਕੁੱਲ, ਕੁੱਲ ਲੋਕਾਂ ਦੀਆਂ ਨਜ਼ਰਾਂ 'ਚ ਨੀਵੀਂ ਸੀ, ਪਰ ਨਾਮ ਜਪਤ ਕੇ ਇੰਨਾ ਉੱਚਾ ਹੋ ਗਿਆ, ਤਿਸ ਸੰਗ ਮਨ ਬਾਂਛਤ ਫਲ ਪਾਇਆ, ਜਿਹੜਾ ਉਹਦੀ ਸੰਗਤ ਕਰਦਾ ਹੈ ਨਾ, ਮਨ ਇੱਛਤ ਪਦਾਰਥ ਨਾਮ ਜਪਣ ਵਾਲਿਆਂ ਦੀ ਸੰਗਤ ਵਿੱਚੋਂ ਪ੍ਰਾਪਤ

0: ਭਲਿਆ ਲੱਖਾਂ ਪ੍ਰਕਾਰ ਦੇ ਵਿਸ਼ੇ ਵਿਕਾਰਾਂ ਨਾਲ ਸੰਬੰਧਿਤ ਤੂੰ ਭੋਗ ਮਾਣ ਸੁੱਖ ਮਾਣਦਾ ਹੈ। ਲੱਖ ਕੋਟ ਕਰੋੜਾਂ ਹੀ ਵਿਖਿਆ ਵਿਸ਼ਿਆਂ ਦੇ ਵਿੰਜਨ ਪਦਾਰਥ, ਉਹ ਕਈ ਪ੍ਰਕਾਰ ਦੇ ਪਦਾਰਥ ਖਾਂਦਾ ਹੈ, ਪਰ ਕਹਿੰਦੇ ਤੂੰ ਸੋਚੇ ਕਿ ਆਹ ਵੀ ਖਾ ਲਾਂ, ਆਹ ਵੀ ਖਾ ਲਾਂ, ਆਹ ਵੀ ਪ੍ਰਾਪਤ ਕਰ ਲਾਂ, ਇਹਨਾਂ ਪਦਾਰਥਾਂ ਦੇ ਵਿੱਚੋਂ ਮੇਰੀ ਤ੍ਰਿਸ਼ਨਾ ਬੁੱਝ ਜਾਏਗੀ। ਪਰ ਸੱਚ ਜਾਣਿਓ, ਪਦਾਰਥਾਂ ਵਿੱਚੋਂ ਤ੍ਰਿਸ਼ਨਾ ਨਹੀਂ ਬੁੱਝਣੀ। ਮਹਾਰਾਜ ਦਾ ਇੱਕ ਬਚਨ ਆਪਾਂ ਪੜ੍ਹਦੇ ਹਾਂ, ਕਿਆ ਖਾਧੇ ਕਿਆ ਪਹਿੰਦੇ ਹੋਏ ਜਾਂ ਮਨ ਨਾ ਹੀ ਸੱਚਾ ਸੋਏ। ਵੈਸੇ ਇਹ ਬਚਨ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਗੁਰੂ ਨਾਨਕ ਸਾਹਿਬ ਦਾ ਉਦੋਂ ਲਿਖ ਕੇ ਭੇਜਿਆ ਸੀ ਜਦੋਂ ਔਰੰਗਜ਼ੇਬ ਗੁਰਦੁਆਰਾ ਬੰਗਲਾ ਸਾਹਿਬ ਦੇ ਬਾਹਰ ਲਿਲਕੜੀਆਂ ਲੈਂਦਾ ਹੈ, ਤੁਸੀਂ ਨਹੀਂ ਮਿਲਣਾ ਤੇ ਕੋਈ ਉਪਦੇਸ਼ ਦੇ ਦਿਓ। ਉਦੋਂ ਪਹਿਲਾ ਜਫਰਨਾਮਾ ਅੱਠਵੇਂ ਪਾਤਸ਼ਾਹ ਨੇ ਭੇਜਿਆ ਤੇ ਉਹਨੂੰ ਕਿਹਾ ਕਿਆ ਖਾਧੇ ਕਿਆ ਪਹਿੰਦੇ ਹੋਏ, ਬਚਨ ਗੁਰੂ ਨਾਨਕ ਸਾਹਿਬ ਦਾ ਤੇ ਲਿਖਿਆ ਮਹਾਰਾਜ ਅੱਠਵੇਂ ਪਾਤਸ਼ਾਹ ਨੇ ਔਰੰਗਜ਼ੇਬ ਨੂੰ, ਕਿਆ ਖਾਧੇ ਕਿਆ ਪਹਿੰਦੇ ਹੋਏ ਜਾਂ ਮਨ ਨਾ ਹੀ ਸੱਚਾ ਸੋਏ, ਕਿਆ ਮੇਵਾ ਕਿਆ ਘਿਓ ਗੁੜ ਮਿੱਠਾ, ਕਿਆ ਮੈਦਾ ਕਿਆ ਮਾਸ, ਕਿਆ ਲਸ਼ਕਰ ਕਿਆ ਨੇਬ ਖਵਾਸੀ, ਆਵੇਂ ਮਹਿਲੀ ਵਾਸ, ਨਾਨਕ ਸੱਚੇ ਨਾਮ ਬਿਨ ਸਭੇ ਟੋਲ ਵਿਨਾਸ਼, ਇਹ ਸਭ ਕੁਝ ਵਿਅਰਥ ਚੱਲਿਆ ਜਾਣਾ ਹੈ, ਉਹ ਕੋਈ ਚੀਜ਼ ਤੇਰੇ ਨਾਲ ਨਿਭਣ ਵਾਲੀ। ਮਹਾਰਾਜ ਕਹਿੰਦੇ ਇਹ ਪਦਾਰਥਾਂ ਵਿੱਚੋਂ ਤ੍ਰਿਸ਼ਨਾ ਨਹੀਂ ਬੁੱਝਣ ਲੱਗੀ। ਇੱਕ ਬਚਨ ਆਪਾਂ ਬਾਣੀ ਚੋਂ ਵੀ ਪੜ੍ਹਦੇ ਹਾਂ ਕਿ ਲੱਖ ਕਰੋੜੀ ਬੰਧ ਨਾ ਪਰੈ, ਹਰ ਕਾ ਨਾਮ ਜਪਤ ਨਿਸ ਤਰੈ। ਕਈ ਲੋਕ ਇਹਨੂੰ ਬੰਧਨ ਪੜ੍ਹ ਜਾਂਦੇ ਆ, ਧਿਆਨ ਨਾਲ ਸੁਣੋ, ਇੱਥੇ ਗੱਲ ਤ੍ਰਿਸ਼ਨਾ ਦੀ ਚੱਲ ਰਹੀ। ਮਹਾਰਾਜ ਕਹਿੰਦੇ ਲੱਖਾਂ ਕਰੋੜਾਂ ਵੀ ਆ ਜਾਣ, ਮਨ ਦੀ ਤ੍ਰਿਸ਼ਨਾ ਨੂੰ ਬੰਨ ਨਹੀਂ ਪਾ ਸਕਦੇ। ਕਿਹੜਾ ਤਰੀਕਾ ਹੈ? ਹਰ ਕਾ ਨਾਮ ਜਪਤ ਨਿਸਤਰ। ਫਿਰ ਪੜ੍ਹੋ ਹੁਣ, ਲੱਖ ਕਰੋੜੀ ਬੰਧ ਨਾ ਪਰੇ, ਬੰਧ ਰੁਕਣਾ ਹੈ, ਨੰਨਾ ਫਿਰ ਵੱਖਰਾ ਹੈ। ਲੱਖ ਕਰੋੜੀ ਬੰਧ ਨਾ ਪਰੇ, ਹਰ ਕਾ ਨਾਮ ਜਪਤ ਨਿਸਤਰ। ਇੱਕ ਨਾਮ ਹੀ ਹੈ ਜਿਹੜਾ ਇਹ ਤ੍ਰਿਸ਼ਨਾ ਦੇ ਰਸਤੇ ਤੇ ਰੋਕ ਪਾ ਸਕਦਾ ਹੈ। ਬਾਕੀ ਵਿਖਿਆ ਕੇ ਬੰਜਨ ਕੋਟ ਵੀ ਹੋਣ ਤਾਂ ਵੀ ਤ੍ਰਿਸ਼ਨਾ ਬੁੱਝਦੀ ਨਹੀਂ।
1: ਸਿਮਰਤ ਨਾਮ ਕੋਟ ਉਜਿਆਰਾ, ਬਸਤ ਅਗੋਚਰ ਸੂਜੀ।
0: ਗੱਲ ਤੇ ਇਹ ਹੈ ਕਿ ਬੰਦੇ ਨੂੰ ਸੱਚ ਦਾ ਚਾਨਣ ਹੀ ਨਹੀਂ, ਪਤਾ ਹੀ ਨਹੀਂ ਹੈ ਕਿ ਮੇਰੇ ਅੰਦਰ ਦੀ ਭੁੱਖ ਕਿੱਥੋਂ ਦੂਰ ਹੋਣੀ ਹੈ। ਤੇ ਹਨੇਰੇ ਦੇ ਵਿੱਚ ਜੋ ਹੱਥ ਆਉਂਦਾ ਹੈ ਮੂੰਹ ਚ ਪਾਈ ਜਾਂਦਾ ਹੈ, ਵਰਤੀ ਜਾਂਦਾ ਹੈ, ਫਿਰ ਦੁਖੀ ਹੁੰਦਾ ਹੈ। ਤੇ ਮਹਾਰਾਜ ਕਹਿੰਦੇ ਜਦੋਂ ਸਿਮਰਨ ਕਰਦਾ ਹੈ ਨਾ, ਨਾਮ ਦੇ ਸਿਮਰਨ ਨਾਲ ਸਿਮਰਤ ਨਾਮ ਕੋਟ ਉਜਿਆਰਾ, ਕਰੋੜਾਂ ਸੂਰਜਾਂ ਦਾ ਚਾਨਣ ਹੁੰਦਾ ਹੈ। ਤੇ ਅੰਦਰੋਂ ਬਸਤ ਅਗੋਚਰ ਸੂਜੀ, ਉਹ ਅਗੋਚਰ ਜਿਹੜੀ ਇੰਦਰੀਆਂ ਦੀ ਪਹੁੰਚ ਤੋਂ ਪਰੇ ਵਸਤੂ ਪਈ ਹੈ ਨਾ, ਜਿਹੜੀ ਅੰਦਰ ਸਭ ਕੁਛ ਘਰ ਮੈਂ ਬਾਹਰ ਨਾਹੀਂ ਬਾਹਰ ਟੋਲੇ, ਸੋ ਭਰਮ ਭੁਲਾਹੀਂ ਭਲਿਆ। ਜਦੋਂ ਤੂੰ ਸਿਮਰਨ ਕਰਦਾ ਹੈ, ਤੇਰੇ ਅੰਦਰ ਸੱਚ ਦਾ ਚਾਨਣ ਹੁੰਦਾ, ਤੈਨੂੰ ਪਤਾ ਲੱਗਦਾ ਸੁੱਖ ਬਾਹਰ ਨਹੀਂ, ਉਹ ਸੁੱਖ ਦਾਤਾ ਅੰਦਰ ਹੈ, ਆਪਣੇ ਅੰਦਰ ਉਹਦੇ ਨਾਲ ਸਾਂਝ ਪਾਉਣੀ।

ਪੰਕਤੀਆਂ ਚ ਮਹਾਰਾਜ ਕਹਿੰਦੇ ਪਾਤਸ਼ਾਹ ਹੇ ਰੱਬ ਜੀ ਮੈਂ ਭਟਕਦਿਆਂ ਭਟਕਦਿਆਂ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਬਹੁਤ ਜਨਮ ਵਿਛੜੇ ਥੇ ਮਾਧੋ ਇਹ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇ ਕੇ ਫਿਰਤ ਫਿਰਤ ਥਾਂ ਥਾਂ ਤੇ ਭਟਕਦਾ ਰਿਹਾ ਪਰ ਹੁਣ ਸਗਲ ਦੁਆਰ ਕੋ ਛੱਡ ਕੇ ਗਹਿਓ ਤੁਹਾਰੋ ਦੁਆਰ ਹੁਣ ਤੇਰੀ ਸ਼ਰਨ ਲੈ ਲਈ ਹੈ ਤੁਮਰੇ ਦੁਆਰ ਆਇਆ ਮੈਨੂੰ ਪਤਾ ਲੱਗਾ ਭੈ ਭੰਜਨ ਹਰ ਰਾਇਆ ਸਾਰੇ ਦੁੱਖਾਂ ਦੇ ਡਰ ਨਾਸ਼ ਕਰਨ ਵਾਲਾ ਇੱਕ ਰੱਬ ਹੀ ਹੈ ਉਹ ਆਪ

ਨਾਲ ਕਿਤੇ ਸਾਧੂ ਦੇ ਚਰਨ ਮਿਲ ਜਾਣ ਅਤੇ ਮੈਂ ਉਹ ਸਾਧੂ ਦੇ ਚਰਨਾਂ ਦੀ ਧੂੜ ਮੰਗਦਾ ਜਿਹੜੇ ਸੁੱਖ ਬਖਸ਼ਣ ਵਾਲੀ ਸਾਧ ਕੇ ਚਰਨ। ਅਤੇ ਜਦੋਂ ਸਾਧ ਦੀ ਗੱਲ ਆਉਂਦੀ ਹੈ ਨਾ ਸਾਧ ਸੰਗਤ, ਵਡਿਆਈ ਬੜੀ ਮਹਾਰਾਜ ਨੇ ਕੀਤੀ, ਉਹਦੇ ਗੁਣ ਵੀ ਦੱਸੇ, ਕੇਵਲ ਪਹਿਰਾਵਾ ਸਾਧ ਨਹੀਂ। ਮੈਂ ਬਚਨ ਸਾਂਝਾ ਕਰਾਂ, ਬੜੇ ਧਿਆਨ ਨਾਲ ਸੁਣਿਓ। ਸਹਿਸਕ੍ਰਿਤੀ ਸ਼ਲੋਕਾਂ 'ਚ 40ਵਾਂ ਸ਼ਲੋਕ ਹੈ, ਉੱਥੇ ਮਹਾਰਾਜ ਨੇ ਜ਼ਿਕਰ ਕੀਤਾ, ਸਾਧੂ ਦੇ ਗੁਣ ਦੱਸੇ ਨੇ। ਮੰਤਰੰਗ ਰਾਮ ਰਾਮ ਨਾਮੰਗ ਧਿਆਨੰਗ ਸਰਬੱਤਰ ਪੂਰਨ, ਇੱਕ ਰੱਬ ਵਿਆਪਕ 'ਚ ਧਿਆਨ ਰੱਖ ਕੇ ਜਪਦਾ ਹੈ ਉਹਦਾ ਨਾਮ। ਗਿਆਨੰਗ ਸਮ ਦੁੱਖ ਸੁਖੰਗ ਜੁਗਤ ਨਿਰਮਲ ਨਿਰਵੈਰਣ, ਸੁੱਖ ਦੁੱਖ 'ਚ ਇੱਕ ਸਮਾਨ ਰਹਿੰਦਾ ਹੈ, ਨਿਰਮਲ ਅਤੇ ਪਵਿੱਤਰ ਜੁਗਤੀ, ਕਿਸੇ ਨਾਲ ਵੈਰ ਨਹੀਂ। ਤੀਜਾ ਬਚਨ ਉਹਨਾਂ ਨੇ ਕੀਤਾ, ਦਿਆਲੰਗ ਸਰਬੱਤਰ ਜੀਆ ਪੰਚ ਦੋਖ ਵਿਵਰਜਿਤ ਹੈ। ਚੌਥਾ ਬਚਨ ਕੀਤਾ, ਭੋਜਨੰਗ ਗੋਪਾਲ ਕੀਰਤਨੰਗ ਅਲਪ ਮਾਇਆ ਜਲ ਕਮਲ ਰਹਿਤ ਹੈ। ਛੇਵਾਂ ਬਚਨ ਕੀਤਾ, ਉਪਦੇਸ਼ੰਗ ਸਮ ਦੁੱਖ ਸੁਖੰ ਜੁਗਤ ਉਪਦੇਸ਼ੰਗ ਸਮ ਦੁੱਖ ਸੁਖੰ, ਉਹਦੇ ਜੀਵਨ ਦੀ ਅਵਸਥਾ ਬਣ ਜਾਂਦੀ, ਉਪਦੇਸ਼ੰਗ ਸਮ ਮਿੱਤਰ ਛੱਤਰ ਹੈ ਭਗਵੰਤ ਭਗਤ ਭਾਵਨੀ, ਇੱਕ ਸਮਾਨ ਮਿੱਤਰ ਛੱਤਰ ਨਾਲ ਵਿਵਹਾਰ ਕਰਦਾ ਹੈ। ਛੇਵਾਂ ਗੁਣ ਲਿਖਿਆ, ਕਹਿੰਦੇ ਉਹਦੀ ਅਵਸਥਾ ਹੈ, ਉਹਦੇ ਜੀਵਨ ਦੇ ਵਿੱਚ ਇੱਕ ਭਾਵਨਾ ਬਣ ਗਈ ਹੋਈ ਹੈ। ਪਰ ਨਿੰਦਾ ਨੇ ਸਰੋਤ ਸਰਵਣੰਗ ਆਪ ਤਿਆਗ ਸਗਲ ਰੇਣੁ ਕਹਿ। ਆ ਛੇ ਲੱਖਣਾਂ ਤੋਂ ਬਾਅਦ ਕਹਿੰਦੇ ਖੱਟ ਲੱਖਣ ਪੂਰਨੰਗ ਪੁਰਖ ਹੈ ਨਾਨਕ ਨਾਮ ਸਾਧ ਸਵਜਨੇ, ਉਹ ਸਾਧੂ ਉਹ ਗੁਰਮੁਖ ਹੈ। ਕਿਤੇ ਇਹੋ ਜਿਹਾਂ ਦੀ ਸੰਗਤ ਮਿਲ ਜਾਏ ਨਾ ਤੇ ਪਤਾ ਲੱਗ ਜੇ ਸੁੱਖ ਕੀ ਹੈ। ਮਹਾਰਾਜ ਕਹਿੰਦੇ ਕਿਰਪਾ ਕਰ ਮਾਲਕਾ, ਮੈਨੂੰ ਇਹੋ ਜਿਹੇ ਸਾਧੂਆਂ ਦੀ ਚਰਨਾਂ ਦੀ ਧੂੜੀ ਮਿਲ ਜਾਏ। ਦਾਨ ਮਹਿੰਡਾ ਤਲੀ ਖਾਕ, ਜੇ ਮਿਲੇ ਤਾਂ ਮਸਤਕ ਲਾਈਏ, ਕਿਤੇ ਮਿਲ ਜਾਏ ਤੇ ਇਹੋ ਜਿਹੇ ਸਾਧੂਆਂ ਦੀ ਧੂਰੀ ਮੈਂ ਮਸਤਕ ਤੇ ਲਾ ਲਾਂ, ਗੁਰੂ ਅਰਜਨ ਸਾਹਿਬ ਬਖਸ਼ਿਸ਼ ਕਰਦੇ। ਇਹ ਪਾਵਨ ਹੁਕਮਨਾਮੇ ਦੀ ਵਿਚਾਰ। ਇਸ ਤੋਂ ਬਾਅਦ ਲੜੀਵਾਰ ਸ਼ਬਦ ਆਪਾਂ

0: ਜਿਹੜੀ ਹੁਕਮਨਾਮੇ ਦੀ ਆਪਾਂ ਵਿਚਾਰ ਕੀਤੀ ਉਹਦੇ ਨਾਲ ਮਿਲਦੇ ਹੀ ਭਾਵ ਹੈ। ਬੜਾ ਧਨ, ਜੋਵਨ, ਜਵਾਨੀ, ਸੰਪੱਤੀ, ਸੁੱਖ, ਚਾਰਾਂ ਦਾ ਜ਼ਿਕਰ ਕੀਤਾ, ਬੜੇ ਭੋਗਦਾ ਹੈ, ਪਰ ਯਾਦ ਰੱਖੀ ਇਹਨਾਂ ਵਿੱਚੋਂ ਕੋਈ ਵੀ ਚੀਜ਼ ਨਾਲ ਨਿਭਣ ਵਾਲੀ ਨਹੀਂ ਤੇਰੇ। ਨਾ ਧਨ ਨੇ ਨਾਲ ਨਿਭਣਾ ਹੈ, ਜਵਾਨੀ ਜਿਹਦਾ ਅੱਜ ਮਾਣ ਹੈ ਅਤੇ ਇਸ ਨਸ਼ੇ ਦੇ ਵਿੱਚ ਤੂੰ ਵਿਚਰ ਰਿਹਾ ਹੈ। ਇੱਕ ਜਵਾਨੀ ਦਾ ਨਸ਼ਾ ਹੁੰਦਾ ਹੈ, ਸ਼ਰਾਬ ਦੇ ਨਸ਼ੇ ਨਾਲੋਂ ਵੀ ਮਾੜਾ ਨਸ਼ਾ ਹੈ। ਜਦੋਂ ਸ਼ਰਾਬ ਦਾ ਨਸ਼ਾ ਕਿਸੇ ਨੂੰ, ਧਨ ਦਾ ਨਸ਼ਾ ਕਿਸੇ ਨੂੰ, ਜਵਾਨੀ ਦਾ ਨਸ਼ਾ ਕਿਸੇ ਨੂੰ, ਪਦਵੀ ਦਾ ਨਸ਼ਾ, ਇਹ ਜਿੰਨੇ ਨਸ਼ੇ ਨੇ ਨਾ, ਸਤਿਗੁਰੂ ਪਾਤਸ਼ਾਹ ਕਹਿੰਦੇ ਇਹ ਤੇਰਾ ਜੀਵਨ ਬਰਬਾਦ ਕਰਦੇ ਨੇ। ਇਹ ਭੋਗਾਂ ਦੇ ਵਿੱਚੋਂ ਇੱਕ ਵੀ ਪਦਾਰਥ ਸੰਗ ਨਾ ਨਿਭਤ ਮਾਤ, ਤਿਲ ਮਾਤਰ ਵੀ ਕੋਈ ਸਾਥ ਨਹੀਂ ਉਹ ਨਿਭਣਾ।
1: ਮ੍ਰਿਗ ਤ੍ਰਿਸ਼ਨਾ

ਜਾਨੀ ਸੰਪੱਤੀ ਇਹਨਾਂ ਚੋਂ ਸੁੱਖ ਭਾਲਣ ਵਾਲੇ ਨੂੰ ਦੋ ਉਦਾਹਰਣਾਂ ਦੇ ਕੇ ਮਹਾਰਾਜ ਨੇ ਸਮਝਾਇਆ। ਕਹਿੰਦੇ ਇੱਕ ਤੇ ਮ੍ਰਿਗ ਵੱਲ ਵੇਖ, ਉਹਦੇ ਅੰਦਰ ਤ੍ਰਿਸ਼ਨਾ ਹੁੰਦੀ ਹੈ ਤੇ ਚਮਕਦੀ ਹੋਈ ਰੇਤ ਨਾ, ਦੂਰ ਰੇਤ ਐ ਲੱਗਦੀ ਹੈ ਜਿਵੇਂ ਪਾਣੀ ਹੈ, ਉਹਦੇ ਮਨ ਨੂੰ ਹੀ ਲੱਗਦਾ ਹੈ ਕਿ ਪਾਣੀ ਹੈ, ਮੇਰੀ ਤੇਹ ਬੁੱਝ ਜੂਗੀ। ਪਰ ਜਦੋਂ ਉਹ ਦੌੜਦਾ ਹੈ ਉਹ ਹੋਰ ਅੱਗੇ ਚਲੇ ਜਾਂਦੀ, ਫਿਰ ਦੌੜਦਾ ਹੈ ਹੋਰ ਅੱਗੇ ਚਲੇ ਜਾਂਦੀ, ਉਹ ਪਾਣੀ ਮਿਲਦਾ ਨਹੀਂ, ਤੜਫਦਾ ਹੈ। ਬੰਦਾ ਵੀ ਕਈ ਵਾਰ ਆਹ ਚੀਜ਼ ਲੈ ਲਾਂ ਤੇ ਮੈਂ ਫਿਰ ਰੱਬ ਦਾ ਨਾਮ ਜਪੂੰਗਾ, ਟਿਕ ਜੂੰਗਾ, ਪਰ ਟਿਕਾ ਨਹੀਂ ਜੇ ਆਉਂਦਾ, ਮ੍ਰਿਗ ਤ੍ਰਿਸ਼ਨਾ ਵਾਂਗੂ ਸਾਰੀ ਜ਼ਿੰਦਗੀ ਭਟਕਦਾ। ਦੂਜਾ, ਬਿਰਖ ਕੀ ਛਾਇਆ ਸਿਉਂ ਰੰਗ ਲਾਵੇ, ਉਹ ਬਿਨਸੈ ਉਹ ਮਨ ਪਛਤਾਵੇ। ਬਿਰਖ ਦੀ ਛਾਂ ਹੇਠਾਂ ਬੈਠ ਕੇ ਬੰਦਾ ਸੋਚੇ ਹੁਣ ਮੈਂ ਬੜਾ ਟਿਕ ਕੇ ਆਰਾਮ ਕਰਾਂਗਾ, ਦੁਪਹਿਰ ਹੋਈ ਥੋੜ੍ਹਾ ਕੁ ਚਿਰ ਲੇਟਿਆ ਸੀ, ਛਾਂ ਘੁੰਮ ਗਈ, ਫਿਰ ਗਰਮੀ ਲੱਗਦੀ ਹੈ ਤੇ ਪਛਤਾਉਂਦਾ। ਜਿਹੜੀ ਚੀਜ਼ ਦਾ ਵੀ ਆਸਰਾ ਰੱਬ ਨੂੰ ਛੱਡ ਕੇ ਲਏਗਾ ਨਾ, ਮਹਾਰਾਜ ਕਹਿੰਦੇ ਇਹ ਬਿਨਸ ਜਾਂਦੀਆਂ ਨੇ ਤੇ ਫਿਰ ਤੇਰੀ ਕੋਈ ਸਹਾਇਤਾ ਨਹੀਂ ਹੁੰਦੀ, ਫਿਰ

ਮਾਣ ਤੇ ਮੋਹ ਦੇ ਨਸ਼ੇ ਦੇ ਵਿੱਚ ਜਦੋਂ ਮਾਣ ਮਿਲਦਾ ਨਾ, ਚੰਗੇ ਚੰਗੇ ਬੰਦੇ ਉਹਦੇ ਹੰਕਾਰ ਦੇ ਵਿੱਚ ਆਪਾ ਭੁੱਲ ਜਾਂਦੇ ਨੇ। ਪਹਿਲਾਂ ਤੇ ਬੜਾ ਨਿਮਰਤਾ ਹੁੰਦੀ ਹੈ, ਪਰ ਜਦੋਂ ਜੀ ਜੀ ਹੋਣ ਲੱਗ ਪਏ, ਸਤਿਕਾਰ ਹੋਣ ਲੱਗ ਪਏ, ਬੋਲੀ ਵੀ ਵਿਗੜ ਜਾਂਦੀ ਹੈ, ਰੂਪ ਬਦਲ ਜਾਂਦਾ ਹੈ, ਕੰਮ ਬਦਲ ਜਾਂਦੇ ਨੇ। ਮਾਣ ਵੇਖੋ, ਮੈਂ ਪਹਿਲਾਂ ਬੇਨਤੀ ਕੀਤੀ, ਇੱਕ ਨਸ਼ਾ ਸ਼ਰਾਬ ਦਾ ਤੇ ਮਾੜਾ ਹੈ ਹੀ ਹੈ, ਹੋਰ ਵੀ ਜਿੰਨੇ ਨਸ਼ੇ ਨੇ ਸਾਰੇ ਹੀ ਮਾੜੇ ਨੇ, ਪਰ ਸਿੱਖ ਨੇ ਇੱਕ ਨਸ਼ਾ ਕਰਨਾ ਹੈ, ਅਮਲ ਪ੍ਰਸ਼ਾਦੇ ਦਾ ਰੱਖਣਾ ਜਾਂ ਸ਼ਬਦ

ਕਿੱਡੀ ਵੱਡੀ ਕਿਰਪਾ ਕੀਤੀ ਮਹਾਰਾਜ ਨੇ। ਪਹਿਲਾਂ ਤੇ ਬੰਦੇ ਦੇ ਔਗਣ ਦੱਸੇ ਆ ਤੇ ਅਖੀਰ ਦੇ ਵਿੱਚ ਫਿਰ ਰੱਬ ਅੱਗੇ ਤਰਲਾ ਵੀ ਲੈ ਲਿਆ। ਜਿਵੇਂ ਇੱਕ ਸਿਆਣੀ ਮਾਂ ਉਹਦੇ ਪਤੀ ਨੂੰ ਬੱਚੇ ਦੇ ਪਿਤਾ ਨੂੰ ਦੱਸਦੀ ਆ, ਬੜਾ ਮਾੜਾ ਜੇ, ਬੜਾ ਵਿਗੜ ਗਿਆ ਜੇ, ਬੜਾ ਕੰਮ ਖਰਾਬ ਕਰਦਾ ਜੇ, ਪਰ ਇੱਕ ਕਿਰਪਾ ਕਰੋ ਇਹਨੂੰ ਬਚਾ ਲਓ, ਇਹਦਾ ਜੀਵਨ ਬਰਬਾਦ ਹੋ ਜਾਏਗਾ। ਤੇ ਮਹਾਰਾਜ ਪਹਿਲਾਂ ਤੇ ਸਾਡੇ ਔਗਣ ਦੱਸਦੇ ਆ ਰੱਬ ਦੇ ਸਾਹਮਣੇ, ਫਿਰ ਰੱਬ ਅੱਗੇ ਤਰਲਾ ਲੈਂਦੇ ਆ ਤੇ ਤੇਰਾ ਹੀ ਇਹਨੂੰ ਕੱਢ ਲਾ ਬਚਾ ਲਾ। ਇੱਕ ਬਚਨ ਸੁਖਮਨੀ ਸਾਹਿਬ ਚ ਹੈ, ਰਤਨ ਤਿਆਗ ਕੌਡੀ ਸੰਗ ਰਚੈ, ਸਾਚ ਛੋੜ ਝੂਠ ਸੰਗ ਮਚੈ, ਜੋ ਛੱਡਣਾ ਸੋ ਅਸਤਰ ਕਰ ਮਾਨੈ, ਜੋ ਹੋਵਨ ਸੋ ਦੂਰ ਪਰਾਨੈ, ਛੋੜ ਜਾਏ ਤਿਸ ਕਾ ਸ਼ਰਮ ਕਰੈ, ਸੰਗ ਸਹਾਈ ਤਿਸ ਪਰ ਹਰੈ, ਚੰਦਨ ਲੇਪ ਉਤਾਰੇ ਧੋਏ, ਗਰਤ ਪ੍ਰੀਤ ਭਸਮ ਸੰਗ ਹੋਏ, ਅੰਧ ਕੂਪ ਮੈਂ ਪਤਤ ਬਿਕਰਾਲ, ਨਾਨਕ ਕਾਢ ਲਿਹੋ ਪ੍ਰਭ ਦਿਆਲ। ਆ ਬਚਨ ਹੈ ਮਹਾਰਾਜ ਦਾ। ਪਹਿਲਾਂ ਸਾਰੇ ਔਗਣ ਦੱਸੇ, ਜਿਹੜਾ ਨਹੀਂ ਕਰਨਾ ਸੀ ਉਹ ਵੀ ਕਰ ਰਿਹਾ ਹੈ, ਮਾੜੇ ਪਾਸੇ ਤੁਰਿਆ ਜਾਂਦਾ ਹੈ। ਰੱਬ ਜੀ ਅੰਧ ਕੂਪ ਹਨੇਰੇ ਖੂਹ ਦੇ ਵਿੱਚ, ਪਤਤ ਪਤਤ ਦਾ ਮਤਲਬ ਡਿੱਗਿਆ ਹੈ, ਬਿਕਰਾਲ ਬੜਾ ਹੀ ਡਰਾਉਣਾ ਖੂਹ ਹੈ, ਅੰਧ ਕੂਪ ਮੈਂ ਪਤਤ ਬਿਕਰਾਲ, ਤੇ ਤਰਲਾ ਲੈ ਕੇ ਕਹਿੰਦੇ ਨਾਨਕ ਕਾਢ ਲਿਹੋ ਪ੍ਰਭ ਦਿਆਲ, ਦਇਆ ਦੇ ਘਰ ਇਹਨੂੰ ਕੱਢਣਾ ਵੀ ਤੇ ਤੂੰ। ਆ ਵੀ ਸ਼ਬਦ ਵਿੱਚ ਮਹਾਰਾਜ ਨੇ ਪਹਿਲਾਂ ਉਗਣਾ ਦਾ ਜ਼ਿਕਰ ਕੀਤਾ ਤੇ ਅਖੀਰ ਚ ਮਹਾਰਾਜ ਸੱਚੇ ਪਾਤਸ਼ਾਹ ਇਹ ਰਹਿਮਤ ਕਰ ਰਹੇ ਨੇ। ਭਾਈ ਸਾਹਿਬ ਸੁਣਾਇਓ ਫੇਰ ਜਰਾ।

ਜੀ ਕਹਿੰਦੇ ਮਹਾਰਾਜ ਕਾਰ ਗਹਿ ਲਿਹੋ, ਇਹਦੇ ਕੋਲ ਤਾਕਤ ਨਹੀਂ, ਇਹ ਤੇ ਡਿੱਗ ਗਿਆ ਵਿਕਾਰਾਂ ਦੇ ਵਿੱਚ, ਹੁਣ ਨਹੀਂ ਇਹ ਨਿਕਲ ਸਕਦਾ। ਪਰ ਪਾਤਸ਼ਾਹ ਤੂੰ ਤਰਸ ਕਰਦੇ ਨਾ, ਕਰ ਗਹਿ ਲਿਓ ਬਾਹੋਂ ਫੜ ਕੇ, ਤੇ ਮਹਾਰਾਜ ਤੂੰ ਇਹਨੂੰ ਡੂੰਗੀ ਖੜ੍ਹ ਚੋਂ ਕੱਢ ਸਕਦਾ। ਦਾਸ ਨਾਨਕ ਪ੍ਰਭ ਜੀ ਹੋਏ ਸਹਾਤ, ਜੇ ਤੂੰ ਸਹਾਇਤਾ ਕਰੇ। ਆ ਪੰਜਾਬ ਵੀ ਸਾਡਾ ਨਸ਼ਿਆਂ ਵੱਲ ਜਾ ਰਿਹਾ ਹੈ, ਤੇ ਬਾਕੀ ਸਟੇਟਾਂ, ਪੰਜਾਬ 'ਚ ਤੇ ਹੋਣਾ ਹੀ ਨਹੀਂ ਸੀ ਚਾਹੀਦਾ, ਬਾਕੀਆਂ 'ਚ ਵੀ ਬਹੁਤ ਹੈ, ਪਰ ਪੰਜਾਬ 'ਚ ਤੇ ਇੱਕ ਵੀ ਨਸ਼ਾ ਕਰਦਾ ਮਾੜਾ। ਆਪਾਂ ਪਿੰਡ ਇਲਾਕੇ 'ਚ ਗੁਰੂ ਅੱਗੇ ਅਰਦਾਸ ਕਰਕੇ ਕਿਤੇ ਤਹੱਈਆ ਕਰ ਲਈਏ ਨਾ, ਸੱਚ ਜਾਣਿਓ ਸਾਡੇ ਇਲਾਕੇ 'ਚ ਕੋਈ ਨਸ਼ਾ ਨਹੀਂ ਜੇ ਵੇਚ ਸਕਦਾ। ਸਾਨੂੰ ਹੁਣ ਉੱਠਣਾ ਪੈਣਾ, ਰਲ ਕੇ ਚੱਲਣਾ ਪੈਣਾ, ਇੱਕ ਮਾਲਕ ਅੱਗੇ ਅਰਦਾਸ ਵੀ ਕਰਨੀ ਪੈਣੀ, ਉਹਦਾ ਓਟ ਆਸਰਾ ਲੈ ਕੇ ਚੱਲਾਂਗੇ ਤੇ ਕਾਰਜ ਰਾਸ ਹੋਣਗੇ। ਇੱਕ ਮੈਂ ਬੇਨਤੀ ਸਮਾਪਤੀ ਤੋਂ ਪਹਿਲਾਂ ਤੁਹਾਡੇ ਨਾਲ ਕਰਨੀ ਹੈ। ਗੁਰੂ ਰਾਮਦਾਸ ਦੇ ਘਰ ਬੈਠੇ ਹਾਂ, ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਅੰਮ੍ਰਿਤ ਸਰੋਵਰ ਮੁਕੰਮਲ ਕੀਤਾ, ਹਰਿਮੰਦਰ ਸਾਹਿਬ ਦੀ ਉਸਾਰੀ ਕੀਤੀ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ, ਸੱਚ ਦਾ ਚਾਨਣ ਜਦੋਂ ਵਰਤਿਆ ਦੁਨੀਆਂ ਅੰਦਰ ਨਾ ਸਾਧ ਸੰਗਤ, ਤੇ ਜਦੋਂ ਦੀਵਾ ਬਲਦਾ ਹੈ ਨਾ ਕਿਸੇ ਥਾਂ ਤੇ ਦੀਵਾ, ਤੇ ਉਹਦੀ ਰੋਸ਼ਨੀ ਨੂੰ, ਇਹ ਉਹਨਾਂ ਲੋਕਾਂ ਨੂੰ ਡਰ ਪੈਦਾ ਹੋ ਜਾਂਦਾ ਹੈ ਜਿਹੜੇ ਚੋਰ ਡਾਕੂ ਲੁਟੇਰੇ ਹੋਣ। ਸੱਚ ਦਾ ਗੁਰਬਾਣੀ ਦਾ ਚਾਨਣ ਜਦੋਂ ਹਕੂਮਤ ਨੂੰ ਡਰਾਉਣ ਲੱਗਾ, ਉਹਨਾਂ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕੀਤਾ। ਪਰ ਮਹਾਰਾਜ ਨੇ ਕਿਹਾ ਤੁਸੀਂ ਇਹ ਚਾਨਣ ਤੇ ਬੁਝਾਉਣਾ ਚਾਹੁੰਦੇ ਹੋ, ਪਰ ਹੁਣ ਮੀਰੀ ਤੇ ਪੀਰੀ ਦਾ ਮਾਲਕ ਜਦੋਂ ਆਏਗਾ, ਉਹਦੀ ਤਲਵਾਰ ਦੇ ਅੱਗੇ ਤੁਹਾਡਾ ਜ਼ੋਰ ਨਹੀਂ ਜੇ ਚੱਲਣਾ। ਮਹਾਰਾਜ ਮੀਰੀ ਪੀਰੀ ਦੇ ਮਾਲਕ ਬਣ ਕੇ ਤਖ਼ਤ ਤੇ ਬੈਠੇ, ਤੇ ਦੁਨੀਆਂ 'ਚ ਇੱਕੋ ਇੱਕ ਸਿੱਖ ਕੌਮ ਕੋਲ ਇਹਦੇ ਨਾਲ ਦਾ ਫਲਸਫਾ ਹੈ। ਆਪਾਂ ਜਦੋਂ ਅਕਾਲ ਤਖ਼ਤ ਸਾਹਿਬ ਜਾਈਏ, ਦੋ ਨਿਸ਼ਾਨ ਸਾਹਿਬਾਂ ਦੇ ਦਰਸ਼ਨ ਹੁੰਦੇ, ਕਈ ਜਣੇ ਪੁੱਛਦੇ ਆ ਜਦੋਂ ਦਰਸ਼ਨ ਕਰੀਏ ਇਹ ਦੋਵਾਂ ਨਿਸ਼ਾਨ ਸਾਹਿਬਾਂ ਦੀ ਉਚਾਈ ਇੱਕੋ ਜਿਹੀ ਹੈ, ਤੇ ਉਹਨੂੰ ਦੱਸੀਦਾ ਭਾਈ ਹੈ ਇਕੱਠੇ ਨੇ ਪਰ ਉਚਾਈ ਇੱਕੋ ਜਿਹੀ ਨਹੀਂ। ਦਰਬਾਰ ਸਾਹਿਬ ਵਾਲੇ ਪਾਸੇ ਦਾ ਉੱਚਾ ਜੇ, ਅਕਾਲ ਤਖ਼ਤ ਸਾਹਿਬ ਵਾਲੇ ਦਾ ਨੀਵਾਂ ਹੈ। ਕਿਉਂ? ਇੱਕ ਪ੍ਰਤੀਕ ਹੈ ਧਰਮ ਦਾ, ਇੱਕ ਪ੍ਰਤੀਕ ਹੈ ਰਾਜਨੀਤੀ ਦਾ, ਮਿਲੇ ਦੋਵੇਂ ਨੇ, ਪਰ ਧਰਮ ਦਾ ਨਿਸ਼ਾਨ ਉੱਚਾ, ਰਾਜਨੀਤੀ ਦਾ ਨੀਵਾਂ। ਮਹਾਰਾਜ ਗੁਰੂ ਨਾਨਕ ਸਾਹਿਬ ਨੇ ਰਾਜ ਤੇ ਯੋਗ ਦੀ ਗੱਲ ਕੀਤੀ, ਵੇਖਿਆ ਇੱਕ ਪਾਸੇ ਬਾਬਰ ਮੀਰ ਚੜ੍ਹ ਕੇ ਆਉਂਦਾ ਹੈ, ਉਹ ਮੀਰ ਹੈ ਬਾਦਸ਼ਾਹ ਹੈ, ਤੇ ਇੱਥੋਂ ਦੇ ਪੀਰ ਫਕੀਰ ਮੰਤਰਾਂ ਜੰਤਰਾਂ ਰਾਹੀਂ ਰੋਕਣਾ ਚਾਹੁੰਦੇ ਆ। ਪਰ ਕਈ ਪੀਰ ਕੋਟੀ ਹੂੰ ਪੀਰ ਵਰਜ ਰਹਾਏ, ਬੜਿਆਂ ਪੀਰਾਂ ਨੇ ਜਿਹੜੇ ਇੱਥੋਂ ਦੇ ਰਾਜਿਆਂ ਨੇ ਰੋਕੇ, ਮੰਤਰ ਜੰਤਰ ਪੜ੍ਹੇ, ਅੰਨਾ ਨਾ ਹੋਇਆ ਬਾਬਰ। ਮੀਰ ਨੇ ਪੀਰ ਵੀ ਕੁੱਟੇ ਤੇ ਇੱਥੋਂ ਦੇ ਲੋਕ ਵੀ ਤਬਾਹ ਕੀਤੇ। ਮਹਾਰਾਜ ਵੇਖਦੇ ਸੀ ਬੰਦਾ ਪੀਰ ਭਗਤੀ ਕਰਨ ਵਾਲਾ ਜਿਹੜਾ ਚੌਂਕੜਾ ਮਾਰ ਕੇ ਭਗਤੀ ਕਰਦਾ ਹੈ, ਐਸਾ ਨਾ ਹੋਵੇ ਤੇਰੀ ਭਗਤੀ ਕਰਦਿਆਂ ਕੋਈ ਜ਼ਾਲਮ ਆਵੇ ਤੇਰੀ ਧੌਣੀ ਲਾ ਕੇ ਲੈ ਜਾਏ। ਜਿਹੜਾ ਮੀਰ ਹੁੰਦਾ ਸੀ ਮਨ ਅਸ਼ਾਂਤ ਹੁੰਦਾ ਸੀ, ਉਹ ਪੀਰ ਕੋਲ ਜਾਂਦਾ ਸੀ, ਧਰਮ ਕੋਲ ਜਾਂਦਾ ਸੀ। ਧਰਮੀ ਬੰਦੇ ਨੂੰ ਖਤਰਾ ਹੁੰਦਾ ਸੀ, ਉਹ ਰਾਜੇ ਕੋਲ ਜਾਂਦਾ। ਦੋਵੇਂ ਅਲੱਗ ਅਲੱਗ ਅਧੂਰੇ ਸੀ। ਛੇਵੇਂ ਪਾਤਸ਼ਾਹ ਨੇ ਇੱਕ ਤਰਸ ਕੀਤਾ, ਦੋਵੇਂ ਇਕੱਠੇ ਹੋਣੇ ਚਾਹੀਦੇ ਆ, ਮੀਰੀ ਤੇ ਪੀਰੀ ਸੁਮੇਲ ਕੀਤਾ, ਪਰ ਨਾਲ ਦੱਸਿਆ ਕਿ ਧਰਮ ਉੱਚਾ ਹੈ, ਰਾਜਨੀਤੀ ਨੀਵੀਂ ਹੈ। ਮੀਰੀ ਤੇ ਪੀਰੀ ਦਾ ਸੁਮੇਲ ਕਰਦਿਆਂ ਦੱਸਿਆ ਜਿਵੇਂ ਸਰੀਰ ਤੇ ਆਤਮਾ ਨੂੰ ਵੱਖਰਾ ਨਹੀਂ ਨਾ ਕੀਤਾ ਜਾ ਸਕਦਾ। ਸਰੀਰ ਦੀਆਂ ਲੋੜਾਂ ਨੇ ਰੋਟੀ ਕੱਪੜਾ ਮਕਾਨ, ਸਰੀਰ ਦੀਆਂ ਲੋੜਾਂ ਪੂਰੀਆਂ ਕਰਨਾ ਰਾਜੇ ਦਾ ਕੰਮ ਹੈ, ਰਾਜਨੀਤੀ ਦਾ ਕੰਮ ਹੈ। ਅੱਜ ਕਈ ਲੋਕ ਧਾਰਮਿਕ ਸੰਸਥਾਵਾਂ ਨੂੰ ਕਹਿੰਦੇ ਪਰ ਇਹ ਰਾਜੇ ਦਾ ਕੰਮ ਸੀ, ਪਰ ਆਤਮਿਕ ਲੋੜਾਂ ਪੂਰੀਆਂ ਕਰਨਾ ਇਹ ਧਰਮ ਦਾ ਕੰਮ, ਧਰਮ ਆਤਮਾ। ਜਿਹੜੇ ਸਰੀਰ ਵਿੱਚੋਂ ਆਤਮਾ ਨਿਕਲ ਜਾਏ ਸੰਗਤ ਜੀ, ਕਦੀ ਉਹ ਸਰੀਰ ਨੂੰ ਆਪਾਂ ਘਰ ਰੱਖਣ ਲਈ ਤਿਆਰ ਨਹੀਂ ਹੁੰਦੇ। ਸਰੀਰ 'ਚੋਂ ਜੇ ਆਤਮਾ ਨਿਕਲ ਜੇ, ਲੋਕ ਨਫ਼ਰਤ ਕਰਦੇ, ਸਰੀਰ 'ਚੋਂ ਬੋ ਆਉਣ ਲੱਗ

ਜਿਹੜੀ ਰਾਜਨੀਤੀ ਚੋਂ ਧਰਮ ਉੱਡ ਜਾਏ, ਧਰਮ ਖੰਭ ਲਾ ਕੇ ਉੱਡ ਜਾਏ, ਉਹ ਰਾਜਨੀਤੀ ਵੀ ਮੁਰਦਾ ਹੈ। ਲੋਕ ਨਫ਼ਰਤ ਕਰਦੇ ਨੇ ਉਸ ਰਾਜਨੀਤੀ ਨਾਲ ਜਿਹਦੇ ਵਿੱਚ ਧਰਮ ਨਾ ਹੋਵੇ। ਮਹਾਰਾਜ ਨੇ ਪਹਿਲਾਂ ਪੰਜ ਜਾਮਿਆਂ 'ਚ ਧਰਮੀ ਬਣਾਇਆ, ਸੰਤ ਬਣਾਇਆ ਅਤੇ ਸੰਤ ਨੂੰ ਸਿਪਾਹੀ ਬਣਾਇਆ, ਸੰਤ ਸਿਪਾਹੀ ਦਾ ਸੁਮੇਲ ਕੀਤਾ, ਭਗਤ ਨੂੰ ਸ਼ਕਤੀ ਦਿੱਤੀ, ਭਗਤੀ ਸ਼ਕਤੀ ਦਾ ਸੁਮੇਲ ਕੀਤਾ, ਅਤੇ ਸਿੱਖ ਨੂੰ ਕਿਹਾ ਪਹਿਲਾਂ ਤੂੰ ਧਰਮੀ ਬਣ ਅਤੇ ਫਿਰ ਰਾਜਨੀਤੀ ਵੀ ਆਪਣੇ ਹੱਥ 'ਚ, ਧਰਮੀ ਬੰਦੇ ਰਾਜਨੀਤੀ ਨੂੰ ਆਪਣੇ ਅੰਦਰ ਕਰਨ, ਇਹ ਬੇਨਤੀ ਧਿਆਨ ਨਾਲ। ਦੂਜੀ ਗੱਲ, ਕਈ ਲੋਕ ਕਹਿੰਦੇ ਧਰਮੀ ਬੰਦੇ ਦਾ ਲੈਣਾ ਦੇਣਾ ਕੋਈ ਨਹੀਂ ਰਾਜਨੀਤੀ ਨਾਲ। ਜਦੋਂ ਇੱਦਾਂ ਕਹਿੰਦੇ ਆ ਨਾ ਆਪਾਂ ਧਰਮੀ ਕਿ ਗੁਰੂ ਘਰ 'ਚ ਰਾਜਨੀਤੀ ਦੀ ਗੱਲ ਨਹੀਂ, ਅਤੇ ਜਦੋਂ ਧਰਮੀ ਬੰਦੇ ਚੁੱਪ ਕਰਕੇ ਬੈਠ ਗਏ, ਮਹਾਰਾਜ ਨੇ ਕਿਹਾ ਸਿੱਧ ਛੱਪ ਬੈਠੇ ਪਰਬਤੀ ਕੌਣ ਜਗਤ ਕੋ ਪਾਰ ਉਤਾਰਾ, ਅਤੇ ਉੱਥੇ ਫਿਰ ਮਹਾਰਾਜ ਕਹਿੰਦੇ ਤੁਹਾਨੂੰ ਪਤਾ ਸੀ ਪਰ ਤੁਸੀਂ ਲੁਕ ਗਏ, ਅਤੇ ਜਦੋਂ ਧਰਮੀ ਬੰਦੇ ਕਹਿਣ ਸਾਡਾ ਲੈਣਾ ਦੇਣਾ ਕੋਈ ਨਹੀਂ, ਫਿਰ ਚੋਰ ਡਾਕੂ ਲੁਟੇਰੇ ਸ਼ਰਾਬੀ ਕਬਾਬੀ ਨਸ਼ਈ ਅਤੇ ਵਿਕਾਰੀ ਬੰਦੇ ਆ ਕੇ ਹਾਕਮ ਬਣ ਕੇ ਫਿਰ ਜ਼ੁਲਮ ਕਰਦੇ ਹੈ। ਇਸ ਕਰਕੇ ਧਰਮੀ ਬੰਦਿਆਂ ਦਾ ਫਰਜ਼ ਬਣਦਾ ਹੈ ਰਾਜ ਭਾਗ ਦੇ ਵਕਤ ਸੁਧਾਰ ਲਾਉਣ ਦਾ। ਸਿੱਖ ਪੰਥ ਦੀ ਸੁਪਰੀਮ ਅਥਾਰਟੀ ਸ਼੍ਰੀ ਅਕਾਲ ਤਖਤ ਸਾਹਿਬ, ਜਿੱਥੋਂ ਹਮੇਸ਼ਾ ਹੀ ਮਨੁੱਖਤਾ ਨੂੰ ਅਗਵਾਈ ਮਿਲਦੀ ਰਹੀ, ਇੱਥੋਂ ਮਾਰਗਦਰਸ਼ਨ ਵੀ ਮਿਲਿਆ। ਅਤੇ ਮੀਰੀ ਪੀਰੀ ਦਿਵਸ ਜਦੋਂ ਐਤਕੀ ਮਨਾਇਆ, ਸਿੱਖ ਪੰਥ ਦੀ ਅਜੀਮ ਸ਼ਖਸੀਅਤ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਗੜਗਾਜੂਣਾ ਪੰਜਾਬ ਦੀ ਧਰਤੀ 'ਤੇ ਹਰ ਬੱਚੇ ਬੱਚੇ ਨੂੰ ਮੀਰੀ ਅਤੇ ਪੀਰੀ ਦਾ ਅਸਲ ਪੈਗਾਮ ਦੱਸਣ ਵਾਸਤੇ ਧਰਮੀ ਬੰਦਿਆਂ ਨੂੰ ਕਿ ਤੁਸੀਂ ਵੀ ਆਓ ਅੱਗੇ, ਇਹ ਧਰਮ ਅਤੇ ਰਾਜਨੀਤੀ ਦਾ ਮੇਲ ਸਮਝੋ ਅਤੇ ਅੱਗੇ ਗੁਰੂ ਨਾਨਕ ਦੇ ਸੁਪਨੇ ਅਨੁਸਾਰ ਬੇਗਮਪੁਰਾ ਸ਼ਹਿਰ ਕਾ ਨਾਉਂ ਨੂੰ ਸਾਕਾਰ ਕਰ ਸਕੀਏ। ਇਸ ਵਾਸਤੇ ਇੱਕ ਮੁਹਿੰਮ ਆਰੰਭ ਕੀਤੀ ਮੀਰੀ ਪੀਰੀ ਖਾਲਸਾ ਮਾਰਗ। ਪਹਿਲੇ ਪੜਾਅ 'ਚ ਤਖ਼ਤ ਸ਼੍ਰੀ ਦਮਦਮਾ ਸਾਹਿਬ ਗਏ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ, ਦੂਜੇ ਪੜਾਅ 'ਚ ਤਖ਼ਤ ਸ਼੍ਰੀ ਦਮਦਮਾ ਸਾਹਿਬ ਤੋਂ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਪਹੁੰਚੇ। ਅਤੇ ਕੱਲ੍ਹ ਸੰਗਤ ਜੀ 17 ਤਰੀਕ ਹੈ, ਅੱਸੂ ਦਾ ਮਹੀਨਾ ਵੀ ਆਰੰਭ ਹੋਣਾ, ਅਤੇ ਕੱਲ੍ਹ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਤੋਂ ਸਿੱਖ ਪੰਥ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਅਤੇ ਗੁਰੂ ਗ੍ਰੰਥ ਸਾਹਿਬ ਦੀ ਰਹਿਨੁਮਾਈ ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਆਦੇਸ਼ਾਂ ਅਨੁਸਾਰ ਉਹ ਤੀਜੇ ਪੜਾਅ ਦੇ ਵਿੱਚ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਤੋਂ ਮੀਰੀ ਪੀਰੀ ਖਾਲਸਾ ਮਾਰਚ ਆਰੰਭ ਕਰ ਰਿਹਾ, ਜੋ ਉੱਥੋਂ ਚੱਲ ਕੇ ਸਾਧ ਸੰਗਤ ਗੁਰਦੁਆਰਾ ਚਰਨ ਕਮਲ ਸਾਹਿਬ ਪਾਤਸ਼ਾਹੀ ਛੇਵੀਂ ਜਿੰਦੋਵਾਲ ਬੰਗਾ, ਉਸ ਤੋਂ ਬਾਅਦ ਅਗਲਾ ਪੜਾਅ ਗੁਰਦੁਆਰਾ ਸੁਖਚੈਨਿਆਣਾ ਸਾਹਿਬ ਫਗਵਾੜਾ, ਇਸੇ ਤਰ੍ਹਾਂ ਕਰਤਾਰਪੁਰ, ਫਿਰ ਉੜ ਮੁੜ ਟਾਂਡਾ, ਧਾਰੀਵਾਲ, ਉੱਠੀਆਂ ਬਟਾਲੇ ਦੀ ਧਰਤੀ, ਬਾਬਾ ਬਕਾਲਾ ਸਾਹਿਬ, ਜਨਮ ਸਥਾਨ ਕੱਥੂ ਨੰਗਲ ਹੁੰਦਿਆਂ ਹੋਇਆਂ 26 ਸਤੰਬਰ ਨੂੰ ਫਿਰ ਸ਼੍ਰੀ ਅਕਾਲ ਤਖ਼ਤ ਸਾਹਿਬ ਆਏਗਾ। ਅਤੇ ਆਪਾਂ ਛੇਵੇਂ ਪਾਤਸ਼ਾਹ ਦਾ ਜਿੰਨਾ ਸਤਿਕਾਰ ਕਰ ਰਹੇ ਹਾਂ ਨਾ, ਇਹ ਮੀਰੀ ਪੀਰੀ ਦੇ ਸੰਕਲਪ ਨੂੰ ਸਮਝੀਏ, ਸਤਿਕਾਰ ਕਰੀਏ, ਅਤੇ ਇਸ ਮੀਰੀ ਪੀਰੀ ਖਾਲਸਾ ਮਾਰਚ ਜਿਹੜੇ ਵੀ ਇਲਾਕੇ 'ਚੋਂ ਲੰਘ ਰਿਹਾ ਹੈ ਆਪੋ ਆਪਣੀ ਹਾਜ਼ਰੀ ਲਵਾ ਕੇ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣੀਏ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ ਭੁੱਲ ਚੁੱਕ ਦੀ ਖਿਮਾ, ਸਾਰੀ ਸੰਗਤ ਦਾ ਧੰਨਵਾਦ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਤੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੇ ਅਤੇ ਸਿੰਘ ਸਾਹਿਬ ਮੁੱਖ ਗ੍ਰੰਥੀ ਸ਼੍ਰੀ ਦਰਬਾਰ ਸਾਹਿਬ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਸਮੁੱਚੇ ਪ੍ਰਬੰਧ ਦਾ ਧੰਨਵਾਦ, ਗੁਰੂ ਗ੍ਰੰਥ ਸਾਹਿਬ ਦਾ ਸ਼ੁਕਰਾਨਾ। ਅਖੀਰਲੀਆਂ ਪੰਕਤੀਆਂ ਪੜ੍ਹ, ਫਤਿਹ ਨਾਲ ਸਾਂਝ ਪਾਈਏ ਜੀ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11, 2316 27 ਐਵਨਿਊ, ਨਾਰਥ ਈਸਟ, ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East, Calgary, near Stampede Ground।

ਗੁਰੂ ਗ੍ਰੰਥ ਸਾਹਿਬ ਜੀ ਸਰਬ ਸਾਂਝੀ ਬਾਲਤਾ ਤੇ ਪਿਆਰ ਦਾ ਸੁਨੇਹਾ ਦਿੰਦੇ ਨੇ। ਕਿਸੇ ਵਿਦਵਾਨ ਦਾ ਕਥਨ ਹੈ, ਜਿਨਕੇ ਦਿਨ ਮਨਾਤੇ ਹੋ ਉਨਕੀ ਬਾਤ ਵੀ ਮਾਨੋ। ਸਤਿਗੁਰਾਂ ਬੜੀ ਪਿਆਰੀ ਬਾਤ ਦੱਸੀ ਹੈ, ਸਭੇ ਸਾਂਝੀ ਵਾਲ ਸਦਾਇਨ ਤੂੰ ਕਿਸੇ ਨਾ ਦਿਸੇ ਵਹਰਾ ਜੀਉ। ਸਾਰੀ ਮਨੁੱਖਤਾ ਅਸੀਂ ਇੱਕ ਪਰਿਵਾਰ ਹਾਂ, ਕੀ ਅਸੀਂ ਕਿਸੇ ਪ੍ਰਤੀ ਮਨ ਵਿੱਚ ਈਰਖਾ ਦੁਐਸ਼ ਦੁਸ਼ਮਣੀ ਤੇ ਨਹੀਂ ਰੱਖੀ ਬੈਠੇ। ਜੇ ਅਸੀਂ ਕਿਸੇ ਦੀ ਚੜ੍ਹਦੀ ਕਲਾ ਦੇਖ ਕੇ, ਕਿਸੇ ਦੀਆਂ ਚੰਗਿਆਈਆਂ ਦੇਖ ਕੇ, ਕਿਸੇ ਨੂੰ ਸੁਖੀ ਦੇਖ ਕੇ ਮਨ ਵਿੱਚ ਸਾੜਾ ਰੱਖਦੇ ਹਾਂ ਤੇ ਅਜੇ ਅਸੀਂ ਗੁਰੂ ਨੂੰ ਨਹੀਂ ਮੰਨਿਆ। ਅੱਜ ਅਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 300 ਸਾਲਾ ਗੁਰਤਾ ਗੱਦੀ ਪਾਵਨ ਪੁਰਬ ਮਨਾ ਰਹੇ ਹਾਂ। ਹਿਰਦੇ ਝਾਤ ਮਾਰੀਏ ਕਿ ਅਸੀਂ ਉਸ ਮੁੱਢਲੇ ਸਿਧਾਂਤਾਂ ਦੇ ਨਾਲ ਜੁੜੇ ਹੋਏ ਹਾਂ, ਜਿਹੜੀ ਪਿਆਰ ਤੇ ਨਿਮਰਤਾ ਸ਼ਰਧਾ ਦੀ ਗੁੜਤੀ ਬਾਬੇ ਨਾਨਕ ਨੇ ਕੁੱਟ ਕੁੱਟ ਕੇ ਸਾਡੀ ਝੋਲੀ ਪਾਈ ਸੀ ਕਿ ਅਸੀਂ ਉਹ ਝੋਲੀ ਸਾਂਭੀ ਹੋਈ। ਉਹ ਮੇਰੇ ਬਾਬਾ ਨਾਨਕ ਗਰੀਬਾਂ ਤੇ ਕੋੜੀਆਂ ਤੇ ਦੁਖਿਆਰਿਆਂ ਦੇ ਵੀ ਜਾ ਕੇ ਦਰਵਾਜ਼ੇ ਖੜਕਾਉਂਦੇ ਸਨ ਕਿ ਉਹ ਪਿਆਰ ਅਸੀਂ ਆਪਣੇ ਹਿਰਦੇ ਵਿੱਚ ਸੰਭਾਲਿਆ ਹੋਇਆ ਹੈ। ਸਭ ਕੁਝ ਸੁਣ ਕੇ ਜੇ ਹਿਰਦੇ ਝਾਤ ਮਾਰਾਂਗੇ, ਇੰਜ ਲੱਗਦਾ ਏ ਜਿਵੇਂ ਅਸੀਂ ਮੁੱਢਲੇ ਸਿਧਾਂਤਾਂ ਤੋਂ ਬਹੁਤ ਦੂਰ ਚਲੇ ਗਏ ਹਾਂ। ਅੱਜ 300 ਸਾਲਾਂ ਮਨਾ ਰਹੇ ਹਾਂ। ਪਿਆਰਿਓ, ਕੋਈ ਨਾ ਕੋਈ ਗੁਰੂ ਦੀ ਗੱਲ ਮਨ ਕੋਲੋਂ ਮਨਾ ਲਈਏ। ਫਰੈਂਕਫਿਨ ਕੰਪਨੀ ਵੱਲੋਂ ਆਪ ਸਿੱਖ ਸੰਗਤਾਂ ਨੂੰ ਇੱਕ ਪਿਆਰਾ ਜਿਹਾ ਸੰਦੇਸ਼, 300 ਸਾਲ ਗੁਰੂ ਦੇ ਨਾਲ, ਸਤਿਗੁਰਾਂ ਦੀ ਪਾਵਨ ਬਾਣੀ ਦੀ ਇਹ ਪਿਆਰੀ ਜੀ ਕੈਸਟ ਮੇਰੇ ਵੀਰ ਜੁਆਏ ਅਤਲ ਜੀ ਦੇ ਮਿਊਜ਼ਿਕ ਨਾਲ ਸਵਾਰ ਕੇ, ਸ਼ਿੰਗਾਰ ਕੇ ਤੇ ਸਤਿਗੁਰਾਂ ਦੇ ਪਾਵਨ ਪੁਰਬ ਨੂੰ ਸਮਰਪਿਤ ਆਪ ਸੰਗਤਾਂ ਨੂੰ ਭੇਟ ਕਰ ਰਹੇ ਹਾਂ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵਨਿਊ ਸਾਊਥ ਵੈਸਟ, ਕੈਲਗਰੀ।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਿਨੇਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਕਸਟਮ ਕਿਚਨ, ਬਾਰਸ, ਵਾਸ਼ਰੂਮ ਵੈਨਿਟੀ, ਕਲਾਜ਼ਟ ਅਤੇ ਕਮਰਸ਼ੀਅਲ ਮਿਲ ਵਰਕ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪਾਲ ਸੇਖੋ ਜੀ ਨੂੰ 403-809-5000 ਜਾਂ ਫਿਰ 403-701-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਿਨੇਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11, 2316, 27 ਐਵਨਿਊ, ਨਾਰਥ ਈਸਟ, ਕੈਲਗਰੀ।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਨੇਡੀਅਨ ਸਕ੍ਰਿਊ ਪਾਇਲਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਮ ਐਕਸਟੈਂਸ਼ਨ, ਪੈਟੀਓ ਡੈਕ, ਪ੍ਰੀਕਾਸਟ ਕੰਕਰੀਟ ਸਟੈਪ ਅਤੇ ਕਿਸੇ ਵੀ ਤਰ੍ਹਾਂ ਦੀ ਸੌਫਟ ਗਰਾਊਂਡ ਜਿਵੇਂ ਗਰਾਜ ਫਲੋਰ ਦੇ ਸਟਰੋਂਗ ਅਤੇ ਸਿਕਿਓਰ ਬੇਸ ਲਈ ਸਕ੍ਰਿਊ ਪਾਇਲਸ ਇੰਸਟਾਲ ਕਰਾਉਣ ਲਈ ਜਸਕਰਨ ਬਰਾੜ ਨੂੰ ਕਾਲ ਕਰੋ 403-439-7700 403-439-7700। प्रोग्राम दा ए हिस्सा तुहाडे तक फेयर डील फर्नीचर दे सहयोग नाल पहुंचाया जा रहा है। किसे भी तरह दे मॉडर्न, ट्रेडिशनल, कस्टमाइज्ड फर्नीचर दी जानकारी ले पिछले 33 सालां तों कैलगरी विच सेवावां दे रहे फेयर डील फर्नीचर नूं कॉल करो 403-250-5646 403-250-5646। इना दा पता है 2023 34th Street, Northeast, Calgary।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ABM ਕਾਲਜ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ABM ਕਾਲਜ ਵਿੱਚ ਕਿਸੇ ਵੀ ਤਰ੍ਹਾਂ ਦੇ ਹੈਲਥ ਪ੍ਰੋਗਰਾਮਸ, ਬਿਜ਼ਨਸ ਜਾਂ IT ਪ੍ਰੋਗਰਾਮਸ ਦੀ ਜਾਣਕਾਰੀ ਲੈਣ ਲਈ ਕਾਲ ਕਰੋ 403-719-4300 403-719-4300। ਹੋਰ ਜਾਣਕਾਰੀ ਲਈ ਸਾਡੀ ਵੈਬਸਾਈਟ abmcollege.com ਤੇ ਵਿਜ਼ਿਟ ਕਰੋ।

ਪਹਿਲਾ ਸੋਹਣਾ ਵੱਡਾ ਆਖੇ ਸਭ ਕੋਏ, ਕੇਵਡ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੇ ਤੇਰੇ ਰਹੇ ਸਮਾਏ, ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਏ ਨਾ ਜਾਣੈ ਤੇਰਾ ਕੀਤਾ ਕੇਵਡ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਾਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ, ਤੁਧ ਵਿਣ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾਹੀਂ ਠਾਕ ਰਹਾਈਆ, ਆਖਣ ਵਾਲਾ ਕਿਆ ਵੇਚਾਰਾ, ਸਿਫਤੀ ਭਰੇ ਤੇਰੇ ਭੰਡਾਰਾ, ਜਿਸ ਤੂੰ ਦੇਹ ਤਿਸੈ ਕਿਆ ਚਾਰਾ। ਨਾਨਕ ਸੱਚ ਸਵਾਰਨ ਹਾਰਾ, ਆਸਾ ਮਹੱਲਾ ਪਹਿਲਾ, ਆਖਾਂ ਜੀਵਾਂ ਵਿਸਰੈ ਮਰ ਜਾਉ, ਆਖਣ ਔਖਾ ਸਾਚਾ ਨਾਉ, ਸਾਚੇ ਨਾਮ ਕੀ ਲਾਗੈ ਭੂਖ, ਉਤ ਭੁੱਖੈ ਖਾਏ ਚਲੀ ਹੈ ਦੁੱਖ, ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਏ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ, ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ, ਨਾ ਉਹ ਮਰੈ ਨਾ ਹੋਵੇ ਸੋਗ, ਦੇਂਦਾ ਰਹੈ ਨਾ ਚੁੱਕੈ ਭੋਗ, ਗੁਣ ਇਹੋ ਹੋਰ ਨਾਹੀ ਕੋਏ, ਨਾ ਕੋਹੋਆ ਨਾ ਕੋਹੋਏ, ਜੇ ਵਡਿਆਪ ਤੇ ਵਡ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ, ਖਸਮ ਵਿਸਾਰਹਿ ਤੇ ਕਮਜਾਤ, ਨਾਨਕ ਨਾਵੈ ਬਾਜ ਸਨਾਤ, ਰਾਗ ਗੂਜਰੀ ਮਹੱਲਾ ਚੌਥਾ, ਹਰ ਕੇ ਜਾਨ ਸਤਿਗੁਰ ਸਤ ਪੁਰਖਾ, ਬਿਨੋ ਕਰੋ ਗੁਰਪਾਸ, ਹਮ ਕੀਰੇ ਕਿਰਮ ਸਤਿਗੁਰ ਸਰਨਾਈ, ਕਰ ਦਇਆ ਨਾਮ ਪ੍ਰਗਾਸ, ਮੇਰੇ ਮੀਤ ਗੁਰਦੇਵ ਮੋਕਾਉ ਰਾਮ ਨਾਮ ਪ੍ਰਗਾਸ, ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ, ਹਰ ਕੀਰਤ ਹਮਰੀ ਰਹਿਰਾਸ ਰਹਾਉ। ਹਰ ਜਨ ਕੇ ਵੱਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ, ਮਿਲ ਸੰਗਤ ਗੁਣ ਪ੍ਰਗਾਸ, ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ, ਤੇ ਭਾਗਹੀਣ ਜਮ ਪਾਸ, ਜੋ ਸਤਿਗੁਰ ਸਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ, ਜਿਨ ਹਰ ਜਾਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ, ਧਨ ਧਨ ਸਤ ਸੰਗਤ ਜੇਤ ਹਰ ਰਸ ਪਾਇਆ, ਮੇਲ ਜਾਨ ਨਾਨਕ ਨਾਮ ਪ੍ਰਗਾਸ, ਰਾਗ ਗੂਜਰੀ ਮਹੱਲਾ ਪੰਜਵਾ, ਕਾਹੇ ਰੇ ਮਾਨ ਚਿਤ ਵਹਿ ਉਦਮ, ਜਾ ਆਹਰ ਹਰ ਜੀਉ ਪਰਿਆ, ਸੈਲ ਪੱਥਰ ਮਹਿ ਜੰਤ ਉਪਾਏ, ਤਾਕਾ ਰਿਜਕ ਆਗੈ ਕਰ ਧਰਿਆ, ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਾਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾਉ। ਜਨਨ ਪਿਤਾ ਲੋਕ ਸੋਤ ਬਨਿਤਾ, ਕੋਏ ਨਾ ਕਿਸ ਕੀ ਧਰਿਆ,
सिर सिर रिजक संबाहे ठाकुर काहे मान पाओ करिया उडे उडे आवै सै कोसा तिस पाछे बचरे छरिया तिन कवन खलावै कवन चुगावै मन मह सिमरन करिया सब निदान दास अष्ट सिद्धान ठाकुर कर ताल धरिया जन नानक बल बल सद बल जाइया तेरा अंत न पारा वरिया सब निदान दास अष्ट सिद्धान ठाकुर कर ताल धरिया जन नानक बल बल सद बल जाइया तेरा अंत न पारा वरिया राग आसा महला चौथा सो पुरख एक ओंकार सतगुर प्रसाद सो पुरख निरंजन हर पुरख निरंजन हर अगमा अगम अपारा सब ते आवह सब ते आवह तुद जी हर सच्चे सिरजन हारा सब जी तुम्हारे जी तू जिया का दा तारा हर ते आवह संत हो जी सब दुख विसारण हारा हर आपे ठाकुर हर आपे सेवक जी क्या नानक जंत विचारा तू घाट घाट अंतर सर्ब निरंतर जी हर एको पुरख समाना एक दाते एक पेखारी जी सब तेरे चोज विडाना तू आपे दाता आपे भुगता जी हाँ तुद बिन अवर ना जाना तू पार ब्रह्म बेअंत बेअंत जी तेरे क्या गुण आख वखाणा जो सेवह जो सेवह तुद जी जन नानक तिन कुरबाणा हर ते आवह हर ते आवह तुद जी से जन जुग मह सुखवासी से मुक्त भए जिन हर ते आया जी तिन तूटी जम की फासी जिन निरभउ जिन हर निरभउ ते आया जी तिन का भउ सब गवासी जिन सेवया जिन सेवया मेरा हर जी ते हर हर रूप समासी से तन जिन हर ते आया जी जन नानक तिन बल जासी तेरी भगत भंडार जी भरे बेअंत बेअंता तेरे भगत सलाहन तुद जी हर अनेक अनेक अनंता तेरी अनेक करहे हर पूजा जी तप तप है जप हे बेअंता तेरे अनेक पढ़ है बहु सिमृत शास्त जी कर क्रिया खट कर्म करंता से भगत भले जन नानक जी जो भाव है मेरे हर भगवंता तू आदि पुरख अपरंपर करता जी तुद जे वडे अवर ना कोई तू जोग जोग एको सदा सदा तू एको जी तू निहचल करता सोई तुद आपे भाव सोई वरता जी तू आपे करह सोई तुद आपे सृष्ट सब उपाई जी तुद आपे सिरज सब गोई जन नानक गुण गावै करते के जी जो सब सैका जान ओई आसा महला चौथा तू करता सचियार मैडा साई जो तव भावै सोई थीसी जो तू देह सोई हाँ पाई रहाओ
ਸਭ ਤੇਰੀ ਤੂੰ ਸਭਨੀ ਤੇ ਆਇਆ ਜਿਸਨੋ ਕਿਰਪਾ ਕਰਹੇ ਤਿੰਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰੀਆਓ ਸਭ ਤੁਝ ਹੀ ਮਾਹ ਤੁਝ ਬਿਨ ਦੂਜਾ ਕੋਈ ਨਾਹ ਜੀ ਅਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਾਣਾ ਇਹ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨ ਕੋਏ ਤੂੰ ਕਰ ਕਰ ਵੇਖੈ ਜਾਣ ਹੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰ ਵਰੜਾ ਭਈਲੇ ਨਿਵਾਸਾ ਪਾਣੀ ਪਾਵਕ ਤਿਨਹੇ ਕੀਆ ਪੰਕ ਜੋ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹਿ ਡੂਬੀ ਅਲੇ ਮਾਨ ਏਕ ਨਾ ਚੇਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਕਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜੇਨ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ ਅਵਰ ਕਾਜ ਤੇਰਾ ਕਿਤਾ ਨਕਾਮ ਮਿਲ ਸਾਧ ਸੰਗਤ ਭਾਜ ਕੇਵਲ ਨਾਮ ਸਰੰਜਾਮ ਲਾਗ ਭਵ ਜਲ ਤਰਨ ਕਾ ਜਨ

ਆਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਣ ਪਰੇ ਕੀ

ਸ਼ਬਦ ਕਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹੋ ਜਿਸ ਦੀਆਂ ਇਹ ਵਡਿਆਈਆਂ ਕਹੈ ਨਾਨਕ ਸੁਣਹੋ ਸੰਤਹੋ ਸ਼ਬਦ ਧਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜੇਤ ਘਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਨਾਮ ਹਰ ਕੈ ਲਾਗੇ ਕਹੈ ਨਾਨਕ ਤਹ ਸੁਖ ਹੋਆ

ਦੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਵਣੀ ਮਹੱਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈ ਓ ਸੱਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭਸ ਆਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰੱਖ ਔਰ ਧਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ ਸਲੋਕਾ

ਨਾਮ ਮਿਲੈ ਤਾਂ ਜੀਵਾ, ਤਨ ਮਨ ਥੀਵੈ ਹਰਿਆ, ਤਰਸ ਪਇਆ ਮੇਹੁ ਰਾਮਤ ਹੋਈ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਮਰ ਕੈ ਗੁਰ ਨਾਨਕ ਲਈ ਤੇ ਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ। ਅਰਜਨ ਹਰਿ ਗੋਬਿੰਦ ਨੋ ਸਿਮਰਾਉ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰੇ ਹੈ ਘਰ ਨਾਉ ਨਿਧਿ ਆਵੈ ਤਾਏ। ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ

ਮੁੱਕ ਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣ ਡਿੱਠ ਕੀਤਾ ਤਿਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੱਲੋ ਜੀ ਵਾਹਿਗੁਰੂ ਬੱਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਾਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ

ਭਰੂਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਪੁੰਗੇ ਜੁਗੋ ਜੋਗੇ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਨ ਨੇਤਾਣਿਆਂ ਦੇ ਤਾਨ ਨੇ ਓਟਿਆਂ ਦੀ ਓਟ ਧੰਨ।

0: ਪੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਾਜੂਰ ਸ਼ਬਦ ਚੌਂਕੀ ਸੋਦਾਰ ਰਹਿ ਰਾਸ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਨਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਹਉ ਅਪਰਾਧੀ ਗੁਨਹਗਾਰ ਹਉ ਬੇਮੁਖ ਮੰਦਾ ਚੋਰ ਜਾਰ ਜੂਆਰ ਹਉ ਪਰ ਘਰ ਜੋ ਹੰਦਾ ਨਿੰਦਕ ਦੁਸ਼ਟ ਹਰਾਮ ਖੋਰ ਠੱਗ ਦੇਸ ਠਗੰਦਾ ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰੰਦਾ ਵਿਸਾਸ ਘਾਤੀ ਅਕਿਰਤ ਕਾਣ ਮੈਂ ਕੋ ਨਾ ਰਖੰਦਾ ਸਿਮਰ ਮੁਰੀਦਾ ਢਾਡੀਆ ਸਤਿਗੁਰ ਬਖਸੰਦਾ ਅਸੀਂ ਖਤੇ ਬਹੁਤ ਕਮਾਵ ਦੇ ਅੰਤ ਨਾ ਪਾਰਾਵਾਰ ਹਰ ਕਿਰਪਾ ਕਰਕੇ ਬਖਸ ਲੈ ਹਉ ਪਾਪੀ ਵਡ ਗੁਨਹਗਾਰ ਹਉ ਆਇਆ ਦੂਰਹੋਂ ਚੱਲ ਕੇ ਮੈਂ ਤੱਕੀ ਤਉ ਸਰਣਾਏ ਜੀਓ ਮੈਂ ਆਸਾ ਰੱਖੀ ਚਿਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਓ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇਹ ਮਿਲੰਤ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰੱਖਹੋ ਸਰਣਾਈ ਅੰਦਰ ਸੱਚਾ ਨੇਹ ਲਾਇਆ ਪ੍ਰੀਤਮ ਆਪਣੈ ਤਨ ਮਨ ਹੋਏ ਨਿਹਾਲ ਜਾ ਗੁਰ ਦੇਖਾ ਸਾਹਮਣੇ ਸੁਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਇ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸਹੋ ਕੁਰਸਹੋ ਝਟੀਐ ਤੁਧ ਡਿਠੇ ਸੱਚੇ ਪਾਤਿ ਸਾਹ ਮਾਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਿ ਸਾਹ ਸਿਰ ਸਾਹਾਂ ਦਾ ਸਾਹ ਜਿਸ ਪਾਸ ਬੈਠਿਆਂ ਸੋਹੀ ਐ ਸਭਨਾ ਦਾ ਵੇਸਾਹ ਸੱਜਣ ਸੱਚਾ ਪਾਤਿ ਸਾਹ ਸਿਰ ਸਾਹਾਂ ਦਾ ਜਿਸ ਪਾਸ ਬੈਠਿਆਂ ਸੋਹੀ ਐ ਸਭਨਾ ਦਾ ਵੇਸਾਹ ਸਤ ਨਾਮ ਜਾਵਾਂ।

ਸਭ ਦੇ ਚਾਉਂਦੀ ਆਰਤੀ ਸਾਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਵਾਂਗੂ ਗੁਣਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ ਦਾ ਭਲਾ ਵਾਹ।